0: माय डियर फ्रेंड्स, मेरा यूट्यूब चैनल जिसका नाम है गजन वाला सुखमिंदर, इस ते हर हफ्ते वतन पंजाब दे अमीर विरसे बारे अते पंजाबी सभ्याचार नाल जुड़िया इखलाकी ते मुल्लावान यादां बारे बहुत ही म्यारी ते पाएदार हर बार नवा एपीसोड अपलोड किया जांदा है। तुसी देखना जरूर, आप जी नूं हर एपीसोड चंगा लगेगा। इस नूं सबस्क्राइब कर देना, दोस्तां नाल भी शेयर करते रहना। धन्नवाद गर्जन वाला सुखमिंदर। कमाल दा राज सी विगोरियां दा, गलत काम करन लोकी सौ वारी सोचदे, पिंड च सिपाही आ जांदा ना तो लोकी सहम जांदे, सुख होवे देश आजाद की होया। अज ना ओ पुलिस ही रहियां ते ना ही ओ कचहरियां दे मालक। सिफारिश बूस नूं तां उदों कोई सुनदा ही नहीं सीगा, कानून दा राज सीगा। सख्त सजावां हुंदियां, लोकां नूं फांसियां भी हुंदियां, मुरजम जेलां कट के घरी आउंदे। जिहदे ते मुकदमा पै जांदा ना बाई, ओ घर मिट्टी च रुल जांदे, वड्डियां वड्डियां ढेरियां आले खुंगल हो जांदे। नेड़े तेड़े किसे पिंड च कोई कतल हो जांदा ना तां पिंडां च सालां बद्दी गल्लां चलदियां रहिंदियां, सालां बद्दी सत्थां कट्ठां च गल्लां तुरियां रहिंदियां। साध मुरादी जी जिंदगी सीगी, साध मुरादे जी खान पीण सीगे लोकां दे, हड भन्नवीं कमाईयां पिछो फिर किते जाके घर तुरदे सीगे। पिंडां च भले लोक बहुत सीगे, पर वैल कमाउण वाले भी विच हुंदे सीगे। कईआं दी जायदादां पैलियां दे पिछे आपसी लाग डाटां भी तुरियां आउंदियां सीगियां। ਉਹ ਇੱਕ ਦੂਜੇ ਤੇ ਉਮਰ ਭਰ ਵਸਾ ਨਹੀਂ ਸੀ ਕਰਦੇ। ਹਨੇਰੇ ਸਵੇਰੇ ਘਰਾਂ ਚੋਂ ਨਾ ਸੋਚ ਕੇ ਨਿਕਲਦੇ ਹੋ, ਰਾਤ ਨੂੰ ਸੌਣ ਵੇਲੇ ਸਰਾਣੇ ਡਾਂਗ ਸੋਟਾ ਰੱਖ ਕੇ ਸੌਂਦੇ ਹੋ। ਮੋਟਕਾ ਸਮਾਂ ਇਹੋ ਜਿਹਾ ਸੀ ਵੀ ਬੰਦੇ ਬੰਦਿਆਂ ਦੀਆਂ ਬਾਹਾਂ ਹੁੰਦੇ ਸੀਗੇ। ਕੱਲੇ ਕਹਿਦੇ ਤੇ ਤਾਂ ਜਿਹੜੇ ਸ਼ਰੀਕ ਸੀ ਨਾ, ਉਹ ਪੈਰ ਹੀ ਨਹੀਂ ਸੀ ਲੱਗਣ ਦਿੰਦੇ, ਜੇ ਆਉਣਾ ਬਿਹਾਰ ਕਰ ਦਿੰਦੇ ਸੀਗੇ। ਪਾਣੀਆਂ ਪਿੱਛੇ ਖਾਲਿਆਂ ਨੱਕਿਆਂ ਤੇ ਟਾਕਰੇ ਹੁੰਦੇ, ਡਾਂਗਾਂ ਚੱਲਦੀਆਂ, ਜੱਟ ਲੱਤਾਂ ਬਾਹਾਂ ਭੰਨ ਦਿੰਦੇ ਇੱਕ ਦੂਜੇ ਦੀਆਂ। ਸਰਵਾਈਵਲ ਦਾ ਫਿਕਰ ਜੋ ਸੀ ਨਾ, ਅੱਛਾ ਉਹ ਪਿੰਡ ਚ ਨਾ ਇੱਕ ਜਾਗਰ ਨਾਨਕੇ ਢੇਰੀ ਰਹਿੰਦਾ ਸੀ, ਤੇ ਉਹਦੇ ਜਿਹੜੇ ਸ਼ਰੀਕ ਸੀ ਨਾ ਉਹ ਬੜੇ ਵੈੜੇ ਸੀਗੇ, ਤੇ ਉਹ ਉਹਨੂੰ ਵੇਖ ਨਾ ਹੰਗਦੇ, ਰਾਹ ਖੇਤ ਕੱਲਾ ਉਹ ਕਦੇ ਨਾ ਜਾਂਦਾ, ਡਰਦਾ ਮਾਰਾ ਵੀ ਖਬਰੇ ਅੱਗੋਂ ਕੌਣ ਟੱਕਰ ਜੇ। ਜਾਗਰ ਨੇ ਨਾ ਫਿਰ ਇੱਕ ਦਿਨ ਸੋਚ ਵਿਚਾਰ ਜੀ ਕਰਕੇ ਲਸੰਸੀ ਦਨਾਲੀ ਲੈ ਲਈ ਸੀ, ਕੀ ਪਤਾ ਹਨੇਰੇ ਸਵੇਰੇ ਕੋਈ ਕਾਰਾਈ ਕਰ ਜੇ। ਅਸਲਾ ਕੋਲ ਹੋਇਆ, ਮਾਰ ਕੇ ਮਰੂ। ਇੱਕ ਦਿਨ ਉਸਦੇ ਮਹਾਰਾਜ ਵਾਲੇ ਮਾਮੇ ਨੇ ਉਹਨੂੰ ਰਾਏ ਦਿੱਤੀ, ਬਈ ਜਾਗਰਾ ਹਥਿਆਰ ਵਾਲਾ ਕੰਮ ਤਾਂ ਤੂੰ ਬਹੁਤ ਸੋਹਣਾ ਕਰ ਲਿਆ, ਹੁਣ ਐ ਕਰ ਇੱਕ ਚੰਗਾ ਜਿਹਾ ਖੂਨ ਖਾਰ ਕੁੱਤਾ ਵੀ ਰੱਖ ਲੈ। ਰਾਤ ਬਰਾਤ ਤੇ ਨੀਂਦ ਚ ਪਏ ਬੰਦੇ ਨੂੰ ਪਤਾ ਹੀ ਨੀ ਲੱਗਦਾ ਹੁੰਦਾ, ਨਾਲੇ ਕੁੱਤੇ ਨੇ ਕਿਹੜਾ ਚਾਦਰ ਬੰਨਣੀ ਹੁੰਦੀ ਹੈ, ਥੋੜੇ ਜੇ ਖੜਕੇ ਨਾਲ ਉਹਨੇ ਭੱਜ ਪੈਣਾ ਹੁੰਦਾ। ਘਰ ਦੀ ਬੈੜਕ ਬਹੁਤ ਰੱਖਦਾ ਹੁੰਦਾ ਕੁੱਤਾ। ਜਾਗਰ ਨੇ ਰਿਸ਼ਤੇਦਾਰੀ ਚੋਂ ਕੁੱਤਾ ਜਿਹਾ ਮੰਗਾ ਲਿਆ, ਦੋਹਾਂ ਚਾਰਾਂ ਦਿਨ ਚ ਕੁੱਤਾ ਜਾਗਰ ਦਾ ਵਫ਼ਾਦਾਰ ਜਿਹਾ ਬਣ ਗਿਆ। ਬਈ ਮੋਠੂਆ, ਫੇਰ ਗਰਮੀਆਂ ਦੇ ਦਿਨ ਸੀਗੇ ਤੇ ਇੱਕ ਰਾਤ ਨੇ ਜਾਗਰ ਹੰਭਿਆ ਥੱਕਿਆ ਵਿਹੜੇ ਚ ਮੰਜਾ ਡਾਹੀ ਸੁੱਤਾ ਪਿਆ ਸੀਗਾ, ਤੇ ਜਿਹੜੇ ਉਹਦੇ ਵਿਰੋਧੀ ਸੀਗੇ ਲਾਗ ਡਾਟੀਏ ਜਿਹੜੇ ਬੜੇ ਡਾਢੇ ਸੀ, ਤੇ ਉਹ ਕੰਧ ਟੱਪ ਕੇ ਆ ਗਏ ਜਾਗਰ ਨੂੰ ਮਾਰਨ। ਇੱਕ ਕੋਲ ਬੰਦੂਕ ਸੀਗੀ ਤੇ ਦੋਹਾਂ ਕੋਲ ਡਾਂਗਾਂ। ਖੜਕਾ ਜਿਹਾ ਸੁਣ ਕੇ ਕੁੱਤਾ ਭੌਂਕਿਆ, ਜਾਗਰ ਦੀ ਵੀ ਜਾਗ ਖੁੱਲ ਗਈ। ਜਦ ਜਾਗਰ ਘਿਰ ਚੱਲਿਆ ਨਾ ਉਹਨਾਂ ਦੇ ਵਿੱਚ, ਤਾਂ ਉਸਦੇ ਮੂੰਹੋਂ ਨਿਕਲਿਆ, ਆਈ ਉਹ ਟੈਗਰਾ, ਮਰ ਗਏ ਉਹ ਟੈਗਰਾ। ਉਹ ਟੈਗਰ ਉਹਦੇ ਕੁੱਤੇ ਦਾ ਨਾਂ ਸੀਗਾ। ਟੈਗਰ ਝਈ ਲੈ ਕੇ ਪੈ ਗਿਆ, ਪੈਰ ਤੋਂ ਉਹਨੇ ਛਾਲ ਕੀ ਚੱਕੀ, ਸਿੱਧਾ ਜਿਹੜਾ ਬੰਦੂਕ ਵਾਲਾ ਸੀਗਾ ਲਾਗ ਡਾਟੀ ਆ ਜਿਹਾ, ਉਹਦੇ ਵੈਰੀ ਦੀ ਛਾਤੀ ਦੇ ਵਿੱਚ ਸਿੱਧਾ ਵੱਜਿਆ ਕੁੱਤਾ। ਤੇ ਟੈਗਰ ਨੇ ਮਾਰ ਮਾਰ ਨੌਂਦਰਾਂ ਤੇ ਦੰਦ ਬੰਦੇ ਵਾਲ ਜਾ ਦੇ ਤਿੰਨੇ। ਜਾਗਰ ਨੇ ਸੋਚਿਆ ਵੀ ਜੇ ਟੈਗਰ ਨਾ ਨਾ ਇਹਨਾਂ ਨੂੰ ਐ ਟੁੱਟ ਕੇ ਪੈਂਦਾ ਤਾਂ ਮੇਰੇ ਵਾਲਾ ਤਾਂ ਸੰਖ ਅੱਜ ਪੂਰੇ ਹੀ ਜਾਣਾ ਸੀਗਾ। ਤੇ ਉਸਨੇ ਕਿਹਾ ਵੀ ਹੁਣ ਸੋਚਿਆ ਵੀ ਹੁਣ ਕਿਤੇ ਵੈਰੀ ਨੂੰ ਮੌਕਾ ਨਾ ਮਿਲ ਜੇ, ਤੇ ਉਹਨੇ ਨਾ ਆਪਦੀ ਭਰੀ ਭਰ ਕੇ ਜਿਹੜੀ ਰੱਖੀ ਸੀ ਦਨਾਲੀ, ਉਹਦਾ ਫੈਰ ਸਿੱਧਾ ਬੰਦੂਕ ਵਾਲੇ ਉਹ ਦੂਜੇ ਪਾਸੇ ਵਾਲੇ ਦੇ ਠੋਕਤਾ, ਤੇ ਬੰਦਾ ਥਾਂ ਹੀ ਭੜਕਾਤਾ ਉਹਨੇ। ਬਸ ਫੇਰ ਕੀ ਸੀ, ਲਾ ਲਾ ਲਾ ਲਾ ਹੋ ਗਈ। ਨਾਲ ਦੇ ਜਿਹੜੇ ਦੋ ਸੀ ਡਾਂਗਰੀ ਵਾਲੇ ਡਰਦੇ ਮਾਰੇ ਆਪਦੇ ਡੰਡੀ ਪਏ, ਤੇ ਆਂਢੀ ਗੁਆਂਢੀ ਇਕੱਠੇ ਹੋ ਗਏ। ਫੈਰ ਹੋਇਆ ਸੀ ਨਾ ਪਿੰਡ ਚ, ਫੈਰ ਵਾਲੀ ਵੱਡੀ ਗੱਲ ਹੁੰਦੀ ਹੈ ਨਾ। ਅਗਲੇ ਦਿਨ ਵੱਡੇ ਤੜਕੇ ਹੀ ਪੁਲਿਸ ਆ ਗਈ ਪਿੰਡ ਚ, ਆਉਣੀ ਸੀਗੀ, ਕਤਲ ਦਾ ਕੇਸ ਪੈ ਗਿਆ ਜਾਗਰ ਤੇ। ਪੁਲਿਸ ਫੜ ਕੇ ਲੈ ਗਈ ਬਈ ਜਾਗਰ ਨੂੰ, ਕੇਸ ਚੱਲਿਆ ਪਿੰਡਾਂ ਚ, ਇਹੋ ਹੀ ਚਰਚਾ ਬਈ ਜਾਗਰ ਫਾਹੇ ਲੱਗੂਗਾ, ਚਸ਼ਮਦੀਦ ਗਵਾਹ ਹੈ, ਨਾਲੇ ਰਾਜ ਵੀ ਅੰਗਰੇਜ਼ ਦਾ ਹੈ, ਅੰਗਰੇਜ਼ ਨੇ ਕਿਹੜਾ ਕਿਸੇ ਦੀ ਸੁਣ ਨੀ ਮੰਨਣੀ ਹੈ। ਜਾਗਰ ਦੀ ਬੰਦੂਕ ਨਾਲ ਬੰਦਾ ਮਰਿਆ, ਪੱਕਾ ਫਾਂਸੀ ਲੱਗੂਗਾ, ਚਾਰੇ ਪਾਸੇ ਇਹੀ ਚਰਚਾ ਚੱਲੀ ਜਾਵੇ। ਜਾਗਰ ਦੇ ਬਿਆਨ ਲਏ ਗਏ, ਜਾਗਰ ਨੇ ਜੱਜ ਅੱਗੇ ਕੋਈ ਲੁਕ ਲਕਾ ਨਾ ਰੱਖਿਆ, ਸਾਫ਼ ਕਹਿਤਾ, ਜਨਾਬ मैं इकबाल करदा मेरे हथों मेरी बंदूक नाली बंदा मरिया, पर जनाब किसे नु जानो मारन दी मेरी कोई मंशा नहीं सीगी। मैं ता आपदे बचाव वास्ते गोली चलाई है, जे मैं ना चलाउंदा तां मैं मारिया जाना सी। मरन नु कीदा जी करदा, मैं ता आपदे आप नु बचाउण लई इस करके गोली चलाई है। जनाब मैं होर घिरिया होया की करदा, गोली ना चलाउंदा तां होर की करदा। गोली मेरे वज जानी सी, सच जाणो मैनू तां मेरा वफादार टैगर कुत्ता ही बचा गया। टैगर टुट के ना पैंदा तां मेरा घोगा चित हो ही जाणा सीगा। जदों मैनू लग्या वी हुण नहीं बचदे तां मैं टैगर नू आवाज मारी, आई ओए टैगरा आई ओ मर गए ओए। मैनू तां जनाब मेरा टैगर बचा गया, नहीं मैं कादा बचना सीगा। टैगर ने उहनां नू उलझाई रख्या, ते जदों मैनू मौका मिलिया वी हुण की सोचदे टैगर नू ना आवाज ना मारदा तां वैरी दी गोली ने मेरा सीना पाड़ देना सीगा। जज ने सोच विचार के तरीक पाती ते कहा अगली वार नू तरीक ते कुत्ते नू कचहरी च हाजिर कीता जावे, लिआंदा जावे। अगली तरीक ते टैगर नू भी कचहरी च लिआंदा गया। कुत्ता चुप चाप एक पासे कोने जिच खड़ा रहा। जज वल्लों एक नकली एक्शन सीन जिहा तैयार करवाया गया। जज ने जग नू कहा भी आ दो बंदे तेनू फड़ के धौल तफा जा करनगे, ते तू टैगर नू अपने बचा लई आवाज दे के बुलाउणा है। जद दो बंदे जग नू जफा जा खिच धूरी करन लगे तां जग ने ज्यों ही कहा ना आई ओ टैगरा मर गए ओए, ते टैगर ने कोने चो छाल मारी ते टुट के गोली वांगू जिहने जागर नू फड़न आले बंदे सी उहनां च सिद्धा वज्जिया। उह जज ने तुरंत पैन चुके ते जागर नू साफ बरी कर दिता। सारे लोग हैरान, कचहरियों बाहर निकल के यही कही जा कमाल होगी भाई, कुत्ते दी गवाही, कुत्ते दी गवाही ने जागर नू मरनों भी ते सजा होनों फाए लगनों भी बचा था। कुत्ते दी गवाही सजा होनों फाए लगनों भी बचा गई है।
1: प्यारे दोस्तों सत श्री अकाल, मैं हां तुहाडा अपना गज्जन वाला सुखमिंदर। हरमन रेडियो ते पवेगी तुहाडे नाल सांझ हर ऐतवार अते बुधवार सवेर दे 10 बजे। करांगे वतन पंजाब दे पिंडां दीआं बीतियां गुआचियां ते चेतियां च वसियां गल्लां। चंगा मिलदे आं फिर।

0: ਮਾਂ ਅਸਲ ਦੇ ਵਿੱਚ ਮੈਂ ਜੋ ਸਮਝਿਆ ਵਾ ਜੀ ਆਪਣੀ ਯਾਤਰਾ ਦੇ ਵਿੱਚ ਕਿ ਪਰਮਾਤਮਾ ਹੀ ਸਭ ਤੋਂ ਪਹਿਲਾਂ ਵੱਡਾ ਸੱਚ ਹੈ ਤੇ ਉਸ ਤੋਂ ਬਾਅਦ ਹਨਾ ਆਪਣੀ ਸ਼ਖਸੀਅਤ ਆਪਣੀ ਸੂਰਤ ਹੀ ਸਭ ਤੋਂ ਵੱਡਾ ਸੱਚ ਹੈ।
1: ਜੀ ਭੈਣ ਜੀ ਦੇਖੋ, ਇਹ ਸੱਚ ਇੱਕ ਐਸਾ ਧਰਮ ਆ
0: ਜੀ
1: ਜਿਹਨੂੰ ਰੱਬ ਨੂੰ ਮੰਨਣ ਵਾਲੇ ਔਰ ਰੱਬ ਨੂੰ ਨਾ ਮੰਨਣ ਵਾਲੇ ਦੋ ਤਰ੍ਹਾਂ ਦੇ ਲੋਕ ਨੇ ਨਾ ਜੀ ਦੁਨੀਆ ਦੇ ਵਿੱਚ।
0: ਜੀ ਜੀ
1: ਇੱਕ ਕਹਿੰਦੇ ਰੱਬ ਹੁੰਦਾ, ਇੱਕ ਕਹਿੰਦੇ ਰੱਬ ਨਹੀਂ ਹੁੰਦਾ।
0: ਬਿਲਕੁਲ ਜੀ
1: ਜਿਹੜੇ ਨਹੀਂ ਮੰਨਣ ਵਾਲੇ ਉਹ ਵੀ ਨਹੀਂ ਕਹਿਣਗੇ ਕਿ ਝੂਠ ਬੋਲੋ।
0: ਜੀ
1: ਜਿਹੜੇ ਪਰਮਾਤਮਾ ਨੂੰ ਮੰਨਣ ਵਾਲੇ ਆ ਉਹ ਵੀ ਨਹੀਂ ਗੁਰੂ ਗ੍ਰੰਥ ਸਾਂਝਾ ਧਰਮ ਹੈ, ਸਾਰੀ ਦੁਨੀਆਂ ਦਾ ਸਾਂਝਾ।

0: स्तर में।
1: जी बिल्कुल दीपा जी, अगर देखिया जावे इंसान नूं झूठ बोलन दी नौबत कदों आंदी है, की तुसी महसूस करदे हो कि इंसान जदो झूठ बोलना शुरू करदा तां केड़ी चीज नूं इस चीज ते मजबूर करदी है कि ओह झूठ दा सहारा लवे?
0: देखो भैन जी, आपां सारे ही इस कोशिश विच हुंदे आ कि झूठ जिहड़ा आ ओह ना बोलिया जावे, हैना, समझदे आ, पर फिर भी किते ना किते असीं झूठ बोलदे आ। ओहदे पिछे कोई ना कोई साडा डर, कोई ना कोई साडा लालच, साडी लालसा, किसे नालों अगे वधण दी लालसा, किसे नूं पिछे करन दी लालसा। जदों बचपन विच ही आपां देखदे ना जी, बच्चे जिहड़े ने ओह कई वारी माता पिता दे डर तों कोई चीज झूठ बोलते हैं। तुसी एक आपा पोइम सुनते होंगे तुम्हें याद ना कि जॉनी जॉनी जस पापा टेलिंग लाई नो पापा ओपन योर माउथ, है ना। तो एक बच्चा अपने पापा तो डर रहा झूठ बोलना, है ना, खंड खा रहा चीनी खा रहा, तो डर रहा, पर उन्हें उन्होंने प्यार ना फिर पूछे कि तू झूठ बोलना दस, वो कहना नहीं, फिर कहना हम मुंह खोल के उखाड़। मैं सोचता कि जो बचपन होंगे ना जी साडा, ये शुरुआत शायद उथो शुरू हो जाती है, कुछ डर करके कुछ फिर सानू सिखाया जाता झूठ जरा जिमें पेरेंट्स कोई टेलीफोन अज की तरीक जो कोई फोन आंदा है जां कोई जिन्हों असीं नहीं मिलना चाहते, कोई फोन नहीं अटेंड करना चाहते, असीं बच्चों कह दें कि वो उन्हें कह दे भी पापा घर नहीं है जां मम्मी घर नहीं है, ते बच्चे वो सानू वेख के झूठ बोलने शुरू कर देंगे। ਇਹ ਤਾਂ ਛੋਟੇ ਛੋਟੇ ਝੂਠ ਨੇ, ਪਰ ਮੈਂ ਕਹਿੰਦਾ ਹੁੰਦਾ ਕਿ ਝੂਠ ਤਾਂ ਝੂਠ ਹੀ ਆ, ਝੂਠ ਜਿਹੜਾ ਆ ਉਹ ਹੈ ਬੜਾ ਔਖਾ ਆ, ਜੇ ਐਵੇਂ ਤਾਂ ਨੀ, ਇਹਦੇ ਵਾਸਤੇ ਬਹੁਤ ਕੁਛ, ਸੱਚ ਵਾਸਤੇ ਬਹੁਤ ਕੁਛ ਦੇਣਾ ਪੈਂਦਾ।
1: ਬਿਲਕੁਲ ਜੀ ਬਿਲਕੁਲ,
0: ਜੇ ਆਪਾਂ ਸੁਰਜੀਤ ਪਾਤਰ ਜੀ ਦੀ ਇੱਕ ਕਵਿਤਾ ਨੂੰ ਸੁਣੀਏ ਤੇ ਉਹ ਕਹਿੰਦੇ ਨੇ ਕਿ ਇੰਨਾ ਸੱਚ ਨਾ ਬੋਲ ਇਕੱਲਾ ਰਹਿ ਜਾਵੇ, ਚਾਰ ਕੁ ਬੰਦੇ ਛੱਡ ਲਾ ਮੋਢਾ ਦੇਣ ਲਈ। ਉਹ ਝੂਠ ਦਾ ਇੱਕ ਤਰ੍ਹਾਂ ਦਾ ਡਰ ਬਿਠਾਉਂਦੇ ਆ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉੱਥੇ ਸੱਚੋ ਜੀ ਸੱਚ ਨਿਬੜਾ ਜਿਹਨੂੰ ਵੱਖ ਕੱਢੇ ਜਾਣ ਵਾਲੇ ਆ। ਤੇ ਜਿੰਨੇ ਵੀ ਫਿਲੋਸਫੀ ਆ ਸਾਡੇ ਧਰਮ ਦੀ, ਚਾਹੇ ਉਹ ਇਸਲਾਮ ਚ ਆ ਜਾਓ, ਚਾਹੇ ਉਹ ਕਹਿੰਦੇ ਆ ਆਪਣੇ ਵੇਦ ਸ਼ਾਸਤਰ ਦੇਖ ਲਈਏ, ਤੇ ਸਭ ਨਾਲੋਂ ਰਿਫਾਈਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇਖ ਲਈਏ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਜਗ੍ਹਾ ਜਗ੍ਹਾ ਸੱਚ ਵਾਸਤੇ ਇੰਨਾ ਕੁਝ ਦੱਸਿਆ ਗਿਆ। ਪਹਿਲਾਂ ਤਾਂ ਸ਼ੁਰੂਆਤ ਹੀ ਉਹਦੀ ਇੱਥੋਂ ਹੁੰਦੀ ਆ ਕਿ ਇੱਕ ਓਅੰਕਾਰ ਸਤਨਾਮ,
1: ਬਿਲਕੁਲ
0: ਅਕਾਲ ਪੁਰਖ ਇੱਕ ਆ ਤੇ ਉਹਦਾ ਨਾਮ ਸੱਚਾ ਆ, ਉਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਹਨਾ ਜੀ। ਤੇ ਜੀਵਨ ਦੇ ਹਰੇਕ ਪਹਿਲੂ ਤੇ, ਹਰੇਕ ਪੱਖ ਤੇ, ਹਰੇਕ ਸਮੇਂ ਤੇ ਸੱਚ ਨਾਲ ਹੀ ਰਿਸ਼ਤਾ ਨਿਭਾਉਣ ਦੀ ਗੱਲ ਕੀਤੀ ਗਈ ਆ। ਸੱਚ ਨਾਮ ਨੂੰ ਵੀ ਆਖਿਆ ਗਿਆ, ਸੱਚ ਆਪਣੇ ਅਕਾਲ ਪੁਰਖ ਆਪਣੇ ਸਤਿਗੁਰੂ ਨੂੰ ਵੀ ਆਖਿਆ ਗਿਆ, ਮੁਰਸ਼ਿਦ ਨੂੰ, ਉਹਦੇ ਹੁਕਮ ਨੂੰ ਆਖਿਆ ਗਿਆ, ਹੁਕਮ ਨੂੰ ਸੱਚ ਆਖਿਆ ਗਿਆ, ਹਨਾ ਜੀ। ਤੇ ਅਸੀਂ ਸੂਰਜ ਚੜਿਆ ਆ, ਤੁਸੀਂ ਦੇਖ ਰਹੇ ਹੋ, ਮਹਿਸੂਸ ਕਰ ਰਹੇ ਹੋ, ਚਾਹੇ ਅੱਖਾਂ ਬੰਦ ਕਰ ਲਈਏ ਧੁੱਪ ਨਾਲ ਮਹਿਸੂਸ ਕਰ ਰਹੇ ਹੋ ਕਿ ਸੂਰਜ ਚੜਿਆ, ਅਸੀਂ ਫੇਰ ਵੀ ਆਖ ਲਈਏ ਕਿ ਸੂਰਜ ਨਹੀਂ ਚੜਿਆ, ਅਸੀਂ ਉਹਦੇ ਤੋਂ ਮੁਨਕਰ ਨਹੀਂ ਹੋ ਸਕਦੇ। ਸੋ ਸੱਚ ਜਿਹੜਾ ਆ ਸਾਡੇ ਜੀਵਨ ਦੇ ਵਿੱਚ ਇੰਨਾ ਜ਼ਰੂਰੀ ਆ, ਉਹਦੇ ਨਾਲ ਤੁਹਾਡੀ ਸ਼ਖਸੀਅਤ ਬਣਦੀ ਆ। ਸਾਹਿਬ ਦਾ ਇੱਕ ਸ਼ਬਦ ਹੁੰਦਾ ਕਿ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਜਿਹੜਾ ਸੱਚਾ ਕਰੈਕਟਰ ਆ ਨਾ, ਸੱਚ ਦੀ ਗੱਲ ਜੇ ਸੱਚੇ ਪਾਤਸ਼ਾਹ ਜੀ ਕਰਦੇ ਨੇ ਕਿ ਜਿਹੜਾ ਤੁਹਾਡਾ ਚੰਗਾ ਕਿਰਦਾਰ, ਤੁਹਾਡਾ ਚੰਗਾ ਕਰੈਕਟਰ ਜਿਹੜਾ ਆ, ਸੱਚਾ ਕਰੈਕਟਰ ਜਿਹੜਾ ਆ, ਉਹਦੀ ਰੀਸ ਕੋਈ ਨੀ ਹੈਗੀ। ਸੱਚੇ ਬੰਦੇ ਨੂੰ ਯਾਦ ਕੀਤਾ ਜਾਂਦਾ, ਸੱਚੇ ਬੰਦਿਆਂ ਨੇ ਕ੍ਰਾਂਤੀ ਲਿਆਂਦੀ, ਸੱਚੇ ਬੰਦਿਆਂ ਨੇ ਸੰਘਰਸ਼ ਕੀਤਾ, ਸੱਚੇ ਬੰਦਿਆਂ ਨੇ ਹੀ ਹੁਣ ਗਲੀਲੀਓ ਨੇ ਆਖ ਦਿੱਤਾ ਕਿੰਨੇ ਸਦੀਆਂ ਪਹਿਲਾਂ ਕਿ ਧਰਤੀ ਜਿਹੜੀ ਆ ਉਹਦੇ ਆਲੇ ਦੁਆਲੇ ਨੀ ਕੁਛ ਘੁੰਮਦਾ, ਧਰਤੀ ਜਿਹੜੀ ਆ ਉਹ ਸੂਰਜ ਦੇ ਦੁਆਲੇ ਘੁੰਮਦੀ ਆ। ਪਰ ਲੋਕਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ, ਉਹ ਸੱਚ ਕਹਿ ਰਿਹਾ ਸੀ, ਉਹਨੂੰ ਉਹਦੇ ਵਾਸਤੇ ਸਜ਼ਾ ਵੀ ਮਿਲੀ।
1: ਬਿਲਕੁਲ ਜੀ ਬਿਲਕੁਲ।
0: ਤੇ ਸੈਂਕੜੇ ਸਾਲ ਬਾਅਦ ਜਦੋਂ ਇਸ ਚੀਜ਼ ਨੂੰ ਵਿਗਿਆਨੀਆਂ ਨੇ ਫੇਰ ਖੋਜ ਕੀਤਾ, ਉਹਨੂੰ ਸਹੀ ਠਹਿਰਾਇਆ, ਫਿਰ ਕਹਿੰਦੇ ਨੇ ਕਿ ਪੋਪ ਨੇ ਇਸ ਗੱਲ ਦੀ ਮਾਫ਼ੀ ਵੀ ਮੰਗੀ ਕਿ ਅਸੀਂ ਗਲੀਲੀਓ ਦੇ ਨਾਲ ਧੱਕਾ ਕੀਤਾ।
1: ਜੀ ਬਿਲਕੁਲ, ਇਹ ਭਾਜੀ ਉਹੀ ਹੈ ਨਾ ਕਿ ਹੈ ਤਾਂ ਸਾਰਾ ਕੁਛ ਇਹ ਸਾਡੇ ਸਾਹਮਣੇ ਹੀ ਆ, ਲੇਕਿਨ ਇਹ ਸਾਡੀ ਸੱਚ ਤੇ ਇਲਿਊਜ਼ਨ ਦੇ ਵਿੱਚ ਬਹੁਤ ਡਿਫਰੈਂਸ ਆ। ਜਿਵੇਂ ਤੁਸੀਂ ਕਿਹਾ ਨਾ ਸੱਚੋ ਸੱਚ, ਤੇ ਉਸਦੇ ਉੱਤੇ ਮੈਂ ਪਹਿਲਾਂ ਇੱਕ ਵੀਡੀਓ ਵੀ ਆਪਣੇ ਦਰਸ਼ਕਾਂ ਨੂੰ ਸ਼ੋਅ ਕਰਨਾ ਚਾਹੂੰਗੀ, ਤੇ ਫਿਰ ਆਪਾਂ ਉਸ ਤੋਂ ਬਾਅਦ ਉਸਦੇ ਉੱਤੇ ਇੱਕ ਗੱਲ ਕਰਦੇ ਹਾਂ। ਤੇ ਚਲੋ ਮਿਲ ਕੇ ਉਹ ਵੀਡੀਓ ਵੀ ਆਪਾਂ ਸੁਣਦੇ ਹਾਂ।
2: ਕੂੜ ਪਰ ਜਾ ਕੂੜ ਸਭ ਸੰਸਾਰ।

0: गुरु नानक साहब सच्चे पातशाह जी का यह शब्द जिहदे विच सतगुरु जी ने अखीरली पंक्ति दे विच नानक वखाणे बेनती तुद बाज कूड़ो कूड़ ये सच्चे पातशाह ये अकाल पुरख तेरे तो बिना सारा कुछ कूड़िया राजा भी झूठा राणी भी झूठी महल भी झूठे माड़िया भी झूठिया कूड़ सोयना कूड़ रूपा रूपा चांदी नू कहिंदे आ कूड़ सोयना कूड़ रूपा कूड़ पहननार ओहदे गहने भी झूठे पाउण वाले भी झूठे मियां बीबी भी झूठे उन्हां दी लड़ाइयां भी झूठियां फिर कहिंदे ने कि कूड़ कूड़ा इन्ने कोल लगा विसरिया करता झूठे झूठ नू प्यार करी जांदा सारे सलोक दे विच सतगुरु सच्चे पातशाह इस शब्द दे विच झूठ नू किन्नी वारी किन्नी चीजां विच दर्शाया फिर अखीर ते इको जी विच नबेड़ा कर दिता कि नानक वखाणे बेनती तुद बाज कूड़ो कूड़ गल तुहाडी सही आ कि जिहड़ी गुरु साहिब ने वचन कीता ना कि उस अकाल पुरख तो बिना सचमुच जो कुछ भी जो दिसा सो सगल बनासे ज्यो बहादुर की शाही गुरु तेग बहादुर जी शब्द है कि उस तो बिना सारा कुछ झूठ ही झूठ है।
1: बिलकुल नीमा जी ए है ही इल्यूजन है ते जब तक असि समझदे नहीं ना कि जिस तरह वीडियो दे विच भी है ना शब्द दे विच बाणी दे विच कहा गया है ना कि असल दे विच सारा कुछ असि छड्ड के चला जाना ते मैं हमेशा ए चीज नू याद रखदी हुंदी आ कि ए असि परमानेंट नहीं हैगे इत्थे भाई कोशिश की मेरे को समस्या लेके आया अपनी की मेन मैं बड़ा अपसेट हो गया है ना ते हमेशा मेरी एंट्री उथी होंगी है जो कोई मुसीबत हो चलो परमात्मा बख्श दा सेवा ते ओ मेरे नाल गल कर रहा सीगा ते मैनू कहिंदा कि मैनू सामने वाला परसन जां रूह कहिंदी आ कि तेरे कोल वीजा नहीं हैगा तू हुण इस वीजे ते आ ते मैं तेरे नाल मतलब अपना रिश्ता नहीं जोड़ सकदी है ना है ना ते मैं उत्थे मेरी पहला तां वी मैं इहनू हुण की जवाब देवां कि इह रिश्ते भी साडे आपां जिवें उत्थे कहा परमात्मा तों बिना सब झूठ है इल्यूजन है चलो असीं ड्रामा दे विच पार्ट आ जो असीं करना अपने कर्मां दे हिसाब दे नाल सारा जो सृष्टि है उस दे अकॉर्डिंग चलना आपां ने है ना बट मैं उन्हें एक गल कही मैं कहा इत्थे तेरी ना एक सेकंड दे विच मैं तेरी चिंता खत्म कर दिनी आ मैं कहा सब तो पहला ता तू भाई परेशान क्यों आ तू खुद सोच कि तू तेरा इस जिंदगी दा परमानेंट वीजा है तेरे कोल है ना
0: गुरु तेग बहादुर थोड़ी इस गल ते मैनूं गुरु तेग बहादुर सच्चे पातशाह जी दा इक शब्द याद आ गया कि साधो रचना राम बनाई एक बिनस है एक अस्थर मन है अचरज लगे ना जाई कहते बड़ा अचरज आ बड़ी हैरानी की गल खत्म हो रहा सारा कुछ साढ़े सामने हो रहा है पर असी फिर भी समझते कि शायद नहीं मैं घर बना लवा मैं पैसे बना लवा मेरा वीजा मेनू परमानेंट मिल जाए मेनू सिटीजन मिल जाए सिटीजनशिप हो जाए सिटीजनशिप होने बाद मिल जाए आ मिल जाए असि फस जाने उन्होंने चीजा
1: बिलकुल जी अच्छा हां जी इना परेशान सीगा कि मैं कहा पहले तो अपनी टेंशन ए गल नाल मुक्त कर ते दूसरी गल ए तू ओथो तेनु मुक्ति मिल गई भरावा कि तू पहली गल ता कि ओ इंसान नु उस रूह नु इनी जानकारी नहीं कि ओ कह रही है कि हां जे तेरे केड़ा वीजा जा किस तरह मैं कहा फिर तेरे नाल कल जिंदगी नहीं ना कट सकूगी ओ तेरे वीजे नाल कट दी है ओ वीजे नाल जुड़ूगी ओ तेरे नाल नहीं जुड़ूगी है ना चलो ओ ता रही बट गल ए है कि असि हर चीज नू अपने आप नू अपने कमां नू अपने एक्शन नू असि परमानेंट समझ लैंदे आ लेकिन इत्थे हर चीज इल्यूजन दे विच आ ते असि टेंपरेरी ड्रामा दे विच आ जदो खत्म हो गया ਉਹ ਸਾਨੂੰ ਵੀ ਨੀ ਪਤਾ ਲੱਗਣਾ ਕਿ ਕਦੋਂ ਪਟਾਕੇ ਪੈ ਜਾਣੇ ਨੇ ਭਾਜੀ ਔਰ ਸ੍ਰਿਸ਼ਟੀ ਪੂਰੇ ਜ਼ੋਰਾਂ ਤੇ ਇਸ ਟਾਈਮ ਕੀ ਉਹ ਚੀਜ਼ਾਂ ਹੋ ਰਹੀਆਂ ਨੇ ਸਾਡੇ ਸਾਹਮਣੇ ਹਨਾ
0: ਦੇਖੋ ਤੁਹਾਡੀ ਗੱਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਜੇ ਆਪਾਂ ਜਿੱਥੋਂ ਸ਼ੁਰੂਆਤ ਕੀਤੀ ਸੀ ਨਾ ਅਧਿਆਤਮਕ ਵਾਦ ਤੋਂ ਗੁਰੂ ਸਾਹਿਬ ਜੀ ਦੇ ਪਵਿੱਤਰ ਬਾਣੀ ਦੀ ਤੁਕ ਤੋਂ ਹਨਾ
1: ਜੀ
0: ਉਹ ਤਾਂ ਬਹੁਤ ਵੱਡੀ ਗੱਲ ਹੈ ਬੜੀ ਪਰੇ ਦੀ ਗੱਲ ਆ
1: ਜੀ
0: ਪਰ ਇਹਦੇ ਵਾਸਤੇ ਸਾਨੂੰ ਰੈਗੂਲਰ ਆਪਣੀ ਜ਼ਿੰਦਗੀ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ
1: ਜੀ
0: ਸਾਡੇ ਇੱਕ ਸਾਧੂ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਉਹਨਾਂ ਨੇ ਕਹਿੰਦੇ ਕਿ ਉਹ ਇੰਨਾ ਜ਼ਿਆਦਾ ਪ੍ਰੈਕਟਿਸ ਕਰਦੇ ਸੀ ਨਾ ਕਿ ਮੈਂ ਜੇ ਕਿਸੇ ਨੂੰ ਕਹਿ ਦਿੱਤਾ ਨਾ ਕਿ ਮੈਂ ਕਹਿੰਦੇ ਸੀ ਮੈਂ ਤੈਨੂੰ ਚਾਰ ਆਵਾਜ਼ਾਂ ਮਾਰੀਆਂ ਹਨਾ ਤੇ ਕਹਿੰਦੇ ਆਵਾਜ਼ ਇੱਕ ਮਾਰਨੀ ਤੇ ਕਹਿੰਦੇ ਚਾਰ ਆਵਾਜ਼ਾਂ ਮਾਰੀਆਂ ਝੂਠ ਬੋਲਤਾ ਉਹ ਵੀ ਨੀ ਕਹਿਣਾ ਫਿਰ ਉਹਨਾਂ ਨੇ ਕਹਿਣਾ ਵੀ ਮੈਂ ਇਸ਼ਨਾਨ ਸਾਡੇ ਸਤਿਗੁਰੂ ਜੀ ਦੱਸਦੇ ਸੀ ਕਿ ਉਹ ਉਹ ਸੰਤ ਕਹਿਣ ਲੱਗੇ ਕਿ ਮੈਂ ਇਸ਼ਨਾਨ ਕਰ ਲਿਆ ਵਾ ਤੇ ਮੈਂ ਦੋ ਗੜਬ ਇੱਕ ਗੜਬਾ ਪਾਣੀ ਦਾ ਪਾਇਆ ਵਾ ਮਤਲਬ ਖੂਹ ਤੇ ਇਸ਼ਨਾਨ ਕਰਦੇ ਹੁੰਦੇ ਸੀ ਪੁਰਾਣੇ ਬਜ਼ੁਰਗ ਜਿਹੜੇ ਸਿੱਖ ਸਾਧ ਸੀਗੇ ਹੁਣ ਇੱਕ ਗੜਬੇ ਨਾਲ ਇਸ਼ਨਾਨ ਕਰਨਾ ਕੋਈ ਸੌਖਾ ਨੀ ਇੱਕ ਡੱਬੇ ਦੇ ਨਾਲ ਤੁਸੀਂ ਪੂਰਾ ਇਸ਼ਨਾਨ ਕਰਨਾ ਪਰ ਜੇ ਉਹਨਾਂ ਨੇ ਕਹਿ ਦਿੱਤਾ ਨਾ ਕਿ ਮੈਂ ਇੱਕ ਗੜਬੇ ਨਾਲ ਇਸ਼ਨਾਨ ਕਰਨਾ ਤੇ ਉਹ ਕਹਿੰਦੇ ਉਹਨਾਂ ਦੇ ਦਿਮਾਗ ਚ ਆ ਗਈ ਮੈਂ ਕਹਿ ਦਿੱਤਾ ਇੱਥੇ ਬੈਠੇ ਬੈਠੇ ਕਿ ਮੈਂ ਇੱਕ ਗੜਬੇ ਨਾਲ ਇਸ਼ਨਾਨ ਕਰਨਾ ਫਿਰ ਉਹਨਾਂ ਨੇ ਇੱਕ ਗੜਬੇ ਦੇ ਨਾਲ ਹੀ ਇਸ਼ਨਾਨ ਕੀਤਾ ਸੰਜਮ ਦੇ ਨਾਲ ਘੱਟ ਪਾਣੀ ਡੋਲ ਕੇ ਰਿਸ਼ਤਿਆਂ ਦੀ ਗੱਲ ਜਿਹੜੀ ਤੁਸੀਂ ਕੀਤੀ ਆ ਆਪਾਂ ਡੇਲੀ ਦੀ ਰੁਟੀਨ ਦੇ ਵਿੱਚ ਕਿਸੇ ਨੂੰ ਕਹਿ ਦੇਣਾ ਕਿ ਮੈਂ ਤੁਹਾਡੇ ਕੋਲ ਰਾਈਟ ਟਾਈਮ 10 ਵਜੇ ਆਵਾਂਗਾ ਤੇ ਮੈਂ 10:01 ਤੇ ਚਲਾ ਗਿਆ ਉਹ ਝੂਠ ਆ ਦਸ ਸੱਚ ਆ
1: ਮੈਂ ਨਾ ਇਹ ਚੀਜ਼ ਆਪਣੇ ਇੱਥੇ ਪਰਦੇਸੀਆਂ ਦੇ ਵਿੱਚ ਬਹੁਤ ਲਾਈਕ ਕਰਦੀ ਹਾਂ ਬਜ਼ੁਰਗ ਮਿਲੇ ਹਨਾ ਇੱਥੇ ਦੇ ਵਸਨੀਕ ਆਸਟ੍ਰੇਲੀਆ ਦੇ ਹਨਾ ਤੇ ਉਹਨਾਂ ਨੇ ਉਹਨਾਂ ਤੋਂ ਵੀ ਇਹ ਚੀਜ਼ ਮੈਂ ਸਿੱਖੀ ਸੀਗੀ ਕਹਿੰਦੇ ਕਿ ਜੇ ਤੂੰ ਪਰਨੀਤ ਅਗਰ ਕਿਸੇ ਦੇ ਕੋਲ ਜਾਣਾ ਨਾ ਔਰ ਉਹਨੂੰ ਇਹ ਨੀ ਕਹਿਣਾ ਕਿ ਜੇ ਤੂੰ ਲੇਟ ਹੋ ਰਹੀ ਆ ਇਹ ਨੀ ਕਹਿਣਾ ਕਿ ਮੈਂ 5 ਮਿੰਟ ਚ ਆਈ ਉਹਨੂੰ ਐਗਜੈਕਟ ਟਾਈਮ ਦੱਸਣਾ ਕਿ ਹਾਂ ਭਾਈ ਮੈਂ ਇੰਨੇ ਮਿੰਟ ਤੇ ਇੱਥੇ ਆ ਤੇ ਇੰਨੇ ਮਿੰਟ ਤੇ ਇੱਥੇ ਪਹੁੰਚ ਸਕਦੀ ਆ ਕਿ ਅਕੋਰਡਿੰਗ ਟੂ ਮੇਰਾ ਮੈਪ ਮੈਨੂੰ ਇਹ ਦਿਖਾ ਰਿਹਾ ਕਿ ਜਾਣਾ ਉਹਨੂੰ ਇਹ ਨੀ ਕਹਿਣਾ ਕਿ ਝੂਠ ਬੋਲ ਕੇ ਵੀ 5 5 5 5 5 ਮਿੰਟ
0: ਬਾਅਦ 2 ਮਿੰਟ ਚ ਮੈਂ ਆਇਆ ਆਪਾਂ ਅਕਸਰ ਕਹਿ ਦਿੰਦੇ ਹਾਂ
1: ਜੀ ਬਿਲਕੁਲ
0: ਤੁਸੀਂ ਆਵਾਜ਼ ਮਾਰੋਗੇ ਮੈਨੂੰ ਕਿ ਭਾਜੀ ਆਹ ਕੰਮ ਕਰਦੇ ਜੇ ਮੈਂ 2 ਮਿੰਟ ਜੀ 2 ਮਿੰਟ ਘੰਟਾ ਵੀ ਹੁੰਦੇ ਆ 2 ਮਿੰਟ ਇੱਕ ਦਿਨ ਵੀ ਹੁੰਦਾ 2 ਮਿੰਟ ਕਈ ਦਿਨ ਝੂਠ ਹੋ ਗਿਆ ਨਾ ਜੀ
1: ਬਿਲਕੁਲ
0: ਛੋਟੀਆਂ ਛੋਟੀਆਂ ਗੱਲਾਂ ਇਸ ਤਰ੍ਹਾਂ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਸੀ ਹਨਾ ਜੀ ਭੈਣ ਜੀ ਰਿਸ਼ਤੇ ਵੀ ਜਿਹੜੇ ਆ ਰਿਸ਼ਤਿਆਂ ਦੀ ਬੁਨਿਆਦ ਜਿਹੜੀ ਆ ਕਦੇ ਝੂਠ ਤੇ ਨਹੀਂ ਟਿਕਦੀ
1: ਬਿਲਕੁਲ ਜੀ ਬਿਲਕੁਲ
0: ਜਿੰਨਾ ਮਰਜ਼ੀ ਅਸੀਂ ਕਈ ਕਈ ਕੇਸਿਸ ਇਸ ਤਰ੍ਹਾਂ ਦੇ ਦੇਖਣ ਸੁਣਨ ਨੂੰ ਮਿਲਦੇ ਨੇ ਪੜ੍ਹਨ ਨੂੰ ਮਿਲਦੇ ਨੇ ਕਿ ਝੂਠ ਬੋਲ ਕੇ ਰਿਸ਼ਤਾ ਕਰ ਦਿੱਤਾ ਆਖਿਆ ਕਿ ਜੀ ਕਿ ਮੁੰਡਾ ਬਹੁਤ ਪੜ੍ਹਿਆ ਲਿਖਿਆ ਆ ਜਾਂ ਮੁੰਡੇ ਕੋਲ ਬੜੀ ਜ਼ਮੀਨ ਆ ਹਨਾ ਤੇ ਜਾਂ ਫਿਰ ਕੁੜੀ ਬਹੁਤ ਪੜ੍ਹੀ ਲਿਖੀ ਆ ਕੁੜੀ ਬਹੁਤ ਸਿਆਣੀ ਆ ਪਕਵਾਨ ਬਣਾ ਲੈਂਦੀ ਆ ਬਾਅਦ ਚ ਪਤਾ ਲੱਗਦਾ ਜੀ ਉਹਨਾਂ ਵਿਚਾਰੀ ਨੂੰ ਚਾਹ ਨੀ ਬਣਾਉਣੀ ਉਹਦੀ
1: ਬਾਅਦ ਚ ਪਤਾ ਲੱਗਦਾ ਭਾਜੀ ਮੈਗੀ ਬਣਾਉਣੀ ਆਉਂਦੀ ਆ ਬਸ
0: ਉਹ ਕਹਿੰਦੀ ਵੀ ਮੈਨੂੰ ਤਾਂ ਮੈਗੀ ਬਣਾਉਣੀ ਆਉਂਦੀ ਆ ਫਿਰ ਉਹਨੂੰ ਪੁੱਛਦੇ ਵੀ ਤੂੰ ਤੇਰੀ ਮਾਂ ਤਾਂ ਜੇ ਵਿਚੋਲਾ ਦਿੰਦਾ ਕਹਿੰਦੇ ਤੇ ਉਹ ਤਾਂ ਫਿਰ ਕਹਿਣਾ ਸੀ ਵਿਚੋਲੇ ਨਾਲ ਤੇ ਰਿਸ਼ਤਾ ਨਹੀਂ ਸੀ ਹੋਣਾ ਫਿਰ ਉਹ ਝੂਠ ਦੀ ਬੁਨਿਆਦ ਦੇ ਉੱਤੇ ਕਦੇ ਰਿਸ਼ਤੇ ਨਹੀਂ ਟੇਕਦੇ
1: ਜੀ ਭਾਜੀ ਮੈਂ ਇਹੀ ਉਹ ਮੁੰਡੇ ਨੇ ਕਿਹਾ ਹਨਾ ਕਿ ਉਹ ਜਿਹੜਾ ਸੋਲ ਸੀਗੀ ਸ਼ਖਸੀਅਤ ਸੀਗੀ ਮੇਰੇ ਨਾਲ ਜਿਹੜੇ ਜੁੜੇ ਮੈਂ ਕਿਹਾ ਕਿ ਪਹਿਲੀ ਗੱਲ ਤਾਂ ਭਰਾਵਾ ਤੂੰ ਬਚ ਗਿਆ ਦੂਸਰੀ ਗੱਲ ਕਿ ਇਹ ਚੀਜ਼ਾਂ ਜਦੋਂ ਆਪਾਂ ਬੰਦਾ ਬਾਹਰ ਦੀਆਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਉਹ ਸਾਡਾ ਰਿਸ਼ਤਾ ਉੱਥੇ ਮਟੀਰੀਅਲਿਸਟਿਕ ਚੀਜ਼ਾਂ ਤੱਕ ਰਹਿ ਜਾਂਦਾ ਸਾਡੇ ਉਹ ਜਿਹੜੇ ਹਾਵੇਂ ਜ਼ਿੰਦਗੀ ਦੇ ਕੱਟਣੀ ਆ ਨਾ ਇੱਕ ਕਿਉਂਕਿ ਇੱਕ ਇਹ ਰਿਸ਼ਤੇ ਸਾਡੇ ਕੇਵਲ ਟਾਈਮ ਪਾਸ ਵੀ ਨਹੀਂ ਆ ਨਾ ਸਾਰੀ ਉਮਰ ਕੱਟਣੀ ਆ ਤੇ ਬਾਕੀ ਗੱਲਾਂ ਭਾਜੀ ਮੈਨੂੰ ਇਹ ਵੀ ਗੱਲ ਤੁਹਾਡੀ ਸਟਾਰਟਿੰਗ ਦੇ ਵਿੱਚ ਬਹੁਤ ਸੋਹਣੀ ਲੱਗੀ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਆਖਿਆ ਕਿ ਅਸੀਂ ਬੱਚੇ ਨੂੰ ਜੋਨੀ ਜੋਨੀ ਯੈਸ ਪਾਪਾ ਕਹਿ ਕੇ ਕਹਿੰਦੇ ਹਾਂ ਹਨਾ ਓਪਨ ਯੂਅਰ ਮਾਊਥ ਉੱਥੇ ਹੀ ਸਿੱਖ ਲੈਂਦਾ ਤੇ ਅਗਰ
0: ਹੋ ਸਕਦਾ ਨਾ ਉਹਨੇ ਬੜੀ ਜ਼ੋਰ ਦੀ ਗੁੱਸੇ ਨਾਲ ਕਿਹਾ ਜੋਨੀ ਜੋਨੀ ਹੋ ਸਕਦਾ ਨਾ ਤੂੰ ਡਰ ਗਿਆ ਫਿਰ ਮੈਂ ਖੜ ਨੀ ਕਰਦੀ ਮੈਂ ਝੂਠ ਹਨਾ
1: ਹਾਂਜੀ ਬਹੁਤ ਸੋਹਣੀ ਲੱਗੀ ਮੈਨੂੰ ਤੁਹਾਡੀ ਇਹ ਗੱਲ ਤੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਜੋ ਉਹੀ ਗੱਲ ਆ ਨਾ ਮੈਂ ਇਹ ਸਿਖਾਉਣੀ ਹੁੰਦੀ ਆ ਕਿ ਇਹ ਚੀਜ਼ਾਂ ਆਪਾਂ ਸੈਸ਼ਨ ਚ ਕਹਿੰਦੇ ਹੁੰਦੇ ਆ ਕਿ ਇਹ ਜਿਹੜੇ ਸਾਡੇ ਸੰਸਕਾਰ ਨੇ ਨਾ ਇੱਕ ਹੈਬਿਟ ਦੀ ਤਰ੍ਹਾਂ ਸਾਡੇ ਅੰਦਰ ਬੈਠ ਜਾਂਦੇ ਨੇ ਤੇ ਉਹੀ ਹਨਾ ਤੇ ਉਹੀ ਜਿਹੜਾ ਇੱਕ ਫਿਰ ਸੰਸਕਾਰ ਜਿਹੜੀ ਸਾਡੀ ਬੁੱਧੀ ਉਹਨੂੰ ਪਿੱਕ ਕਰਦੀ ਆ ਹਨਾ ਪਿੱਕ ਕਰਕੇ ਉਹ ਸਾਡਾ ਵਿਚਾਰ ਤੇ ਉਹੀ ਸਾਡੀ ਸ਼ਖਸੀਅਤ ਬਣ ਜਾਂਦੀ ਹੈ ਇਸ ਤੇ ਤੁਹਾਡੇ
0: ਜਿਹੜੇ ਮੁਲਕ ਜੀ ਤੁਸੀਂ ਰਹਿੰਦੇ ਹੋ ਨਾ ਮੈਂ ਇਹਦੀ ਇੱਕ ਐਗਜ਼ਾਮਪਲ ਦੇਣੀ ਆ
1: ਜੀ ਜੀ
0: ਮੈਨੂੰ ਤਕਰੀਬਨ ਮੈਂ 7 ਵਾਰੀ ਜਾਂ ਤਕਰੀਬਨ ਜੇ ਮੈਂ ਨਹੀਂ ਭੁੱਲਦਾ ਤਾਂ ਸ਼ਾਇਦ 8ਵੀਂ ਵਾਰੀ ਹੁਣ ਮੈਂ ਆਸਟ੍ਰੇਲੀਆ ਆਇਆ
1: ਜੀ ਜੀ
0: ਜਿਹੜੀ ਮੈਨੂੰ ਆਸਟ੍ਰੇਲੀਆ ਦੀ ਇੱਕ ਗੱਲ ਬੜੀ ਹੀ ਪ੍ਰਭਾਵਿਤ ਕਰਦੀ ਆ ਇੱਥੇ ਆਉਂਦੇ ਸਾਰ
1: ਜੀ ਜੀ
0: ਜਦੋਂ ਤੁਸੀਂ ਆਸਟ੍ਰੇਲੀਆ ਤੁਹਾਡੀ ਫਲਾਈਟ ਜਿਹੜੀ ਹੈ ਲੈਂਡ ਕਰਨ ਲੱਗਦੀ ਹੈ ਨਾ ਤਾਂ ਉੱਥੇ ਤੁਹਾਡੀ ਸਕਰੀਨ ਤੇ ਇੱਕ ਮੈਸੇਜ ਆਉਂਦਾ
1: ਜੀ
0: ਕਿ ਤੁਹਾਡੇ ਬੈਗ ਵਿੱਚ ਜੋ ਕੁਛ ਵੀ ਹੈਗਾ
1: ਜੀ ਬਿਲਕੁਲ
0: ਹਨਾ ਇੱਕ ਫਾਰਮ ਵੀ ਦਿੰਦੇ ਆ
1: ਜੀ ਜੀ ਜੀ
0: ਸੱਚ ਬੋਲਣਾ
1: ਹਾਂਜੀ
0: ਜੇ ਹੈਗਾ ਜਦੋਂ ਤੁਹਾਡੇ ਕੋਈ ਮੈਡੀਸਨ ਆ ਤੁਸੀਂ ਟੇਕ ਕਰੋ ਯੈਸ
1: ਬਿਲਕੁਲ ਜੀ ਬਿਲਕੁਲ
0: ਐਕਸਕਿਊਜ਼ ਨਹੀਂ ਚੱਲਣਾ ਤਾਂ ਕਿ ਉਹ ਕਹਿੰਦੇ ਜਾਨੀ ਕਿ ਬਿਲਕੁਲ ਸੱਚਾਈ ਦੀ ਗੱਲ ਹੈ ਕਿ ਤੁਹਾਨੂੰ ਸੱਚ ਬੋਲਣਾ ਪੈਣਾ ਆ ਸੱਚ ਬੋਲੋਗੇ ਤਾਂ ਕੋਈ ਗੱਲ ਨਹੀਂ ਮੈਂ ਅਸੀਂ ਇਹ ਨਹੀਂ ਸੁਣਨਾ ਕਿ ਸਾਡੇ ਚਾਚੇ ਨੇ ਸਾਡਾ ਜਾਂ ਸਾਡੀ ਮਾਂ ਨੇ ਜਾਂ ਭੈਣ ਨੇ ਲਗੇਜ ਪੈਕ ਕੀਤਾ ਸਾਨੂੰ ਨੀ ਪਤਾ ਇਹਦੇ ਵਿੱਚ ਕੀ ਆ ਵੀ ਝੂਠ ਨਹੀਂ ਚੱਲਣਾ ਕਿੰਨੀ ਵਧੀਆ ਗੱਲ ਹੈ
1: ਬਿਲਕੁਲ ਜੀ ਬਿਲਕੁਲ ਭਾਜੀ ਇਹ ਚ ਨਾ ਮੇਰੇ ਮਦਰ ਫਾਦਰ ਜਦੋਂ ਇੰਡੀਆ ਆਉਂਦੇ ਜਾਂਦੇ ਨੇ ਹਨਾ ਸਾਡੇ ਕੋਲ ਆਉਂਦੇ ਨੇ ਇੱਥੇ ਤਾਂ ਉਹ ਮੈਨੂੰ ਦੱਸ ਦਿੰਦੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਤੁਸੀਂ ਕਿਵੇਂ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਹੋ ਹਨਾ ਉਹ ਕਹਿੰਦੇ ਸਾਨੂੰ ਨਾ ਉਹ ਫਾਰਮ ਮਿਲਦਾ ਅਸੀਂ ਉੱਥੇ ਸੱਚ ਭਰ ਦਿੰਦੇ ਹਾਂ ਸਾਨੂੰ ਕੋਈ ਰੋਕਦਾ ਨੀ ਬੜੀ ਸੋਹਣੀ ਗੱਲ ਹੈ ਨਾ ਤੇ ਮੈਂ
0: ਕਿਹਾ
1: ਨਹੀਂ ਤਾਂ ਤੁਹਾਡੇ ਬੈਗ ਖੋਲ ਕੇ ਅਗਲਾ ਬਾਹਰ ਸੁੱਟਦਾ ਹਨਾ ਸਭ ਕੁਛ ਕਰਦਾ ਉੱਥੇ ਸੱਚ ਬੋਲਿਆ ਹੋਵੇ ਕਦੇ ਕੋਈ ਰੋਕਦਾ ਹੀ ਨੀ ਹੈਗਾ ਨਾ
0: ਇਸੇ ਤਰ੍ਹਾਂ ਜਿਹੜੀ ਸੱਚੇ ਪਾਤਸ਼ਾਹ ਆਪਾਂ ਜਿਹੜੀ ਬਾਣੀ ਪਹਿਲੀ ਤੁਕ ਪੜ੍ਹੀ ਸੀ ਨਾ ਜੀ ਕਿ ਉਹ ਉੱਥੇ ਸੱਚੋ ਹੀ ਸੱਚ ਨਿਬੜਿਆ ਇਹ ਤਾਂ ਦੁਨੀਆਂ ਦਾ ਦੇਸ਼ ਆ ਨਾ, ਸੰਸਾਰ ਦਾ ਇੱਕ ਧਰਤੀ ਆ ਨਾ, ਤੇ ਜਦੋਂ ਉਸ ਅਕਾਲ ਪੁਰਖ ਦੇ ਘਰ ਜਾਣਾ ਹੈ ਉੱਥੇ ਵੀ ਸਾਨੂੰ ਫਿਰ ਆਪਣਾ ਹਿਸਾਬ ਜਿਹੜਾ ਦੇਣਾ ਪੈਂਦਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਉੱਥੇ ਵੀ ਫਿਰ ਹਿਸਾਬ ਦੇਣਾ ਪੈਣਾ। ਜੇ ਉੱਥੇ ਝੂਠ ਅਸੀਂ ਲਿਖ ਦਾਂਗੇ ਨਾ, ਝੂਠ ਬੋਲਾਂਗੇ ਉੱਥੇ ਝੂਠ ਚੱਲਣਾ ਜੀ।
1: ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਕਰਮਾਂ ਦੀ ਖੇਡ ਦੇਖੋ, ਇੱਕ ਮਿੰਟ ਤੇ ਆਪਾਂ ਨੇ ਜਿਵੇਂ ਸਾਰੀ ਇਹ ਡਿਸਕਸ਼ਨ ਕੀਤੀ ਹੁਣ ਤੱਕ, ਮਤਲਬ ਇੱਕ ਮਿੰਟ ਦਾ ਅੱਗੇ ਪਿੱਛੇ ਵੀ ਹੋਣਾ, ਸਾਰੀਆਂ ਚੀਜ਼ਾਂ ਹੋਣੀਆਂ ਹਨਾ, ਤੇ ਉਹ ਸਾਡੇ ਕਰਮਾਂ ਨੂੰ ਕਿਵੇਂ ਇੱਕ ਕੜੀ ਦੇ ਵਿੱਚ ਜੋੜ ਜਾਂਦਾ। ਤੇ ਇਸੇ ਕਾਰਨ ਮੈਨੂੰ ਲੱਗਦਾ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਭਾਜੀ ਇੱਕ ਗੱਠਾਂ ਮੌਜੂਦ ਹੁੰਦੀਆਂ ਜਾ ਰਹੀਆਂ ਨੇ ਹਨਾ, ਉਹ ਗੱਠਾਂ ਫਿਰ ਖੋਲਣੀਆਂ ਬਹੁਤ ਡਿਫੀਕਲਟ ਹੋ ਜਾਂਦੀਆਂ ਨੇ। ਜ਼ਰੂਰ ਖੁੱਲ ਜਾਂਦੀਆਂ ਨੇ, ਲੇਕਿਨ ਇੱਕ ਝੂਠ ਬੋਲੇ ਤੇ ਉਹ ਕਿੱਥੇ ਸਾਡਾ ਰਿਸ਼ਤੇ ਤਿੜਕ ਜਾਂਦੇ ਨੇ ਹਨਾ। ਤੇ ਉਮੀਦ ਹੈ ਕਿ ਹਨਾ ਕਿ ਆਪਾਂ ਹਮੇਸ਼ਾ ਸੱਚ ਦੀ ਰਾਹ ਤੇ ਚੱਲੀਏ। ਚਲੋ ਪਰਮਾਤਮਾ ਕਿਸੇ ਦੀ ਬੁੱਧੀ ਨੂੰ ਭ੍ਰਸ਼ਟ ਨਾ ਕਰੇ ਹਨਾ, ਉਹ ਬੁੱਧੀ ਹਮੇਸ਼ਾ ਪਰਮਾਤਮਾ ਦੇ ਵੱਲ ਅਗਰ ਲੱਗੀ ਰਹੇਗੀ ਤਾਂ ਹਮੇਸ਼ਾ ਉੱਚ ਸਥਿਤੀ ਦੇ ਵਿੱਚ ਹੀ ਰਹੇਗੀ, ਤੇ ਸਾਡੀ ਜਿਹੜੀ ਸ਼ਖਸੀਅਤ ਆ ਤੇ ਉਹ ਹਮੇਸ਼ਾ ਨਿਖਰ ਕੇ ਸਾਹਮਣੇ ਆਏਗੀ। ਤੇ
0: ਅਸੀਂ ਝੂਠ ਵਿੱਚ ਫਸਦੇ ਵੀ ਬਹੁਤ ਆ ਪ੍ਰਨੀਤ ਜੀ, ਜਾਂਦੇ ਜਾਂਦੇ ਇੱਕ ਗੱਲ ਕਹਿ ਦਵਾਂ ਕਿ ਅਸੀਂ ਝੂਠ ਵਿੱਚ ਫਸਦੇ ਵੀ ਬਹੁਤ ਆ। ਸਰਕਾਰਾਂ ਵੱਲੋਂ ਝੂਠ ਬੋਲ ਬੋਲ ਕੇ ਲੋਕਾਂ ਦੀਆਂ ਵੋਟਾਂ ਬਟੋਰੀਆਂ ਜਾਂਦੀਆਂ ਨੇ ਕਿ ਅਸੀਂ ਆਹ ਕਰਾਂਗੇ ਆਹ ਕਰਾਂਗੇ, ਲੋਕ ਵੋਟ ਪਾ ਦਿੰਦੇ ਨੇ, ਫੇਰ ਉਹ 5 ਸਾਲ ਹੋ ਜਾਂਦੇ ਨੇ, ਫੇਰ ਉਹ ਦੇਖਦੇ ਆ ਕਿ ਕੁਛ ਵੀ ਨੀ ਹੋਇਆ ਭਾਈ, ਨਾ ਤਾਂ ਸਾਡੀਆਂ ਸੜਕਾਂ ਬਣੀਆਂ, ਨਾ ਸਾਡੇ ਸਕੂਲ ਬਣੇ ਆ, ਨਾ ਸਾਨੂੰ ਮੈਡੀਕਲ ਸੁਵਿਧਾਵਾਂ ਮਿਲੀਆਂ ਨੇ ਹਨਾ, ਫੇਰ ਹੋਰ ਝੂਠੇ ਆ ਜਾਂਦੇ ਨੇ ਅਗਲੀ ਪਾਰਟੀ ਵਾਲੇ, ਉਹ ਕਹਿੰਦੇ ਨਹੀਂ ਭਾਈ ਇਹ ਝੂਠੇ ਸੀਗੇ, ਅਸੀਂ ਸੱਚੇ ਹਾਂ, ਅਸੀਂ ਤੁਹਾਡਾ ਇਹ ਕੰਮ ਕਰਾਂਗੇ, ਅਸੀਂ ਫੇਰ ਉਹਨਾਂ ਦਾ ਯਕੀਨ ਕਰ ਲੈਂਦੇ ਆ ਝੂਠ ਦੇ ਉੱਤੇ, ਅਸੀਂ ਫੇਰ ਉਹਨਾਂ ਨੂੰ ਵੋਟ ਪਾ ਦਿੰਦੇ ਆ। ਤੇ ਇਹ ਦੁਨੀਆ ਜਿਹੜਾ ਝੂਠ ਦਾ ਪਸਾਰਾ ਆ, ਸਾਨੂੰ ਅਸਲ ਚ ਦੁਨੀਆ ਸਾਡੇ ਨਾਲ ਰਲ ਕੇ ਬਣੀ ਹਨਾ, ਕੱਲਾ ਕੱਲਾ ਬੰਦਾ ਤੁਸੀਂ ਹੋ ਗਏ, ਮੈਂ ਹੋ ਗਿਆ, ਸਾਡੇ ਆਲੇ ਦੁਆਲਾ ਪਰਿਵਾਰ ਸਮਾਜ ਹੋ ਗਿਆ ਹਨਾ, ਤੇ ਸਾਨੂੰ ਆਪਣੇ ਘਰ ਤੋਂ ਕੰਮ ਸ਼ੁਰੂ ਕਰਨ ਦੀ ਜ਼ਰੂਰਤ ਆ, ਆਪਣੇ ਆਪ ਤੋਂ, ਸਭ ਤੋਂ ਪਹਿਲਾਂ ਆਪਣੇ ਆਪ ਤੋਂ ਅਸੀਂ ਕਰੀਏ। ਜਿਵੇਂ ਤੁਸੀਂ ਲਾਸਟ ਟਾਈਮ ਵੀ ਇੱਕ ਪ੍ਰੋਗਰਾਮ ਤੁਹਾਡੇ ਨਾਮ ਕੀਤਾ ਸੀ ਕਿ ਅਸੀਂ ਆਪਣੇ ਆਪ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਆ, ਤੇ ਜਦੋਂ ਅਸੀਂ ਘਰ ਤੋਂ ਇਹ ਕੰਮ ਸ਼ੁਰੂ ਕਰਾਂਗੇ ਨਾ, ਇਹ ਬੇਸਿਕ ਆ, ਝੂਠ ਨਹੀਂ ਬੋਲਣਾ ਹਨਾ, ਆਪਣੇ ਬੱਚਿਆਂ ਨੂੰ ਵੀ ਸਿਖਾਈਏ, ਆਪ ਵੀ ਕਦੇ ਉਹਨਾਂ ਦੇ ਸਾਹਮਣੇ ਇਹੋ ਜਿਹੇ ਕਦੇ ਵੀ ਝੂਠ ਨਾ ਬੋਲੀਏ, ਨਾ ਉਹਨਾਂ ਦੇ ਸਾਹਮਣੇ, ਨਾ ਪੈ, ਕੋਸ਼ਿਸ਼ ਕਰੀਏ, ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ। ਫਿਰ ਹੌਲੀ ਹੌਲੀ ਹੌਲੀ ਫਿਰ ਪ੍ਰਮਾਤਮਾ ਦੀ ਸੋਝੀ ਜੋ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਦਰਜ ਕੀਤਾ, ਅਸੀਂ ਉਹਦੇ ਅਨੁਸਾਰ ਆਪਣਾ ਜੀਵਨ ਫਿਰ ਕਰ ਸਕਦੇ ਹਾਂ। ਮਨ ਦੀ ਸ਼ਾਂਤੀ ਜਿਹੜੀ ਆ ਉਹ ਸੱਚ ਬੋਲਣ ਨਾਲ ਹੀ ਹੁੰਦੀ ਆ, ਝੂਠ ਬੋਲ ਕੇ ਸਾਡਾ ਮਨ ਹਮੇਸ਼ਾ ਸ਼ਾਂਤ ਰਹੇਗਾ, ਮੂੰਹ ਦੇ ਉੱਤੇ ਹਮੇਸ਼ਾ ਡਰ ਰਹੇਗਾ, ਜੇ ਮੈਂ ਝੂਠ ਬੋਲ ਦਿੱਤਾ ਨਾ ਇੱਥੇ ਆਣ ਕੇ ਇਮੀਗ੍ਰੇਸ਼ਨ ਵਾਲਿਆਂ ਨੂੰ ਕਿ ਮੇਰੇ ਕੋਲ ਕੋਈ ਬੂਟਾ ਨਹੀਂ ਹੈਗਾ, ਕੋਈ ਲੱਕੜੀ ਦਾ ਟੁਕੜਾ ਨਹੀਂ ਹੈਗਾ ਹਨਾ, ਪਰ ਉਹ ਫਿਰ ਮੇਰੇ ਮੂੰਹ ਤੋਂ ਪਛਾਣ ਜਾਣਗੇ, ਉਹ ਵੀ ਇੰਨੇ ਤਜਰਬੇਕਾਰ ਹੁੰਦੇ ਨੇ, ਉਹ ਮੂੰਹ ਤੋਂ ਪਛਾਣ ਜਾਣਗੇ, ਲੱਗੀ ਹੋਈ ਲਾਈਨ ਚੋਂ ਬਾਹਰ ਕੱਢਣਗੇ, ਲਿਆ ਬਈ ਆਪਣਾ ਬੈਗ ਕੋਲ, ਤੂੰ ਤਾਂ ਝੂਠ ਬੋਲਦਾ ਪਿਆ, ਜਾਂ ਫਿਰ ਕੁੱਤਾ ਲੈ ਆਉਣਗੇ, ਸਲੀਪਰ ਡੋਗ ਲੈ ਆਉਣਗੇ ਹਨਾ। ਸੋ ਇਸ ਕਰਕੇ ਇਸੇ ਤਰ੍ਹਾਂ ਹੀ ਜਦੋਂ ਇਸ ਸੰਸਾਰ ਤੋਂ ਅਸੀਂ ਜਾਣਾ ਆ, ਉੱਥੇ ਵੀ ਸਿਰਫ ਸੱਚ ਹੀ ਸੱਚ ਚੱਲਣਾ ਆ, ਉੱਥੇ ਵੀ ਫਿਰ ਸਾਨੂੰ ਇਮੀਗ੍ਰੇਸ਼ਨ ਵਾਲੇ ਨਹੀਂ ਰੋਕਣਗੇ, ਜੇ ਸਾਡੇ ਪੱਲੇ ਸੱਚ ਹੋਵੇਗਾ। ਤੇ ਕਹਿੰਦੇ ਨਾ ਜੇ ਤੇਰੇ ਪੱਲੇ ਸੱਚ ਤਾਂ ਕੋਠੇ ਚੜ ਕੇ ਨੱਚ।
1: ਹਾਂਜੀ ਭਾਜੀ, ਇਹ ਬਹੁਤ ਵਧੀਆ ਲੱਗ ਰਿਹਾ ਜੀ ਭਾਜੀ, ਸੱਚ ਬੈਠੋ ਨੱਚ, ਹਿੰਦੀ ਚ ਵੀ ਕਹਿੰਦੇ ਹੁੰਦੇ ਨੇ, ਕਹਿੰਦੇ ਸੱਚ ਬੈਠੋ ਨੱਚ ਹਨਾ, ਕਿ ਸੱਚ ਸੱਚ ਸੱਚ ਇੱਕ ਮਤਲਬ ਉਹ ਚੀਜ਼ ਹੈ ਕਿ ਇੱਕ ਉਹ ਭਾਵਨਾ ਹੀ ਕਹਿ ਲਓ ਹਨਾ, ਕਿ ਉਹ ਫੀਲਿੰਗ ਹੈ ਕਿ ਅੰਦਰ ਉਹ ਕੋਨਫੀਡੈਂਸ ਆਉਂਦਾ ਸਾਡੇ ਹਨਾ, ਤੇ ਕਿਉਂਕਿ ਪਿੱਛੇ ਟੈਨਸ਼ਨ ਨੀ ਹੁੰਦੀ, ਯਾਦ ਨੀ ਕਰਨਾ ਪੈਂਦਾ, ਕਿੰਨੇ ਫਾਇਦੇ ਨੇ ਭਾਜੀ ਦੇਖੋ ਇਹਦੇ, ਕਿੰਨੀਆਂ ਕੁ ਐਡਵਾਂਟੇਜ ਨੇ, ਅਣਗਿਣਤ ਨੇ। ਬਟ ਇਹ ਹੈ ਕਿ ਹਾਂ, ਸੱਚ ਬੋਲਣ ਵਾਲੇ ਨੂੰ ਪਹਿਲਾਂ ਨਫ਼ਰਤ ਦਾ ਵੀ ਸਾਹਮਣਾ ਕਰਨਾ ਪੈਂਦਾ, ਕੰਪੀਟੀਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ, ਬਟ ਜਦੋਂ ਉੱਥੋਂ ਨਿਕਲ ਕੇ ਆਪਾਂ ਨਿਕਲਦੇ ਹਾਂ ਨਾ, ਤਾਂ ਉਹਦੇ ਜ਼ਿੰਦਗੀ ਦਾ ਨਜ਼ਾਰਾ ਹੀ ਭਾਜੀ ਹੋਰ ਹੈ। ਤੇ ਇੱਥੇ ਨਾ ਮੈਂ ਸਭ ਤੋਂ ਵੱਡੀ ਭਾਜੀ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਕਿ ਮੈਂ ਨਾ ਮੇਰੀ ਜਦੋਂ ਪਰਮਾਨੈਂਟ ਰੈਜ਼ੀਡੈਂਸੀ ਭਾਜੀ, ਮੈਨੂੰ ਵੀਜ਼ਾ ਆ ਗਿਆ, ਮੇਰੀ ਪਰਮਾਨੈਂਟ ਰੈਜ਼ੀਡੈਂਸੀ ਆ ਗਈ, ਤੇ ਮੈਂ ਨਾ ਉਦੋਂ ਸਟੇਟ ਚੇਂਜ ਕਰ ਗਈ, ਤੇ ਮੈਨੂੰ ਸਾਰੇ ਕਹਿੰਦੇ ਸੀਗੇ ਵੀ ਹਨਾ ਝੂਠ ਬੋਲਣਾ, ਮੈਂ ਕਿਹਾ ਨਹੀਂ ਇਹ ਚੀਜ਼ ਨੀ ਹੋ ਸਕਦੀ ਕਿ ਕੱਲ ਨੂੰ ਮੇਰੇ ਹਨਾ ਵੀ ਮੈਨੂੰ ਉਹ ਚੀਜ਼ ਤੜਫਾਊਗੀ, ਤੇ ਕੋਈ ਨੀ, ਵੇਟ ਕੀਤੀ ਹਨਾ, ਉਹੀ ਸਬਰ ਦਾ ਫਲ ਪਰਮਾਤਮਾ ਨੇ ਬਖਸ਼ਿਆ ਹਨਾ, ਜਿੱਥੇ ਆਪਾਂ ਪਹੁੰਚੇ ਵੀ ਉੱਥੇ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ। ਬਟ ਇਹ ਸੀਗਾ ਕਿ ਜੇ ਉਹ ਚੀਜ਼ ਮੈਂ ਉਸ ਟਾਈਮ ਉਹ ਚੀਜ਼ ਨੂੰ ਅਪਣਾ ਲੈਂਦੀ ਹਨਾ, ਤੇ ਅੱਜ ਮੈਂ ਸ਼ਾਇਦ ਜਿਹੜੀ ਮੈਂ ਚੈਨ ਦੀ ਘੋੜੇ ਵੇਚ ਕੇ ਸੋਨੀ ਆ, ਤੇ ਉਹ ਨੀਂਦ ਨਾ ਮੈਨੂੰ ਮਿਲ ਪਾਉਂਦੀ। ਤੇ ਸੱਚ ਬਹੁਤ ਵੱਡੀ ਇੱਕ ਹੈ ਕਿ ਸਾਨੂੰ ਝੂਠ ਬੋਲ ਕੇ 2 ਮਿੰਟ ਦਾ ਕਹਿੰਦੇ ਹੁੰਦੇ ਨਾ ਕਿ 100 ਦਿਨ ਜਿਹੜੇ ਹੁੰਦੇ ਨੇ ਉਹ ਚੋਰ ਦੇ ਹੁੰਦੇ ਨੇ, ਬਟ ਸਾਧੂ ਦਾ ਦਿਨ ਜਿਹੜਾ 1 ਦਿਨ ਦਾ ਹੁੰਦਾ ਨਾ, ਉਹ ਸਭ ਨੂੰ ਹੀ ਪਵਿੱਤਰਤਾ ਵੱਲ ਤੇ ਸੱਚ ਵੱਲ ਲੈ ਕੇ ਜਾਂਦਾ। ਅਸਲ ਦੇ ਵਿੱਚ ਪਵਿੱਤਰਤਾ ਭਾਜੀ, ਮੈਂ ਜੋ ਆਪਣੀ ਜਰਨੀ ਤੋਂ ਸਿੱਖਿਆ, ਤੇ ਪਵਿੱਤਰਤਾ ਕੇਵਲ ਸਾਡੀ ਸ਼ਖਸੀਅਤ ਜਾਂ ਅਸੀਂ ਜੋ ਹੈ ਉਹ ਹੀ ਨਹੀਂ, ਸਾਡੇ ਜਿਹੜੀ ਪਵਿੱਤਰਤਾ ਸਾਡੇ ਭਾਵਾਂ ਦੇ ਵਿੱਚ, ਥੋਟ ਦੇ ਵਿੱਚ, ਤੇ ਜਿਹੜੇ ਅਸੀਂ ਵਿਚਾਰ ਅੰਦਰ ਤੇ ਬਾਹਰ ਰੱਖਦੇ ਹਾਂ, ਉਹ ਬਹੁਤ ਜ਼ਰੂਰੀ ਹੈ ਕਿ ਕੰਪੀਟੀਸ਼ਨ ਅਸੀਂ ਅਗਰ ਉੱਥੇ ਕਰਨ ਲੱਗ ਗਏ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ।
0: ਬਿਲਕੁਲ ਵਨੀਤ ਜੀ, ਅੱਜ ਦਾ ਵਿਸ਼ਾ ਬਹੁਤ ਚੰਗਾ ਵਿਸ਼ਾ ਸੀ ਔਰ ਸਾਨੂੰ ਸਿਰਫ ਇਹਦੇ ਤੇ ਗੱਲਾਂ ਹੀ ਨਹੀਂ ਕਰਨੀਆਂ, ਗੱਲੀ ਯੋਗ ਨਾ ਹੋਈ ਬਾਣੀ ਜੀ ਲਿਖਿਆ ਹਨਾ, ਕਿ ਸਿਰਫ ਗੱਲਾਂ ਹੀ ਨਾ ਕਰੀਏ ਔਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡਾ ਸੱਚੀ ਮੁੱਚੀ ਸਾਡਾ ਜੀਵਨ ਇਹੋ ਜਿਹਾ ਬਣੇ। ਮੇਰੇ ਖਿਆਲ ਵਾਹਿਗੁਰੂ ਸਿੰਘ ਜੀ ਵੀ ਆ ਗਏ ਨੇ, ਸਤਿਕਾਰਯੋਗ ਸਤਿ ਸ੍ਰੀ ਅਕਾਲ ਜੀ ਵੀਰ ਜੀ,
2: ਤੇ
0: ਹੁਣ ਇਹਨਾਂ ਦਾ ਟਾਈਮ ਆ ਗਿਆ ਜੀ, ਮੈਂ ਇਹਨਾਂ ਨੂੰ ਜ਼ਰੂਰ ਸੁਣੂਗਾ ਜੀ।
1: ਥੈਂਕ ਯੂ ਸੁਖਵਿੰਦਰ ਭਾਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਸਾਰੇ ਦਰਸ਼ਕਾਂ ਦਾ ਜੀ, ਸਾਰੇ ਧਰਮਾਂ ਰੇਡੀਓ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਜੀ, ਧੰਨਵਾਦ ਜੀ।
1: ਤੇ ਭਾਜੀ ਦੇਖੋ ਭਾਜੀ ਦਾ ਨਾਮ ਵੀ ਕਿੰਨਾ ਸੋਹਣਾ, ਮੈਨੂੰ ਤਾਂ ਸਭ ਤੋਂ ਪਹਿਲਾਂ ਭਾਜੀ ਦਾ ਨਾਮ ਹੀ ਬਹੁਤ ਸੋਹਣਾ ਲੱਗਦਾ, ਵਾਹਿਗੁਰੂ ਰੱਬ ਦਾ ਨਾਮ ਚੇਤੇ ਆ ਜਾਂਦਾ। ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ, ਤੇ ਆਪਾਂ ਥੋੜੀ ਦੇਰ ਤੱਕ ਸ਼ੁਰੂਆਤ ਕਰਦੇ ਹਾਂ, ਤੇ ਸੁਖਵਿੰਦਰ ਭਾਜੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਆ ਤੇ ਆਪਾਂ
0: ਮਿਲਦੇ ਹਾਂ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ। ਤੇ ਇਹ ਸਿੰਘ ਸੀ ਮੇਰੇ ਨਾਲ ਸੁਖਵਿੰਦਰ ਜੀ, ਇੰਡੀਆ ਤੋਂ, ਭਾਰਤ ਤੋਂ। ਮੈਨੂੰ ਬੜਾ ਵਧੀਆ ਲੱਗਿਆ ਕਿ ਜਦੋਂ ਕਹਿ ਰਹੇ ਸੀ ਕਿ ਮੈਂ ਭਾਰਤ ਤੋਂ ਇਸ ਟਾਈਮ ਲਾਈਵ ਹਾਂ। ਤੇ ਵਾਹਿਗੁਰੂ ਭਾਜੀ ਤੁਹਾਡਾ ਨਾਮ ਹੀ ਇੰਨਾ ਸੋਹਣਾ ਤੇ ਮੈਂ ਕੀ ਤੁਹਾਡੀ ਤਾਰੀਫ ਕਰਾਂ, ਦੱਸੋ। ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਆਪਣੇ ਕੀਮਤੀ ਟਾਈਮ ਤੁਸੀਂ ਸਾਨੂੰ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਦਿੱਤਾ। ਤੇ ਅੱਜ ਆਪਾਂ ਜੋ ਇਮੀਗ੍ਰੇਸ਼ਨ ਦੀਆਂ ਗੱਲਾਂ ਕਰਨੀਆਂ ਨੇ ਸਾਂਝੀਆਂ, ਤੇ ਆਪਾਂ ਸਾਰੇ ਇੰਗਲਿਸ਼ ਦੇ ਵਿੱਚ ਸੁਣਾਂਗੇ ਹੁਣ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਹਰ ਇੱਕ ਕਮਿਊਨਿਟੀ ਦਾ ਬੰਦਾ ਭਾਜੀ ਤੋਂ ਹੈਲਪ ਲੈ ਸਕੇ। ਤੇ ਆਪਾਂ ਸ਼ੁਰੂਆਤ ਕਰਦੇ ਹਾਂ, ਤੇ ਭਾਜੀ ਥੈਂਕ ਯੂ ਸੋ ਮਚ ਫੋਰ ਕਮਿੰਗ ਇਨ ਟੂ ਹਰਮਨ ਰੇਡੀਓ ਆਸਟ੍ਰੇਲੀਆ ਜੀ। ਥੈਂਕ ਯੂ ਜੀ।
2: Thank you so much, Puneet ji, and Harmon Radio. I'm really thankful to all of you guys for inviting me here. Say a little bit about myself. So I am nothing. I am one of you, I say, and we all are here immigrants, and I'm one of you. So I came here around 20 years ago. As a student, and studied IT, did business analysis and data analysis as my major. And then I finished my studies, and then again, as everyone else, so I've gone through the pathway, through the process of immigration, and got my permanent residency, and then got my family here. During that time, I felt the need that we need someone who's genuine and here like wanting to support people who are in the same boat as us. So mere na mind de vich hamesha rehnda si, at the back of my mind, we jadon whenever God enables me, I will do my immigration process, and I'll start my own firm in immigration and leading into legal law firm. So and again apa main thoda thoda vich punjabi vich vi add kar sakda hai
1: ji ji zarur paaji
2: because meri ek thodi ji problem hai ki jadon mainu pata hunda ki mere samne wala punjabi hai ga oh ta english boli nahi jandi
1: ji bilkul ji koi nahi paaji apa mix karange sari bhasha koi nahi
2: Okay, my apologies, but anyway, so the time ਦੀ ਆਪਾਂ ਗੱਲ ਕਰ ਰਹੇ ਸੀ ਜਦੋਂ ਟਾਈਮ ਕਹਿੰਦੇ ਆ ਵੀ ਆਣਾ ਉਹ ਟਾਈਮ ਉਸ ਟਾਈਮ ਤੇ ਉਹ ਚੀਜ਼ ਆਪਣੇ ਆਪ ਹੋ ਜਾਣੀ ਆ ਤੇ ਆਪਣੇ ਆਪ ਤੁਹਾਡਾ ਜਿਹੜਾ ਹੈਗਾ ਰਸਤਾ ਉਹ ਆਲਰੇਡੀ ਅਖਤਿਆਰ ਹੁੰਦਾ ਤੇ ਤੁਸੀਂ ਬਸ ਸਟੈਪ ਚੱਕਦੇ ਜਾਂਦੇ ਹੋ ਤਾਂ ਆਟੋਮੈਟਿਕ ਚੀਜ਼ਾਂ ਹੁੰਦੀਆਂ ਜਾਂਦੀਆਂ ਨੇ ਸੇਮ ਹੀ ਕਾਇੰਡ ਆਫ ਮੇਰੇ ਨਾਲ ਹੋਇਆ ਜੀ ਸੋ ਬਟ ਹਾਂ ਇੱਕ ਆਪਾਂ ਨੂੰ ਖਿਆਲ ਰੱਖਣਾ ਇੱਕ ਆਪਣੇ ਮਨ ਦੇ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਉਹ ਅਸੀਂ ਮਤਲਬ ਮੇਰੇ ਮਨ ਚ ਹੈ ਸੀ ਵੀ ਜਦੋਂ ਸਮਾਂ ਆਇਆ ਤਾਂ ਮੈਂ ਇਹ ਚੀਜ਼ ਕਰੂੰਗਾ ਤਾਂ ਉਹ ਆਟੋਮੈਟਿਕਲੀ ਹੁੰਦੀ ਰਹੀ ਤੇ 2023 ਦੇ ਵਿੱਚ

0: ਦੇ ਰਹੇ ਹਾਂ ਸਾਰੀਆਂ ਵੀ ਲੁੱਕ ਆਫਟਰ ਮੋਸਟਲੀ ਆਲ ਆਫ ਦਾ ਵੀਜ਼ਾਜ਼ ਬਟ ਪ੍ਰਾਇਮਰਲੀ ਵੀ ਸਪੋਰਟ ਸਕਿਲਡ ਵੀਜ਼ਾਜ਼ ਐਂਡ ਇੰਪਲੋਇਰ ਸਪੋਂਸਰਡ ਵੀਜ਼ਾਜ਼ ਐਂਡ ਦੈਨ ਉਸ ਤੋਂ ਬਾਅਦ ਵੀ ਗੈਟ ਫੈਮਿਲੀ ਵੀਜ਼ਾਜ਼ ਲਾਈਕ ਪਾਰਟਨਰ ਵੀਜ਼ਾ ਐਂਡ ਪੇਰੈਂਟ ਵੀਜ਼ਾਜ਼ ਐਜ਼ ਵੈਲ ਤੇ ਇਹ ਸਾਡੀਆਂ ਪ੍ਰਾਇਮਰੀ ਸਰਵਿਸਿਜ਼ ਹੈਗੀਆਂ ਤੇ ਪਲੱਸ ਮੈਂ ਨਾਲ ਨਾਲ ਜੂਰਿਸ ਡਾਕਟਰ ਵੀ ਪ੍ਰਸਿਊ ਕਰ ਰਿਹਾ ਹੈਗਾ ਤੇ ਉਹ ਵੀ ਆਲਮੋਸਟ ਮੇਰੀ ਦੇਖੋ ਜੀ ਕੰਪਲੀਟ ਹੋ ਚੁੱਕੀ ਆ ਥੋੜੀ ਜਿਹੀ ਰਹਿ ਗਈ ਹੈਗੀ ਆ ਤੇ ਉਹ ਬਾਏ ਐਂਡ ਆਫ ਦਿਸ ਈਅਰ ਵੀ ਆਰ ਏਮਿੰਗ ਅਗਰ ਪ੍ਰਭਾਵ ਹੋਣਾ ਚਾਹਿਆ ਤਾਂ ਵੋਲ ਮੇਕ ਇਟ ਐਜ਼ ਅ ਲੀਗਲ ਫਰਮ ਹੋਪਫੁਲੀ ਸੋ ਦੈਟਸ ਜਸਟ ਮੀ ਇਨ ਦਾ ਨਟਸ਼ੈਲ
1: Thank you, Baji. Thank you so much for giving your introduction, and I hope so everybody is connecting to me right now, and audience counting are increasing now. So if anybody can want to ask any question related to the immigration, koi bhi immigration de related koi bhi question apna puchna chahunda hai, te tusi bejhijhak mainu message send kar sakde ho. ਤੇ ਆਪਾਂ ਉਹ ਮੈਸੇਜ ਬਿਨਾ ਅਗਰ ਤੁਸੀਂ ਨਾਮ ਦੱਸੇ ਵੀ ਕਰਨਾ ਚਾਹੁੰਦੇ ਹੋ ਤੇ ਮੈਂ ਨਾਮ ਵੀ ਨਹੀਂ ਮੀਨਸ ਕੁਐਸਚਨ ਤੁਹਾਡਾ ਲੈ ਕੇ ਆਪਣੇ ਸੈਸ਼ਨ ਦੇ ਵਿੱਚ ਐਡ ਕਰੂੰਗੀ ਤੇ ਭਾਜੀ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਤੋਂ ਕਿ ਹੁਣ ਜੋ ਅਗਰ ਦੇਖਿਆ ਜਾਵੇ ਆਸਟ੍ਰੇਲੀਆ ਦੇ ਵਿੱਚ ਸੋ ਵਟ ਇਜ਼ ਹੈਪਨਿੰਗ ਇਨ ਇਮੀਗ੍ਰੇਸ਼ਨ ਇਜ਼ ਇਟ ਈਜ਼ੀ ਨਾਓ ਔਰ ਇਟ ਇਜ਼ ਮੋਰ ਡਿਫੀਕਲਟ ਐਜ਼ ਕੰਪੇਅਰ ਟੂ ਦਾ ਲਾਸਟ ਈਅਰਸ
0: ਦੇਖੋ ਪਨੀਰ ਜੀ ਥੈਂਕ ਯੂ ਸੋ ਮਚ ਫਾਰ ਦਾ ਕੁਐਸਚਨ ਬਹੁਤ ਵਧੀਆ ਤੇ ਡੂੰਘਾ ਸਵਾਲ ਆ ਜੀ ਇਹ ਹਨਾ ਹੁਣ ਇਹਨੂੰ ਆਪਾਂ ਕਈ ਤਰੀਕਿਆਂ ਨਾਲ ਲੈ ਸਕਦੇ ਹਾਂ ਅਗਰ ਤਾਂ ਆਪਾਂ ਦੇਖੀਏ ਵੀ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਹੈਗੀਆਂ ਨੇ ਪਾਲਿਸੀਜ਼ ਆਰ ਚੇਂਜਿੰਗ ਆਲ ਦਾ ਟਾਈਮ ਐਵਰੀ ਸਿੰਗਲ ਡੇ ਵੀ ਹੇਅਰ ਡਿਫਰੈਂਟ ਨਿਊਜ਼ ਨਿਊ ਥਿੰਗਸ ਬਟ ਐਟ ਦ ਸੇਮ ਟਾਈਮ ਐਵਰੀਥਿੰਗ ਇਜ਼ ਪੋਸੀਬਲ ਇਫ ਯੂ ਵਾਂਟ ਟੂ ਡੂ ਇਟ ਯੂ ਕੈਨ ਡੂ ਇਟ ਤੇ ਮਤਲਬ ਇਹ ਮੈਂ ਤੁਹਾਡਾ ਆਨਸਰ ਕੁਛ ਮਤਲਬ ਸੋਰੀ ਥੋੜਾ ਜਿਹਾ ਮੈਂ ਵੇਗ ਕਰ ਰਿਹਾ ਬਟ ਮੇਨ ਇਹਦੇ ਵਿੱਚ ਇਹ ਹੈਗਾ ਵੀ ਅਗਰ ਤੁਹਾਡਾ ਸਿੱਧਾ ਸਿੱਧਾ ਆਪਾਂ ਆਨਸਰ ਕਰੀਏ ਤਾਂ ਉਹ ਆ ਵੀ ਚੀਜ਼ਾਂ ਹਾਰਡ ਹੋਈਆਂ ਨੇ ਸਮੇਂ ਦੇ ਹਿਸਾਬ ਨਾਲ ਫੋਰ ਐਗਜ਼ਾਮਪਲ ਪੁਆਇੰਟ ਸਿਸਟਮ ਦੀ ਆਪਾਂ ਗੱਲ ਕਰ ਲਈਏ ਮੈਂ ਆਪਣੀ ਗੱਲ ਕਰ ਲਵਾਂ ਜਦੋਂ ਮੈਂ ਖੁਦ ਪੀ ਆਰ ਮੇਰੀ ਆਈ ਸੀ 2014-15 ਦੇ ਵਿੱਚ ਤਾਂ 189 ਆਈ ਗੋਟ 65 ਪੁਆਇੰਟਸ ਇਨ ਆਈ ਟੀ ਠੀਕ ਹੈ ਜੀ ਤੇ ਰਾਈਟ ਨਾਓ ਫੋਰ ਆਈ ਟੀ ਲਾਈਕ ਆਈ ਹੈਵ ਪੀਪਲ ਦੇ ਆਰ ਸਿਟਿੰਗ ਐਟ 100 ਪੁਆਇੰਟਸ ਐਂਡ ਦੇ ਆਰ ਸਟਿਲ ਵੇਟਿੰਗ ਸੋ ਬਟ ਉਹ ਐਟ ਦਾ ਸੇਮ ਟਾਈਮ ਆਪਾਂ ਅਗਰ ਇਹ ਨਹੀਂ ਕਹਿ ਸਕਦੇ ਚੀਜ਼ਾਂ ਹਾਰਡ ਹੋਈਆਂ ਨੇ ਚੀਜ਼ਾਂ ਚੇਂਜ ਹੋਈਆਂ ਨੇ ਸਕਿੱਲ ਜਿਹੜੀਆਂ ਹੈਗੀਆਂ ਹੁਣ ਉਹ ਨਵੀਆਂ ਮਤਲਬ ਚੇਂਜ ਹੋ ਰਹੀਆਂ ਨੇ ਨਿਊ ਸਕਿੱਲਸ ਆ ਰਹੀਆਂ ਹੈਗੀਆਂ ਜਿੱਦਾਂ ਏ ਆਈ ਦੇ ਨਾਲ ਦੇਰ ਇਜ਼ ਲੋਟ ਆਫ ਚੇਂਜਸ ਹੈਪਨਿੰਗ ਦੇ ਆਰ ਬਟ ਐਵਰੀਥਿੰਗ ਇਜ਼ ਡੂਏਬਲ ਤੁਹਾਡਾ ਮਨ ਦੇ ਵਿੱਚ ਅਗਰ ਤੁਹਾਡੇ ਖਿਆਲ ਹੈ ਕਿ ਤੁਸੀਂ ਇਹ ਚੀਜ਼ ਕਰਨੀ ਆ
1: ਨਥਿੰਗ ਇਜ਼ ਇੰਪੋਸੀਬਲ ਤੇ ਆਪਾਂ ਜੀ ਇੱਕ ਹੋਰ ਕੁਐਸਚਨ ਹੈ ਸੋ ਆਈ ਵਾਂਟ ਟੂ ਸੇ ਇਨ ਇੰਗਲਿਸ਼ ਐਜ਼ ਵੈਲ ਸੋ ਇਨ ਇੰਡੀਆ ਸਪੈਸ਼ਲੀ ਇਨ ਇੰਡੀਆ ਇਟਸ ਰੂਮਰਸ ਅਰਾਊਂਡ ਆਲਵੇਜ ਯੂ ਕੈਨ ਕਮ ਵਿਦਆਊਟ ਐਨੀ ਪੁਆਇੰਟਸ ਐਂਡ ਵਿਦਆਊਟ ਐਨੀ ਸਕਿੱਲ ਸਕਸੈਸ ਦਿਸ ਟਾਈਪ ਆਫ ਨਿਊਜ਼ ਆਲਵੇਜ਼ ਰੂਮਰਿੰਗ ਇਨ ਇੰਡੀਆ ਐਂਡ ਵੈਨ ਐਵਰ ਆਈ ਟਾਕ ਟੂ ਮਾਈ ਰਿਲੇਟਿਵਸ ਐਂਡ ਸਮਬਡੀ ਐਲਸ ਇਨ ਲਾਈਕ ਓਵਰਸੀਜ਼ ਵੈਨ ਆਈ ਹੈਵ ਰਿੰਗ ਓਵਰਸਾਈਡ ਲਾਈਕ ਓਵਰਸੀਜ਼ They always ask me, is it true or false? So, can you tell us what is the reality? Can anybody come to Australia without the PED or IELTS test? This type of things are going on right now or not?
0: Dekho ji, there's only a couple of pathways to come to Australia as an immigrant. So, the main, which most of us, I feel that we are relying and we are sort of pursuing is the student visa. Mm-hmm. If you're coming here as a student to study, then of course, you have to meet the certain criteria. For example, you have to have a good English course and you have to have, sufficient funds so that you can, sort of provide evidence that you can live and support yourself while you're studying. Plus, you have to have good marks in your education as well. Mm-hmm. But at the same time, there are some universities who are a little bit supportive and lenient. Where if you got 60% marks, still you have a chance. But if someone is telling you that there's no need for PT or also there's no need for funds. Just come on, no problem. Then I would say it's a rumor and it's people are just wanting attention. Mm. So I can go on media and I can.

0: start saying, you know, X, Y, Z, and then I'll get calls and I'll get them into, I'll show them other pathways. But this is what people do, I feel, which is a really sad, but it's a reality.
1: पाजी मेरे को एक क्वेश्चन आया किसी स्टूडेंट का सो सम सो ही वांट टू नो व्हिच इज द बेस्ट कोर्स पाथवे फॉर द पीआर परमानेंट रेसिडेंसी ऑफ ऑस्ट्रेलिया एट द मोमेंट.
0: देखो पुनीत जी, आई गेट दिस क्वेश्चन एवरी डे, आई थिंक मे बी सो मेनी टाइम्स. ते मैं जदा स्टार्ट कीता अपना ये डिस्कशन आज दी, सो आप सॉर्ट ऑफ मैं अपने बारे थोड़ा दसिया थानू मेरी बैकग्राउंड. जो मैं किसी भी सलाह दिना, वैन आई एडवाइज एनी वन ऑन एनी थिंग, आई फील दैट कि मैं अपने आप नू या अपने किसी ब्रदर या सिस्टर नू या अपने किसी फ्रेंड नू या यू नो फैमिली नू मतलब मैं गाइड कर रहा. तो हुण यह क्वेश्चन जिहड़ा वा बहुत अगेन थिंग्स, अज मैं कह दूंगा भी लैट्स डू पेंटिंग कोर्स, ठीक है, ट्रेड दे विच राइट नाउ पीपल आर डूइंग, एवरीवन इज गोइंग इनटू ब्रिकलेइंग पेंटिंग एज अ ट्रेड कोर्स, एंड देन वी हैव लॉट ऑफ पीपल डूइंग नर्सिंग, बट इवेंचुअली इट ऑल कम्स टू व्हाट यू रियली एंजॉय एंड डूइंग इन योर लाइफ. सो अगर मैं कह दूं भी मैंने दसो भाजी पी आर वास्ते केड़ा कोर्स आ, ते मैं मतलब आई एम गोइंग बैक टू माय टाइम्स, ठीक है, व्हेन आई वेंट टू एन एजेंट, आई एम नॉट डिस्क्लोजिंग द नेम, बट आई वेंट समवेयर नॉट फॉर एन एडवाइस, बट आई वेंट विद वन ऑफ माय फ्रेंड टू सॉर्ट ऑफ यू नो जस्ट आप होंदा नहीं भी एज अ पीयर सपोर्ट भी चले, ते ही वाज टॉकिंग एंड आई वाज जस्ट लिसनिंग, एंड देन इवेंचुअली दैट एजेंट आस्क्ड मी, हां भी काका तू की करदा, मैं दस्या भी मैं तो जी आईटी कर रहा हूं, कुछ नहीं बनना, दैट्स व्हाट ही टोल्ड मी. ते एंड आई वाज लाइक ओके, बट मेरा इंटरेस्ट है आईटी विच, वांट टू डू डार एनालिसिस एंड बिजनेस एनालिसिस, मेरा इंटरेस्ट है, मैं अपने मन में सोचा, पर जो बनना कुछ नहीं था, हुण फिर कोर्स चेंज करना पड़ेगा मैं, एंड ही सेड ओके डू कुकरी एंड डू दैट एंड दैट, मैं ओके ठीक है नो प्रॉब्लम, बट मैं नहीं करांगा, आई थिंक आई विल कंटिन्यू आईटी बिकॉज़ आई एम पैशनेट अबाउट यू नो व्हाट आई एम डूइंग. Anyway, so to answer this question, do whatever you're passionate about. If you love children, do child care. Because if you don't love children, then you do child care course, and then you don't do job. If you don't do job, then you don't like kids, they eventually not going to get anywhere. So you'll waste your money by just thinking that you'll get PR. And by the time your time comes, there'll be different rules and regulations and different points. Things will be different. वाहिगुरु पाल जी ने कहा आह कोर्स कर लो तो असं किया, पर सा अज कुछ बनया है नहीं, इस करके क्वेश्चन जी सॉरी मैं आंसर नहीं एग्जैक्टली कर रहा, बट यह है कि जो तुम पैशनेट है वट एवर यू आर पैशनेट अबाउट पेंटिंग डू पेंटिंग, बट एटलीस्ट दैन यह है भी पेंटिंग ट्रेड कोर्स करने बाद एक्चुअल पेंटिंग अपना करियर परस्यू करो, बिल्डर डू बिल्डिंग.
1: शायद यही कारण है कि तुहानू मैं अज दे सैशन दे विच परमात्मा दी रजा दे नाल तुसी असी दोने कट्ठे बैठे हां असी इत्थे, हैना, ते मैं यही चीज पसंद करदी हां कि ऑनेस्टी, हैना, आपां किसे नू फीस दे लालच दे विच जां किस तरह आपां इहदा करना नहीं हैगा ना, ते इह बिलकुल सही गल है जी. मैं अपनी एक पंजाबी दे विच इत्थे कहानी सुनाना चाहूंगी, छोटी जी गल है ना, तुहाडे कहण दे नाल उह मैनूं बड़ी वधिया लगी. जदों मैं बैचलर स्टार्ट करनी सीगी भाजी, ते मेरे पेरेंट्स कह रहे थे कि तू नर्सिंग कर ला, है ना, नर्सिंग दे विच ऑस्ट्रेलिया दे विच बड़ी छेती पी आर हो जाती है. मैं कल नू जदों मैं मैनु कहना कि मैं टीका लाना है ना, मैं उथे टीका मैं नहीं ला सकूंगी, है ना, ते हो सकता मैं ला भी सकूं क्योंकि मेनू डर नहीं है अंदर, लेकिन वो मैं टीके लाना मेरा पैशन नहीं है, मेरा है टेक्नोलॉजी वाल सारा ध्यान, मैनू फिजिक्स बहुत वधिया लगती सी, मैं कहा कि मेरी सोच फिजिक्स दे वल ज्यादा है, ते अगर मैं अज मैं फिजिक्स पढ़ ली चाहे मेरे नंबर घट भी आ गए चाहे वध भी आ गए, तो मैनू अंदरों ये सुकून होगा कि आई एम डूइंग समथिंग वट आई लाइक, कि अगर मैं टीकियां वाल चलेगी तो मैं चाहे टीके ला भी लूंगी उत्थे जाके, लेकिन मैनू जिंदगी दे विच सुकून नहीं मिल पाएगा. तो बिल्कुल सही है कि जदों असी उस पैशन नू फॉलो करते हैं, चाहे कोई भी स्टडी है साडी, जदों असी जॉब है ना जॉब रेडी दे विच भी किन्ने पाथवे ने इस दे विच भी अगे, है ना, ते उस दे दौरान ਇਹ ਚੀਜ਼ ਮੈਂ ਖੁਦ ਮਹਿਸੂਸ ਕਰਦੀ ਹਾਂ ਔਰ ਇਹ ਸੇਮ ਚੀਜ਼ ਮੈਨੂੰ ਬਹੁਤ ਸਾਰੇ ਲਾਇਰਸ ਦੇ ਵਿੱਚ ਜਦੋਂ ਮੈਂ ਇੱਥੇ ਗਈ ਉਹਨਾਂ ਦੇ ਕੋਲ ਮੈਨੂੰ ਸੁਣਨ ਨੂੰ ਖੁਦ ਮਿਲਦਾ ਸੀ ਕਿ ਤੂੰ ਨਾ ਤੂੰ ਮਾਸਟਰ ਆਫ ਬਿਜ਼ਨਸ ਲੈ ਲਿਆ ਕਿ ਇਸਦੇ ਵਿੱਚ ਪੀ ਆਰ ਨਹੀਂ ਹੈਗੀ ਹਨਾ ਤੇ ਇਹਦਾ ਪੀ ਆਰ ਪਾਥਵੇ ਨਹੀਂ ਹੈਗਾ ਤੇ ਮੈਂ ਇੱਥੇ ਨਾ ਇੱਕ ਆਪਣੇ ਬ੍ਰਦਰ ਦੀ ਵੀ ਐਗਜ਼ਾਮਪਲ ਦੇਣੀ ਹੁੰਦੀ ਆ ਤੇ ਉਹ ਨਿਊਜ਼ੀਲੈਂਡ ਦੇ ਵਿੱਚ ਵੀ ਉਸ ਟਾਈਮ ਇਹ ਬੜੀ ਗੱਲ ਫੈਲੀ ਹੋਈ ਸੀ ਤੇ ਉਸ ਟਾਈਮ ਉਹ ਬਿਜ਼ਨਸ ਦਾ ਡਿਪਲੋਮਾ ਕਰ ਰਹੇ ਸੀਗੇ ਤੇ ਮੇਰੇ ਬ੍ਰਦਰ ਦੀ ਵੀ ਜੋ ਪਰਮਾਨੈਂਟ ਰੈਜੀਡੈਂਸੀ ਸੀਗੀ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਵੀ ਤੇ ਉਸ ਟਾਈਮ ਉਹ ਬਹੁਤ ਪ੍ਰਚਲਿਤ ਸੀਗਾ ਗੱਲ ਇਹ ਵੀ ਕਿ ਬਿਜ਼ਨਸ ਦੇ ਵਿੱਚ ਪੀ ਆਰ ਨਹੀਂ ਮਿਲਦੀ ਵਾਕਈ ਉਹਨਾਂ ਦੀ ਵੀ ਪੀ ਆਰ ਜਿਹੜੀ ਹੈ ਬਿਜ਼ਨਸ ਦੇ ਵਿੱਚ ਹੀ ਆਈ ਤੇ ਇਹ ਮੈਟਰ ਕਰਦਾ ਹੈ ਕਿ ਅਸੀਂ ਕਰਦੇ ਕੀ ਹਾਂ ਤੇ ਕਿੰਨਾ ਪੈਸ਼ਨ ਦੇ ਨਾਲ ਕਰਦੇ ਹਾਂ ਤੇ ਉਸ ਦੇ ਵਿੱਚ ਅਸੀਂ ਜੌਬ ਕਰ ਰਹੇ ਹਾਂ ਜਾਂ ਕਿਸ ਤਰ੍ਹਾਂ ਨਹੀਂ ਕਰ ਰਹੇ ਤੇ ਇਹ ਸੱਚ ਗੱਲ ਹੈ ਤੇ ਇਸ ਚੀਜ਼ ਨੂੰ ਮੈਂ ਆਪਣੀ ਫੈਮਿਲੀ ਦੇ ਨਾਲ ਵੀ ਰਿਲੇਟ ਕਰ ਸਕਦੀ ਹਾਂ ਤੇ ਆਪਣੇ ਨਾਲ ਵੀ ਮੈਂ ਰਿਲੇਟ ਕਰ ਸਕਦੀ ਹਾਂ ਤੇ ਤੁਸੀਂ ਬਿਲਕੁਲ ਸੱਚ ਬੋਲਿਆ ਓਨੈਸਟਲੀ ਕਿਹਾ ਤੇ ਮੈਂ ਇਸ ਲਈ ਤੁਹਾਨੂੰ ਮੁਬਾਰਕਾਂ ਦਿੰਦੀ ਹਾਂ ਜੀ ਤੇ ਇਹੀ ਕਾਰਨ ਹੈ ਕਿ ਆਪਾਂ ਜਦੋਂ ਕਿਸੇ ਤੋਂ ਸਲਾਹ ਲੈਂਦੇ ਹਾਂ ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਟਸ ਰੀਅਲੀ ਇੰਪੋਰਟੈਂਟ ਕਿ ਫਰੋਮ ਹੂਮ ਵੀ ਆਰ ਗੈਟਿੰਗ ਦ ਐਡਵਾਈਸ ਸੋ ਬਿਕੋਜ਼ ਇਟਸ ਮਾਈ ਰਿਸਪੋਨਸੀਬਿਲਟੀ ਇਫ ਆਈ ਐਮ ਟੇਕਿੰਗ ਹੇਅਰ ਸਮਬਡੀ ਐਂਡ ਯੂ ਆਰ ਆਨਸਰਿੰਗ ਐਂਡ ਤੁਸੀਂ ਬਿਲਕੁਲ ਸਹੀ ਕਿਹਾ ਕਿ ਕੱਲ ਨੂੰ ਵਾਹਿਗੁਰੂ ਪਾਲ ਸਿੰਘ ਨੂੰ ਪੜਿਆ ਜਾਵੇਗਾ ਕਿ ਭਾਈ ਤੂੰ ਪੇਂਟਿੰਗ ਕਿਹਾ ਸੀਗਾ ਤੇ ਮੇਰੀ ਹੁਣ ਤਾਂ ਪੀ ਆਰ ਨਹੀਂ ਆਈ ਇਟਸ ਰੀਅਲੀ ਇੰਪੋਰਟੈਂਟ ਤੇ ਭਾਜੀ ਇੱਕ ਹੋਰ ਕੁਸ਼ਚਨ ਮੇਰੇ ਕੋਲ ਆਇਆ ਕਿ ਅਗਰ ਇੱਥੇ ਕਹਿੰਦੇ ਨੇ ਕਿ ਕੋਰਸ ਚੇਂਜ ਕਰ ਲਓ ਹਨਾ ਤੇ ਇਜ਼ ਇਟ ਬੈਨੀਫੀਸ਼ੀਅਲ ਔਰ ਨਾਟ
0: I think it's a follow on and it's a connecting question to what we just discussed now. ਹੁਣ ਇਹਦੇ ਵਿੱਚ ਮੈਂ ਫਿਰ ਆਪਦੀ ਤੁਸੀਂ ਕਹਿੰਦਾ ਆਪਣੀਆਂ ਗੱਲਾਂ ਛੱਡੀ ਜਾਂਦਾ ਰਿਹਾ ਨਾ ਤੇ ਮੈਂ ਫਿਰ ਆਪਣੀ ਐਗਜ਼ਾਮਪਲ ਦਿੰਦਾ ਕਿ ਛੋਟੀ ਜੀ ਸੇਮ ਉਸੇ ਕਨੈਕਟ ਕਰਦੇ ਹਾਂ ਜਿਹੜੀ ਡਿਸਕਸ਼ਨ ਫਿਨਿਸ਼ ਕੀਤੀ ਮੈਂ ਸੋ ਆਈ ਵਾਸ ਸਿਟਿੰਗ ਇਨ ਦੈਟ ਆਫਿਸ ਠੀਕ ਹੈ ਜੀ ਮੇਰੇ ਦੋਸਤ ਦੇ ਨਾਲ ਵਿਦ ਦੈਟ ਪਰਟੀਕੁਲਰ ਏਜੰਟ ਐਂਡ ਹੀ ਵਾਸ ਲਾਈਕ ਕੋਰਸ ਚੇਂਜ ਕਰ ਲਾ ਤੇ ਮੈਂ ਕਿਹਾ ਵੀ ਨਹੀਂ ਕੋਰਸ ਤਾਂ ਮੈਂ ਨਹੀਂ ਚੇਂਜ ਕਰਨਾ ਵੀ ਮੈਂ ਇਹਦੇ ਵਿੱਚ ਮੈਂ ਪ੍ਰੋਸੀਡ ਮਾਈ ਅੰਡਰ ਗ੍ਰੈਜੂਏਟ ਮੈਂ ਬੈਚਲਰਸ ਕਰਾਂਗਾ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਮੈਂ ਆਇਆ ਸੀ ਉਦੋਂ ਡਿਪਲੋਮਾ ਕਰਕੇ ਤੁਹਾਨੂੰ ਪੀ ਆਰ ਮਿਲ ਜਾਂਦੇ ਸੀ ਬਟ ਆਈ ਥਿੰਕ ਮੇਰੇ ਵਿਦ ਇਨ ਸਿਕਸ ਮੰਥਸ ਰੂਲਸ ਚੇਂਜ ਹੋ ਗਏ ਤਾਂ ਉਹ ਕਹਿੰਦੇ ਵੀ ਹੈਵ ਟੂ ਡੂ ਅੰਡਰ ਗ੍ਰੈਜੂਏਟ ਟੂ ਗੈਟ ਪਰਮਾਨੈਂਟ ਰੈਜ਼ੀਡੈਂਸੀ ਉਹ ਕਹਿੰਦਾ ਵੀ ਫਿਰ ਤੁਹਾਨੂੰ ਤਾਂ ਬੈਚਲਰ ਕਰਨੀ ਪੈਣੀ ਆਈ ਟੀ ਵਿੱਚ ਤੇ ਮੈਂ ਕਿਹਾ ਵੀ ਹਾਂਜੀ ਮੈਂ ਬੈਚਲਰ ਕਰ ਰਿਹਾ ਹਾਂ ਤੇ ਉਹ ਓਕੇ ਕਿੱਥੋਂ ਕਰ ਰਿਹਾ ਮੈਂ ਵੀ ਸਵਿਨਵਾ ਯੂਨੀਵਰਸਿਟੀ ਤੋਂ ਕਰ ਰਿਹਾ ਮੈਂ ਸਵਿਨਵਾ ਤੋਂ ਪੜ੍ਹਾਈ ਕੀਤੀ ਹੈ ਜੀ ਉਹ ਕਹਿੰਦਾ ਵੀ ਠੀਕ ਹੈ ਕੌਣ ਕਰਵਾ ਰਿਹਾ ਵੀ ਕਿਹੜਾ ਏਜੰਟ ਕਰਵਾ ਰਿਹਾ ਮੈਂ ਖੁਦ ਹੀ ਕਰ ਰਿਹਾ ਵੀ ਮੈਂ ਯੂਨੀਵਰਸਿਟੀ ਵਿੱਚ ਮੈਂ ਖੁਦ ਆਪਣਾ ਡਨ ਮਾਈ ਆਫਰ ਲੈਟਰ ਸੀ ਉਹੀ ਮੈਂ ਖੁਦ ਲੈ ਲਈ ਹੋਈ ਆ ਤੇ ਐਂਡ ਹੀ ਸੈਡ ਓਹੋ ਇਹ ਤਾਂ ਵੀ ਤੂੰ ਤੂੰ ਏਦਾਂ ਕਰ ਤੂੰ ਤੈਨੂੰ ਪੁੱਟ ਮਾਈ ਨੇਮ ਕੈ ਐਮ ਹੈਲਪਿੰਗ ਯੂ ਐਂਡ ਆਈ ਵਿਲ ਗੈਟ ਕਮਿਸ਼ਨ ਆਊਟ ਆਫ ਇਟ ਐਂਡ ਆਈ ਵਿਲ ਗਿਵ ਯੂ 50% ਆਫ ਦ ਕਮਿਸ਼ਨ ਮੈਨੂੰ ਬੜੀ ਖੁਸ਼ੀ ਹੋਈ ਉਸ ਟਾਈਮ ਦੇ ਉੱਪਰ 20 ਸਾਲ ਪਹਿਲਾਂ ਦੀ ਗੱਲ ਕਰੀਏ 17 18 19 ਸਾਲਾਂ ਦਾ ਬੱਚਾ ਤੇ $500 $1000 ਇਜ਼ ਅ ਬਿਗ ਅਮਾਊਂਟ ਫਾਰ 6 ਮੰਥਸ ਤੇ ਆਈ ਐਕਚੁਅਲੀ ਟੁੱਕ ਅ ਡੇ ਆਫ ਫਰੋਮ ਮਾਈ ਵਰਕ ਮੈਂ ਜਿੱਥੇ ਜੋਬ ਕਰਦਾ ਸੀ ਮੈਂ ਉਦੋਂ ਮੇਰੀ ਜੋਬ ਸੀ ਤੇ ਮੈਂ ਛੁੱਟੀ ਲੈ ਕੇ ਸਪੈਸ਼ਲ ਮੈਂ ਯੂਨੀਵਰਸਿਟੀ ਗਿਆ ਤੇ ਮੈਂ ਕਿਹਾ ਵੀ ਆਈ ਫੋਰਗੋਟ ਵੀ ਦਿਸ ਪਰਸਨ ਵਾਸ ਐਕਚੁਅਲੀ ਹੈਲਪਿੰਗ ਮੀ ਅ ਲੋਟ ਤੇ ਆਈ ਐਕਚੁਅਲੀ ਕੈਂਸਲਡ ਮਾਈ ਸੀਯੂਈ ਫਾਰ ਅੰਡਰ ਗ੍ਰੈਜੂਏਟ ਐਂਡ ਆਫਰ ਲੈਟਰ ਐਂਡ ਦੈਨ reissue a new one got a new from them oh bande da naam vich paya ohde mein ji just because we have him no chalo banda commission da part mainu dewga because he promised theek hai ji te oh sara kuch kita te us to baad ji 6 mahine baad main ohna nu call kiti te is not answering my phone main office gaya ta basically oh kehnde sir busy ne basically he didn't give me anything ਮੈਨੂੰ ਉਹ ਬੰਦਾ ਮੇਰੇ ਨਾਲ ਇਹ ਗੇਮ ਕਰ ਗਿਆ ਜਿਹੜੇ ਬੰਦੇ ਇਨਸਾਨ ਬਿਲਕੁਲ ਘੱਟ ਸੋਚਦੇ ਆ ਉਹ ਸੋਚਦੇ ਵੀ ਯਾਰ ਏਜੰਟ ਨੇ ਜਿੱਦਾਂ ਕਹਿੰਦਾ ਉਦਾਂ ਹੀ ਕਰਨਾ ਤਾਂ ਉਹਨਾਂ ਨਾਲ ਕੀ ਹੋਊਗਾ ਦੈਟ ਵਾਸ ਦਾ ਮੇਨ ਟ੍ਰਿਗਰ ਇਸੇ ਕਰਕੇ ਬੈਠਾ ਹੋਇਆ ਵਾ ਇਹ ਪੋਜੀਸ਼ਨ ਦੇ ਵਿੱਚ ਤਾਂ ਕਿ ਜੋ ਮੇਰੇ ਨਾਲ ਹੋਇਆ ਉਹ ਹੋਰਾਂ ਨਾਲ ਵੀ ਕਿੰਨਾ ਜ਼ਿਆਦਾ ਤੱਕ ਹੁੰਦਾ ਹੋਊਗਾ ਤੇ ਉਹਨਾਂ ਨੂੰ ਸਹੀ ਐਡਵਾਈਸ ਦੇਣ ਲਈ ਐਨੀ ਕੋਰਸ ਚੇਂਜ ਦਾ ਕੋਈ ਦੇਖੋ ਜੀ ਇਹਦੇ ਵਿੱਚ ਟੂ ਆਨਸਰ ਯੂਰ ਕੁਐਸਚਨ ਇਨ ਅ ਨਟਸ਼ੈਲ ਅਗੇਨ ਕੋਈ ਫਾਇਦਾ ਨਹੀਂ ਆ ਉਹੀ ਚੀਜ਼ ਕਰੋ ਜਿਹਦੇ ਵਿੱਚ ਤੁਹਾਡਾ ਪੈਸ਼ਨ ਆ ਹਾਂ ਇਫ ਯੂ ਕੇਮ ਹੇਅਰ ਇਨ ਆਈ ਟੀ ਕਿਉਂਕਿ ਤੁਹਾਡੇ ਏਜੰਟ ਤੁਹਾਨੂੰ ਧੱਕਦਾ ਕਹਿ ਲੋ ਜੀ ਤੁਹਾਨੂੰ ਭੇਜਦਾ ਇੱਥੇ ਇੰਡੀਆ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਬਟ ਯੂ ਆਰ ਪੈਸ਼ਨੇਟ ਅਬਾਊਟ ਨਰਸਿੰਗ 100% ਡੂ ਨਰਸਿੰਗ ਔਰ ਯੂ ਆਰ ਪੈਸ਼ਨੇਟ ਅਬਾਊਟ ਕਾਰਸ ਡੂ ਆਟੋਮੋਟਿਵ ਤੇ ਅਦਰਵਾਈਜ਼ ਜੋ ਕਰ ਰਹੇ ਹੋ ਉਹਨੂੰ ਕੰਟੀਨਿਊ ਕਰੋ ਉਹਨੂੰ ਕੰਪਲੀਟ ਕਰੋ ਤੇ ਉਹਦੇ ਵਿੱਚ ਆਪਣੀ ਅੱਗੇ ਕਰੀਅਰ ਪਰਸਿਊ ਕਰੋ ਤੇ ਯੂ ਬੀ ਫਾਈਨ
1: ਥੈਂਕ ਯੂ ਭਾਜੀ ਤੇ ਆਪਣਾ ਆਫਿਸ ਭਾਜੀ ਇੱਕ ਵਾਰ ਫੇਰ ਦੱਸ ਦੋ ਤੁਹਾਡਾ ਕਿੱਥੇ ਹੈ ਤੁਹਾਡੇ ਨਾਲ ਕੋਈ ਵੀ ਰਾਬਤਾ ਕਰਨਾ ਚਾਹੇ ਤਾਂ ਤੁਹਾਨੂੰ ਕਿਸ ਤਰ੍ਹਾਂ ਕਰ ਸਕਦਾ ਉਹ ਮਾਧਿਅਮ ਵੀ ਦੱਸ ਦੋ
0: ਹਾਂਜੀ ਬਿਲਕੁਲ ਜੀ ਆਪਣੀ ਜੀ ਆਪਣਾ ਆਫਿਸ ਹੈਗਾ ਜੀ ਲੈਵਲ 1 396 ਬਰਵੁੱਡ ਰੋਡ ਇਨ ਹੋਥੋਰਨ HAWTHORN ਹੋਥੋਰਨ ਤੇ ਆਪਾਂ ਤੁਸੀਂ ਸਵਿਨਹਨ ਯੂਨੀਵਰਸਿਟੀ ਦਾ ਨਾਮ ਸੁਣਿਆ ਹੋਣਾ ਉਹਦੇ ਦੇ ਬਿਲਕੁਲ ਹੀ ਓਪੋਜ਼ਿਟ ਸਾਈਡ ਤੇ ਬਰਵੁੱਡ ਰੋਡ ਦੇ ਉੱਪਰ ਤੇ ਕੰਟੈਕਟ ਨੰਬਰ ਮੇਰਾ 04308123222 ਐਨੀ ਟਾਈਮ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਵਟਸਐਪ ਦੇ ਉੱਪਰ ਕੋਈ ਕਾਲ ਕਰ ਸਕਦੇ ਹੋ ਤੇ ਆਫਿਸ ਆਉਣਾ ਮੋਸਟ ਵੈਲਕਮ ਗਰਾਊਂਡ ਫਲੋਰ ਦੇ ਉੱਪਰ ਐਕਚੁਲੀ ਸਾਡਾ ਮੇਰੇ ਫੈਮਿਲੀ ਦਾ ਰੈਸਟੋਰੈਂਟ ਵੀ ਹੈਗਾ ਜੈਮਲਸ ਭੋਜਨ ਭੰਡਾਰ ਤੇ ਇਟਸ ਅ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਤੇ ਐਨੀ ਟਾਈਮ ਤੁਸੀਂ ਆ ਸਕਦੇ ਹੋ ਸ਼ੁੱਧ ਵੈਸ਼ਨੂੰ ਖਾਣਾ ਖਾ ਸਕਦੇ ਹੋ ਤੇ
1: ਬਿਲਕੁਲ ਜੀ ਭਾਜੀ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਜਗ੍ਹਾ ਐਂਬੀਅੰਸ ਤੁਹਾਨੂੰ ਮਿਲੇਗਾ ਉੱਥੇ ਤੇ ਮੈਂ ਪਰਸਨਲੀ ਉਸ ਜਗ੍ਹਾ ਵਿਜ਼ਿਟ ਕੀਤੀ ਹੋਈ ਹੈ ਤੇ ਪਰਸਨਲੀ ਮੈਂ ਉੱਥੇ ਦਾ ਪਿਓਰ ਵੈਜੀਟੇਰੀਅਨ ਹਨਾ ਸ਼ੁੱਧ ਦੇਸੀ ਘੀ ਦਾ ਸਾਗ ਵੀ ਖਾਧਾ ਹੋਇਆ ਤੇ ਭਾਜੀ ਮਤਲਬ ਮੈਂ ਹਰ ਵਾਰ ਨਾ ਉਹ ਚੀਜ਼ ਨੂੰ ਅਗਰ ਮੈਂ ਕਿਉਂਕਿ ਮੈਂ ਬਹੁਤ ਘੱਟ ਬਾਹਰ ਬਹੁਤ ਖਾਂਦੀ ਹਾਂ ਜੀ ਤੇ ਚਲੋ ਮੈਨੂੰ ਪਰਮਾਤਮਾ ਨੇ ਸਵਾਬ ਦਿੱਤਾ ਇੱਕ ਵਾਰ ਜਾਂ ਦੋ ਵਾਰ ਮੈਨੂੰ ਲੱਗਦਾ ਮੈਂ ਖਾਧਾ ਤੁਹਾਡੇ ਰੈਸਟੋਰੈਂਟ ਦੇ ਉੱਤੇ ਤੇ ਪਿਓਰ ਸ਼ੁੱਧ ਵੈਸ਼ਨੂ ਤੁਸੀਂ ਤੁਹਾਡਾ ਸਾਰਾ ਮਤਲਬ ਇੱਕ ਘਰ ਦੀ ਰਸੋਈ ਹੁੰਦੀ ਹੈ ਨਾ ਤਾਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਉਹ ਸਾਗ ਤੇ ਮੱਕੀ ਦੀ ਰੋਟੀ ਇਸ ਤਰ੍ਹਾਂ ਦਾ ਹੀ ਉਹ ਆਪਣਾਪਣ ਉੱਥੇ ਮਹਿਸੂਸ ਹੋ ਰਿਹਾ ਸੀ ਬੈਠ ਕੇ ਤੇ ਜੇ ਤੁਸੀਂ ਵੀ ਵਿਜ਼ਿਟ ਕਰਨਾ ਚਾਹੋ ਤੇ ਬਾਬਾ ਜੀ ਦਾ ਇੱਥੇ ਰੈਸਟੋਰੈਂਟ ਵੀ ਹੈਗਾ ਜੀ ਤੇ ਨਾਲ ਸਾਡਾ ਇਮੀਗ੍ਰੇਸ਼ਨ ਆਫਿਸ ਵੀ ਹੈ ਤੇ ਜਿਹੜਾ ਤੁਹਾਨੂੰ ਉੱਥੇ ਬੈਠ ਕੇ ਉਹ ਵਾਈਬ ਮਿਲੇਗੀ ਨਾ ਉਹ ਵਾਕਈ ਇੱਕ ਘਰ ਵਾਲੀ ਵਾਈਬ ਹੈ ਤੇ ਸ਼ਾਇਦ ਉਹ ਦੋ ਵਾਰ ਵੀ ਅਗਰ ਮੈਂ ਬਾਹਰ ਖਾਧਾ ਜਾ ਕੇ ਤਾਂ ਇਸੇ ਕਾਰਨ ਮੈਂ ਉੱਥੇ ਖਾਣਾ ਖਾਂਗੀ ਨਹੀਂ ਤਾਂ ਮੈਂ ਬਹੁਤ ਕਿਉਂਕਿ ਖਾਂਦੀ ਨੀ ਮੈਂ ਭਾਜੀ ਬਾਹਰ ਅਸਲੀਅਤ ਦੇ ਵਿੱਚ ਮੈਂ ਤੁਹਾਨੂੰ ਰਿਐਲਿਟੀ ਦੱਸਾਂ ਤੇ ਉਹ ਸਵਾਬ ਜਦੋਂ ਪਰਮਾਤਮਾ ਨੇ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਨੇ ਉਹ ਚੀਜ਼ ਜਗ੍ਹਾ ਤੇ ਔਰ ਟਾਈਮ ਤੇ ਪਹੁੰਚਾਉਣਾ ਹੋਵੇ ਕਿਉਂਕਿ ਉਹ ਵਾਈਬ ਹੀ ਇੱਕ ਤੁਹਾਨੂੰ ਖਿੱਚਦੀ ਹੈ ਇੱਕ ਚੰਗੀ ਵਾਈਬ ਅਤੇ ਇੱਕ ਮਾੜੀ ਵਾਈਬ ਇਹ ਦੋਨੀਆਂ ਜ਼ਿੰਦਗੀ ਦੇ ਵਿੱਚ ਬਹੁਤ ਮੈਟਰ ਕਰਦੀਆਂ ਨੇ ਤੇ ਜਿਸ ਤਰ੍ਹਾਂ ਕਿ ਅਸੀਂ ਸੱਚਾਈ ਦਾ ਮੈਟਰ ਪਹਿਲਾਂ ਟੋਪਿਕ ਡਿਸਕਸ ਕੀਤਾ ਤੇ ਇਸੇ ਕਾਰਨ ਮੈਂ ਸੱਚਾਈ ਦੇ ਵਿੱਚ ਵਾਹਿਗੁਰੂ ਪਾਲ ਸਿੰਘ ਜੀ ਨੂੰ ਅਮਰ ਇਮੀਗ੍ਰੇਸ਼ਨ ਤੋਂ ਮੈਂ ਇਸ ਲਈ ਲੈ ਕੇ ਆਈ ਹਾਂ ਕਿਉਂਕਿ ਮੈਨੂੰ ਪਰਸਨਲੀ ਮੈਂ ਭਾਜੀ ਨਾਲ ਕਨੈਕਟਡ ਆ ਕਾਫੀ ਟਾਈਮ ਦੇ ਉੱਤੋਂ ਤੇ ਮੈਂ ਇਹਨਾਂ ਨੂੰ ਪਰਸਨਲੀ ਤਰੀਕੇ ਦੇ ਨਾਲ ਜਾਣਦੀ ਹਾਂ ਤੇ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲੀ ਹਾਂ ਤੇ ਫਾਦਰ ਸਾਹਿਬ ਵੀ ਬਹੁਤ ਵਧੀਆ ਪਰਸਨੈਲਿਟੀ ਮੈਂ ਸਾਰਾ ਪਰਿਵਾਰ ਹੀ ਮੈਨੂੰ ਸੱਚਾ ਲੱਗਿਆ ਤੇ ਮੈਂ ਕਿਉਂਕਿ ਕੱਲ ਨੂੰ ਕਿਸੇ ਨੇ ਸਲਾਹ ਲੈਣੀ ਹੈ ਤੇ ਨਾਲ ਫਿਰ ਪ੍ਰਨੀਤ ਨੂੰ ਵੀ ਆ ਕੇ ਫੜਨਾ ਨਾ ਭਾਜੀ ਤੇ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਮੈਂ ਉਸੇ ਬੰਦੇ ਨਾਲ ਸਾਰਿਆਂ ਨੂੰ ਜੋੜਾਂ ਕਿ ਕੱਲ ਨੂੰ ਨਾ ਮੈਨੂੰ ਕੰਪਲੇਂਟ ਮਿਲੇ ਨਾ ਭਾਜੀ ਨੂੰ ਕੰਪਲੇਂਟ ਮਿਲੇ ਤੇ ਭਾਜੀ ਸਾਡਾ ਜਿਹੜਾ ਰੇਡੀਓ ਹਰਮਨ ਰੇਡੀਓ ਆਸਟ੍ਰੇਲੀਆ ਪਰਿਵਾਰ ਹੈ ਇਹ ਸਾਡਾ ਸਾਰੀ ਅਸੀਂ ਸੇਵਾ ਜੋ ਕਰ ਰਹੇ ਹਾਂ ਤੇ ਅਸੀਂ ਇਸ ਇਹੀ ਮੁਹਿੰਮ ਸਾਡੀ ਹੈ ਕਿ ਅਸੀਂ ਸਾਰੇ ਸੱਚ ਨਾਲ ਹੀ ਜੁੜੀਏ ਤੇ ਥੈਂਕ ਯੂ ਸੋ ਮਚ ਭਾਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੇ ਆਪਾਂ ਲਗਾਤਾਰ ਜੁੜਦੇ ਰਹਾਂਗੇ ਅੱਗੇ ਵੀ ਤੇ ਜੋ ਕੋਈ ਵੀ ਵਾਹਿਗੁਰੂ ਪਾਲ ਸਿੰਘ ਅਮਰ ਇਮੀਗ੍ਰੇਸ਼ਨ ਦੇ ਨਾਲ ਜੁੜਨਾ ਚਾਹੁੰਦਾ ਕੋਈ ਵੀ ਓਵਰਸੀਜ਼ ਤੋਂ ਕਿਉਂਕਿ ਇਸ ਟਾਈਮ ਜੋ ਇਹ ਪ੍ਰੋਗਰਾਮ ਹੈ ਲਾਈਵ ਆਲ ਓਵਰ ਵਰਲਡ ਹੋ ਰਿਹਾ ਕਿਤੋਂ ਵੀ ਤੁਸੀਂ ਕੋਈ ਵੀ ਇਨਕੁਆਇਰੀ ਲੈ ਰਹੇ ਹੋ ਲੈਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਵਿਜ਼ਟਰ ਵੀਜ਼ਾ ਕੋਈ ਪੇਰੈਂਟਸ ਵੀਜ਼ਾ ਹੋ ਗਿਆ ਜਾਂ ਸਟੱਡੀ ਵੀਜ਼ਾ ਹੋ ਗਿਆ ਜਾਂ ਪਰਮਾਨੈਂਟ ਰੈਜ਼ੀਡੈਂਸੀ ਜਿਸ ਤਰ੍ਹਾਂ ਦੀ ਭਾਜੀ ਨੇ ਦੱਸਿਆ ਤਾਂ ਤੁਸੀਂ ਵਾਹਿਗੁਰੂ ਪਾਲ ਅਮਰ ਇਮੀਗ੍ਰੇਸ਼ਨ ਨਾਲ ਕਨੈਕਟ ਕਰ ਸਕਦੇ ਹੋ ਤੇ ਥੈਂਕ ਯੂ ਸੋ ਮਚ ਭਾਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ
0: ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ
1: ਨੂੰ ਤੇ ਇਹ ਤਾਂ ਸੀਗੇ ਜੀ ਸਾਡੇ ਨਾਲ ਵਾਹਿਗੁਰੂ ਪਾਲ ਸਿੰਘ ਜੀ ਅਮਰ ਇਮੀਗ੍ਰੇਸ਼ਨ ਤੋਂ ਤੇ ਆਪਾਂ ਨੇ ਅੱਜ ਦੀ ਸ਼ੁਰੂਆਤ ਸੱਚ ਤੋਂ ਕੀਤੀ ਸੀਗੀ ਤੇ ਜਾਂਦੇ ਜਾਂਦੇ ਮੈਂ ਸਭ ਦੇ ਮੈਸੇਜ ਲੈਣਾ ਚਾਹੂੰਗੀ ਜੋ ਮੈਨੂੰ ਇਸ ਟਾਈਮ ਸਟੂਡੀਓ ਤੋਂ ਵੀ ਆਏ ਨੇ ਤੇ ਮੈਂ ਇਸ ਟਾਈਮ ਸਾਰੇ ਮੈਸੇਜ ਲੈਣ ਦੀ ਕੋਸ਼ਿਸ਼ ਕਰੂੰਗੀ ਵਟਸਐਪ ਦੇ ਉੱਤੇ ਵੀ ਮੈਨੂੰ ਮੈਸੇਜ ਆਏ ਹੋਏ ਨੇ ਤੇ ਵਟਸਐਪ ਦੇ ਦੋ ਮੈਸੇਜ ਮੈਂ ਇਮੀਗ੍ਰੇਸ਼ਨ ਦੇ ਕੁਸ਼ਚਨ ਮੈਂ ਵਟਸਐਪ ਦੇ ਥਰੂ ਲਏ ਅਗਰ ਕੋਈ ਹੋਰ ਮੈਸੇਜ ਕੋਈ ਕਰਨਾ ਚਾਹੁੰਦਾ ਹੈ ਤਾਂ ਆਪਣੇ ਮੈਸੇਜ ਮੈਨੂੰ ਵਟਸਐਪ ਤੇ ਤੁਸੀਂ ਭੇਜ ਸਕਦੇ ਹੋ ਤਾਂ ਕਿ ਮੈਂ ਭਾਜੀ ਨਾਲ ਬਾਅਦ ਵਿੱਚ ਰਾਬਤਾ ਕਰਕੇ ਤੁਹਾਡੇ ਮੈਸੇਜ ਤੇ ਤੁਹਾਡੇ ਸੁਨੇਹੇ ਮੈਂ ਉਹਨਾਂ ਨੂੰ ਭੇਜ ਸਕਾਂ ਤੇ ਤੁਹਾਡੀ ਜੋ ਵੀ ਇਨਫੋਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕੋ ਤੇ ਸਤਿ ਸ੍ਰੀ ਅਕਾਲ ਭੁਪਿੰਦਰ ਸਿੰਘ ਜੀ, ਅੱਜ ਸਵੇਰ 6 ਵਜੇ ਲੁਧਿਆਣੇ ਅੰਦਰ ਤੇਜ਼ ਹਵਾ ਨਾਲ ਬਾਰਿਸ਼ ਸ਼ੁਰੂ ਹੋ ਗਈ, ਸੋ ਮੌਸਮ ਬਦਲ ਗਿਆ। ਬਹੁਤ ਬਹੁਤ ਵਧੀਆ ਜੀ, ਬਹੁਤ ਬਹੁਤ ਬਹੁਤ ਸ਼ੁਕਰੀਆ ਭਾਜੀ ਹਮੇਸ਼ਾ ਤੁਹਾਡਾ ਜੁੜਨ ਦੇ ਲਈ। ਸੱਚੀ ਗੱਲ ਹੈ ਭਾਜੀ, ਮੌਸਮ ਬਦਲ ਗਿਆ ਤੇ ਇੰਡੀਆ ਦਾ ਵੀ ਬਦਲ ਗਿਆ ਤੇ ਆਸਟ੍ਰੇਲੀਆ ਦਾ ਵੀ। ਅੱਜ ਬਾਹਰ ਅਗਰ ਮੈਂ ਖਿੜਕੀ ਤੇ ਕਰਟਨ ਦੇ ਰਾਹੀਂ ਦੇਖਾਂ ਤੇ ਪਿੱਛੇ ਕਰਕੇ ਦੇਖਾਂ ਉਸਨੂੰ ਕਰਟਨ, ਤੇ ਮੈਨੂੰ ਬੱਦਲ ਦਿਖ ਰਿਹਾ, ਕਦੇ ਧੁੱਪ ਦਿਖ ਰਿਹਾ, ਕਦੇ ਸੂਰਜ ਮੇਰੇ ਸਾਹਮਣੇ ਮੈਨੂੰ ਦਿਖਾਈ ਦੇ ਰਿਹਾ। ਤੇ ਬਾਕੀ ਹੀ ਜਿਵੇਂ ਸਾਡਾ ਅੰਦਰ ਦਾ ਬਾਹਰ ਦਾ ਮੌਸਮ ਹਮੇਸ਼ਾ ਬਦਲਦਾ ਰਹਿੰਦਾ, ਉਵੇਂ ਹੀ ਜਿਹੜਾ ਸਾਡਾ ਸਾਰਾ ਸਿਸਟਮ ਆ ਉਹ ਵੀ ਬਦਲਦਾ ਜਾਂਦਾ। ਤੇ ਅੱਗੇ ਭੁਪਿੰਦਰ ਸਿੰਘ ਜੀ ਕਹਿੰਦੇ ਨੇ ਬਹੁਤ ਸੁੰਦਰ ਵਾਰਤਾਲਾਪ ਹੋ ਰਹੀ ਆ, ਹਨਾ ਲਾਲ ਸਾਹਿਬ ਠੀਕ ਫਰਮਾਇਆ, ਅੱਜ ਸੱਚ ਨਾਲ ਹੀ ਇਨਸਾਨ ਦੀ ਸ਼ਖਸੀਅਤ ਬਣਦੀ ਆ। ਬਿਲਕੁਲ ਸਹੀ ਭੁਪਿੰਦਰ ਸਿੰਘ ਜੀ, ਜੋ ਸੱਚ ਹੈ ਸੱਚ ਦੇ ਨਾਲ ਹੀ ਸਾਡੀ ਸ਼ਖਸੀਅਤ ਬਣਦੀ ਹੈ, ਤੇ ਸੱਚ ਦੇ ਰਾਸਤੇ ਅਸੀਂ ਚੱਲੀਏ, ਚਾਹੇ ਬਹੁਤ ਮੁਸ਼ਕਲ ਹੁੰਦਾ, ਚਾਹੇ ਤੁਸੀਂ ਇਕੱਲੇ ਰਹਿ ਜਾਓ, ਮੈਂ ਇਹ ਚੀਜ਼ ਨੂੰ ਅਪਣਾਇਆ ਹੋਇਆ, ਚਾਹੇ ਅਸੀਂ ਇਕੱਲੇ ਰਹਿ ਜਾਈਏ, ਲੇਕਿਨ ਜਿਹੜਾ ਸੱਚ ਹੈ ਨਾ, ਜਦੋਂ ਅਸੀਂ ਸੱਚੇ ਹੋਈਏ ਤਾਂ ਸਾਨੂੰ ਪਰਮਾਤਮਾ ਆਪਣੇ ਆਪ ਬਾਂਹ ਫੜਦਾ, ਔਰ ਇਹ ਮੈਂ ਖੁਦ ਮਹਿਸੂਸ ਕਰਦੀ ਹਾਂ, ਔਰ ਇਹ ਮੇਰਾ ਖੁਦ ਪਰਸਨਲ ਐਕਸਪੀਰੀਅੰਸ ਹੈ ਕਿ ਤੁਹਾਨੂੰ ਉਸ ਟਾਈਮ ਕਿਸੇ ਦੀ ਜ਼ਰੂਰਤ ਵੀ ਨਹੀਂ ਹੁੰਦੀ ਜਦੋਂ ਪਰਮਾਤਮਾ ਤੁਹਾਡੀ ਬਾਂਹ ਫੜ ਲਵੇ। ਤੇ ਅੱਗੇ ਮੇਰੇ ਆਪਣੇ ਮਾਤਾ ਜੀ ਨੇ ਮੈਸੇਜ ਭੇਜਿਆ ਜੀ, ਤੇ ਸਭ ਤੋਂ ਜਾਂਦੇ ਜਾਂਦੇ ਮੈਂ ਸਭ ਨੂੰ ਤੇ ਮਾਤਾ ਦਿਵਸ ਦੀ, ਮਦਰ ਡੇ ਦੀ ਸਭ ਨੂੰ ਮੁਬਾਰਕਾਂ ਦੇਣੀ ਆ, ਤੇ ਮੇਰੇ ਮਾਤਾ ਜੀ ਨੇ ਮੈਸੇਜ ਭੇਜਿਆ, ਦੁਆਵਾਂ ਭੇਜੀਆਂ ਨੇ ਮੈਨੂੰ ਤੇ ਸਾਰੇ ਸਾਡੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ, ਥੈਂਕ ਯੂ ਮੰਮਾ, ਇੱਥੇ ਮੈਂ ਕਹੂੰਗੀ ਮਾਤਾ ਜੀ ਦਾ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਤੇ ਆਪਣੇ ਆਸ਼ੀਰਵਾਦ ਹਮੇਸ਼ਾ ਮੇਰੇ ਸਿਰ ਦੇ ਉੱਤੇ ਰੱਖਣ ਦੇ ਲਈ, ਕਿਉਂਕਿ ਵੱਡਿਆਂ ਦਾ ਆਸ਼ੀਰਵਾਦ ਪਰਮਾਤਮਾ, ਮੈਂ ਪਹਿਲੇ ਨੰਬਰ ਤੇ ਜ਼ਰੂਰ, ਮੈਂ ਮਾਫੀ ਚਾਹੂੰਗੀ, ਮੈਂ ਪਹਿਲਾ ਨੰਬਰ ਤੇ ਹਮੇਸ਼ਾ ਰੱਬ ਨੂੰ ਰੱਖਦੀ ਹਾਂ, ਤੇ ਦੂਸਰੇ ਬਾਅਦ ਮੇਰੀ ਫੈਮਿਲੀ ਉਸੇ ਸਮਾਨ, ਫਿਰ ਮੇਰੀ ਫੈਮਿਲੀ ਹੈ, ਚਾਹੇ ਮੇਰੀ ਮਦਰ ਹੈ, ਚਾਹੇ ਮੇਰੇ ਫਾਦਰ ਹੈ, ਚਾਹੇ ਮੇਰੇ ਭਰਾ ਹੈ, ਮੇਰਾ ਭਾਬੀ ਹੈ, ਚਾਹੇ ਮੇਰੇ ਛੋਟੇ ਛੋਟੀਆਂ ਭਤੀਜੀਆਂ ਨੇ, ਤੇ ਚਾਹੇ ਮੇਰੇ ਰਿਸ਼ਤੇਦਾਰ ਨੇ, ਚਾਹੇ ਕੋਈ ਵੀ ਮੇਰੇ ਨਾਲ ਰਿਸ਼ਤਾ ਜੁੜਿਆ ਹੋਇਆ, ਚਾਹੇ ਦੋਸਤ ਮਿੱਤਰ ਨੇ, ਚਾਹੇ ਮੇਰੀ ਹਰਮਨ ਰੇਡੀਓ ਆਸਟ੍ਰੇਲੀਆ ਫੈਮਿਲੀ ਹੈ, ਮੈਂ ਹਮੇਸ਼ਾ ਦੁਆਵਾਂ ਲੈਣ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਦੁਆਵਾਂ ਦਾ ਇੰਨਾ ਅਸਰ ਹੈ, ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਇਨਸਾਨ ਨੂੰ ਥੱਲੇ ਤੋਂ ਕਦੋਂ ਉੱਪਰ ਤੱਕ, ਔਰ ਉੱਪਰ ਤੋਂ ਕਦੇ ਕਦੋਂ ਚੜ੍ਹਦੀ ਕਲਾ ਤੋਂ ਉੜਦੀ ਕਲਾ ਤੱਕ ਲੈ ਜਾਵੇ। ਸਾਨੂੰ ਹਮੇਸ਼ਾ ਇਸ ਚੀਜ਼ ਦੀ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਔਰ ਇਹਦਾ ਅਸਰ ਵੀ ਪੈਂਦਾ। ਆਖਦੇ ਨੇ ਕਿ ਇੱਕ ਬਦਦੁਆ ਨਿਕਲੀ ਸਾਨੂੰ ਕਿਤੇ ਕੱਖ ਦੇ ਵਿੱਚ ਪਹੁੰਚਾ ਦਿੰਦੀ ਆ, ਔਰ ਇੱਕ ਅਸੀਸ, ਕਿਸੇ ਦੀ ਸ਼ੁਭ ਕਾਮਨਾਵਾਂ, ਕਿਸੇ ਦੀਆਂ ਬਲੈਸਿੰਗ ਸਾਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੀਆਂ ਨੇ। ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ। ਸਾਡਾ ਮੇਰੀ ਮਾਤਾ ਜੀ ਨਾਲ ਥੋੜੇ ਦੇਰ ਪਹਿਲਾਂ ਗੱਲਬਾਤ ਹੋ ਰਹੀ ਸੀ, ਪ੍ਰੋਗਰਾਮ ਤੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਿਸ਼ ਕੀਤਾ ਕਿ ਹੈਪੀ ਮਦਰਸ ਡੇ। ਤੇ ਮਦਰਸ ਡੇ ਦੇਖੋ, ਮੈਨੂੰ ਵੀ ਪਤਾ ਹੈ ਕਿ ਹਮੇਸ਼ਾ ਸਾਰਾ ਮਾਂ, ਅਗਰ ਮਾਂ ਦਾ ਕੀ ਕਹਿੰਦੇ ਨੇ ਪੰਜਾਬੀ ਚ, ਕਲੇਜਾ ਠੰਡਾ ਰਹਿੰਦਾ ਨਾ ਬੱਚਿਆਂ ਦੀ ਵੱਲੋਂ, ਠੰਡੀਆਂ ਹਵਾਵਾਂ ਆਉਂਦੀਆਂ ਨੇ, ਤਾਂ ਮਦਰ ਡੇ ਹਰ ਇੱਕ ਦਿਨ ਹੀ ਮਦਰ ਡੇ ਆ। ਲੇਕਿਨ ਸਾਡੇ ਫਿਰ ਵੀ ਸਾਡੇ ਇੱਕ ਫਰਜ਼ ਤੇ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਆਪਣੇ ਮਾਂ ਬਾਪ ਦੇ ਪ੍ਰਤੀ ਉਹ ਫਰਜ਼ ਨਿਭਾਈਏ, ਤੇ ਮੈਂ ਵੀ ਉਹ ਆਪਣਾ ਫਰਜ਼ ਨਿਭਾਇਆ ਅੱਜ। ਤੇ ਇਹ ਚੀਜ਼ ਨੂੰ ਮੈਂ ਮਹਿਸੂਸ ਕੀਤਾ ਕਿ ਆਪਾਂ ਆਪਣੇ ਪੰਜਾਬੀ ਫੈਮਿਲੀਜ਼ ਦੇ ਵਿੱਚ ਕਦੇ ਵੀ ਅੱਗੇ ਵੱਧ ਕੇ ਅਸੀਂ ਆਪਣੀ ਫੀਲਿੰਗਸ ਨੂੰ ਪ੍ਰਗਟ, ਮਤਲਬ ਸਾਹਮਣੇ ਸ਼ੋਅ ਕਰਨ ਦੇ ਵਿੱਚ ਇੱਕ ਸ਼ਰਮ ਮਹਿਸੂਸ ਕਰਦੇ ਆ, ਜਾਂ ਉਸ ਨੂੰ ਇੱਕ ਸ਼ੋਅ ਆਫ ਕਹਿੰਦੇ ਆ। ਲੇਕਿਨ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਸਫ਼ਰ ਦੇ ਵਿੱਚ, ਜਿਵੇਂ ਕਿ ਮੈਂ ਇੱਕ ਮੁਹਿੰਮ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹ ਕਰਾਵਾ ਰਿਹਾ, ਮੈਂ ਤੇਰੇ ਨਾਲ ਹਾਂ ਉਸ ਰਜ਼ਾ ਦੇ ਵਿੱਚ, ਉਸ ਮੁਹਿੰਮ ਦੇ ਵਿੱਚ ਮੈਂ ਤੇਰੇ ਨਾਲ ਹਾਂ ਦੇ ਵਿੱਚ ਇਹੀ ਆ ਕਿ ਅਸੀਂ ਆਪਣੇ ਫਰਜ਼ ਨੂੰ ਇੱਕ ਸ਼ੋਅ ਆਫ ਦੇ ਤਰੀਕੇ ਦੇ ਨਾਲ ਨਹੀਂ, ਹਨਾ ਇੱਕ ਸ਼ੋਅ ਆਫ ਦੇ ਤਰੀਕੇ ਦੇ ਨਾਲ ਨਹੀਂ, ਅਸੀਂ ਉਸ ਭਾਵਨਾਵਾਂ ਨੂੰ ਅਸੀਂ ਪ੍ਰਗਟ ਕਰੀਏ। ਤੇ ਇਹ ਚੀਜ਼ ਮੈਂ ਆਪਣੀ ਯਾਤਰਾ ਤੋਂ ਅਤੇ ਸਾਰਿਆਂ ਤੋਂ ਵੱਡਿਆਂ ਤੋਂ ਸਿੱਖਿਆ ਹੈ ਕਿ ਆਪਣੇ ਅਸੀਂ ਫੀਲਿੰਗਸ ਨੂੰ, ਭਾਵਨਾਵਾਂ ਨੂੰ ਸਾਨੂੰ ਪ੍ਰਗਟ ਕਰਨਾ ਚਾਹੀਦਾ। ਤੇ ਇੱਕ ਮੈਸੇਜ ਹੋਰ ਆਇਆ ਜੀ ਬਲਵੀਰ ਸਿੰਘ ਜੀ ਦਾ, ਥੈਂਕ ਯੂ ਸੋ ਮਚ ਜੀ, ਗੋਡ ਬਲੈਸ ਯੂ ਪੁੱਤਰ, ਕੀਪ ਇਟ, ਥੈਂਕ ਯੂ ਸੋ ਮਚ ਜੀ। ਮੈਨੂੰ ਇਹ ਦੁਆਵਾਂ ਹੀ ਵੱਡਿਆਂ ਦਾ ਆਸ਼ੀਰਵਾਦ ਜਦੋਂ ਮੇਰੇ ਨਾਲ ਨਾ, ਤਾਂ ਮੈਨੂੰ ਇਹ ਮਹਿਸੂਸ ਹੁੰਦਾ ਕਿ ਮੇਰਾ ਰੱਬ ਵੀ ਨਾਲ ਹੈ ਤੇ ਮੇਰੇ ਸਾਰੇ ਵੱਡੇ ਵਡੇਰੇ ਜੋ ਮੇਰੇ ਨਾਲ ਨੇ ਹਮੇਸ਼ਾ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ, ਸਾਰੇ ਬਖਸ਼ਿਸ਼ ਕਰ ਰਹੇ ਨੇ ਇਸ ਟਾਈਮ, ਹਨਾ। ਤੇ ਉਹ ਦੁਆਵਾਂ ਮੈਨੂੰ ਕਿੱਥੇ ਤੱਕ ਲੈ ਜਾਣਗੀਆਂ, ਉਹ ਪਰਮਾਤਮਾ ਦੇ ਨਾਲ ਸਭ ਦਾ ਵੱਡਿਆਂ ਦਾ ਆਸ਼ੀਰਵਾਦ, ਉਹ ਉਹ ਰੱਬ ਹੀ ਜਾਣਦਾ ਤੇ ਉਹ ਮੈਨੂੰ ਹਨਾ ਮਹਿਸੂਸ ਵੀ ਹੁੰਦਾ ਅੰਦਰ ਕਿ ਇੱਕ ਪੋਜ਼ਿਟਿਵਿਟੀ ਅਸੀਂ ਅੰਦਰ ਆਪਣੇ ਮਹਿਸੂਸ ਕਰਦੇ ਹਾਂ ਤੇ ਬਹੁਤ ਬਹੁਤ ਦੁਆਵਾਂ ਦੇ ਲਈ ਸ਼ੁਕਰੀਆ ਜੀ ਧੰਨਵਾਦ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਇਸ ਸੱਚ ਦੀ ਸ਼ੁਰੂਆਤ ਹਨਾ ਸੱਚ ਦੇ ਉੱਤੇ ਜੋ ਸਾਡਾ ਪ੍ਰੋਗਰਾਮ ਅੱਜ ਮੇਰੇ ਨਾਲ ਤੇ ਮੈਂ ਤੇ ਮੇਰੇ ਵੱਡੇ ਵੀਰ ਜਾਂ ਕੋਈ ਵੀ ਮੈਂ ਮਤਲਬ ਮੇਰੇ ਲਈ ਇੱਕ ਨਾਮ ਦੇਣਾ ਰਿਸ਼ਤੇ ਨੂੰ ਜ਼ਰੂਰੀ ਨਹੀਂ ਹੁੰਦਾ ਮੇਰੇ ਲਈ ਇੱਕ ਮਨੁੱਖ ਮੇਰੇ ਲਈ ਸਾਹਮਣੇ ਵਾਲਾ ਜੋ ਸ਼ਖਸੀਅਤ ਹੈ ਜਿਹੜੀ ਰੂਹ ਆ ਉਹ ਮੈਟਰ ਕਰਦੀ ਆ ਕਿ ਮੈਂ ਬੋਡੀ ਤੇ ਸਰੀਰ ਨੂੰ ਨਾ ਦੇਖ ਕੇ ਬਸ ਮੇਰਾ ਇੱਕ ਰੂਹ ਦਾ ਰੂਹ ਦੇ ਨਾਲ ਹੀ ਰਿਸ਼ਤਾ ਹੁੰਦਾ ਤੇ ਇਹੀ ਮੈਂ ਰਿਸ਼ਤਿਆਂ ਨੂੰ ਨਿਭਾਉਣ ਦੀ ਇਸ ਤਰ੍ਹਾਂ ਕੋਸ਼ਿਸ਼ ਕਰਦੀ ਹਾਂ ਤੇ ਅੱਗੇ ਵੀ ਕੋਸ਼ਿਸ਼ ਕਰਦੀ ਰਹਾਂਗੀ ਉਮੀਦ ਹੈ ਕਿ ਸਾਡਾ ਜਿਹੜਾ ਅੱਜ ਦਾ ਸੈਸ਼ਨ ਪਹਿਲਾ ਸੈਸ਼ਨ ਸੀ ਤੇ ਦੂਸਰਾ ਸੈਸ਼ਨ ਤੇ ਸੱਚੀ ਤੇ ਸ਼ਖਸੀਅਤ ਦੋਨੇ ਸ਼ਖਸੀਅਤਾਂ ਜੋ ਆਈਆਂ ਉਹ ਸੱਚ ਨੂੰ ਫੋਲੋ ਕਰਦੀਆਂ ਨੇ ਤੇ ਇਹੀ ਚੀਜ਼ ਨੂੰ ਲੈ ਕੇ ਮੈਂ ਅੱਗੇ ਤੁਰੀ ਹੋਈ ਹਾਂ ਚਾਹੇ ਅੱਜ ਹਨਾ ਕੋਈ ਵੀ ਮੁਸੀਬਤ ਵਿੱਚ ਆ ਰਹੀ ਹੈ ਰੋੜਾ ਬਣ ਰਿਹਾ ਲੇਕਿਨ ਉਹ ਮੰਜ਼ਿਲ ਹਮੇਸ਼ਾ ਮੇਰੇ ਸਾਹਮਣੇ ਹੁੰਦੀ ਹੈ ਤੇ ਮੈਂ ਹਮੇਸ਼ਾ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹ ਉੱਪਰ ਹੀ ਲੈ ਕੇ ਮੈਨੂੰ ਉੜਦੀ ਕਲਾ ਦੇ ਵਿੱਚ ਹੀ ਰੱਖਦਾ ਤੇ ਅਸੀਂ ਫੀਅਰ ਤੋਂ ਫਲਾਈ ਵੱਲ ਹੀ ਜਾਣਾ ਤੇ ਇਹੀ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸੱਚ ਦਾ ਰਾਸਤਾ ਫੜੋਗੇ ਤੇ ਆਪਣੇ ਵੱਡੇ ਵੱਡਿਆਂ ਤੋਂ ਤੇ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਆਪਣੀਆਂ ਯਾਤਰਾਵਾਂ ਤੇ ਆਪਣਾ ਜੋ ਵੀ ਤੁਸੀਂ ਸ਼ੁਭ ਕੰਮ ਕਰਨਾ ਉੱਥੋਂ ਤੁਸੀਂ ਸ਼ੁਰੂਆਤ ਕਰੋਗੇ ਤੇ ਅੱਜ ਦਾ ਦਿਨ ਸੰਡੇ ਦਾ ਦਿਨ ਹੈ ਜੀ ਤੁਸੀਂ ਵਧੀਆ ਅੱਜ ਆਪਣਾ ਅੰਦਰਵਾਰ ਮੌਸਮ ਰੱਖਣਾ ਤੇ ਬਹੁਤ ਖੂਬਸੂਰਤ ਫੈਮਿਲੀ ਦੇ ਨਾਲ ਜਿੱਥੇ ਵੀ ਤੁਸੀਂ ਬਿਤਾਉਣਾ ਚਾਹੁੰਦੇ ਹੋ ਤੁਹਾਡਾ ਬੀਤੇ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਸ਼ੁਭ ਭਾਵਨਾਵਾਂ ਜੀ ਬਲੈਸਿੰਗਸ ਟੂ ਆਲ ਤੇ ਲਵ ਯੂ ਆਲ ਸੋ ਟੇਕ ਕੇਅਰ ਤੇ ਮੈਂ ਮਿਲਦੀ ਹਾਂ ਇੱਕ ਨਵੇਂ ਸੈਸ਼ਨ ਦੇ ਵਿੱਚ ਰੈਜ਼ੀਡੈਂਸ ਦੇ ਨੇ ਇੱਕ ਨਵੇਂ ਟੌਪਿਕ ਦੇ ਨਾਲ ਨੈਕਸਟ ਟਾਈਮ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਸਬਕ ਖੈਰ ਸ਼ੁਕਰੀਆ ਜੀ

0: ਸਾਸ਼ੀਦਾਰ ਮੈਂ ਰੋਹਿਤ ਕੌਸ਼ਿਕ ਕਿੱਸਾ ਪੰਜਾਬ ਦਾ ਗੀਤਕਾਰ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਦੋਸਤੋ ਮੇਰਾ ਮੰਨਣਾ ਹੈ ਕਿ ਇੱਕ ਮਨੁੱਖ ਇੱਕ ਚੰਗਾ ਮਨੁੱਖ ਚੰਗਾ ਸਮਾਜ ਤੇ ਚੰਗਾ ਸੰਸਾਰ ਸਿਰਜਣ ਲਈ ਹਰੇਕ ਵਿਅਕਤੀ ਦਾ ਹਰੇਕ ਮਨੁੱਖ ਦਾ ਆਪਣਾ ਇੱਕ ਮੂਲ ਜੋ ਹੈ ਫਰਜ਼ ਹੁੰਦਾ ਹੈ। ਮੂਲ ਫਰਜ਼ ਨੂੰ ਪਛਾਣਨ ਦੀ ਲੋੜ ਹੈ। ਜਿਸ ਥਾਂ ਤੇ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਜੋ ਵੀ ਬੈਟਰ ਹੈ ਜੋ ਵੀ ਚੰਗਾ ਹੈ ਜੋ ਇੱਕ ਚੰਗਾ ਸਮਾਜ ਸਿਰਜਣ ਲਈ ਤੁਹਾਡਾ ਰੋਲ ਹੈ ਉਹ ਤੁਹਾਨੂੰ ਅਦਾ ਕਰਨਾ ਚਾਹੀਦਾ ਹੈ। ਚਾਹੇ ਉਹ ਕਿਰਤ ਹੈ ਚਾਹੇ ਉਹ ਮਜ਼ਦੂਰੀ ਹੈ ਚਾਹੇ ਹੱਥਾਂ ਦੀ ਕਿਰਤ ਹੈ ਚਾਹੇ ਕੋਈ ਕਲਾ ਹੈ ਕੋਈ ਵੀ ਹੁਨਰ ਹੈ ਉਸ ਤੁਹਾਨੂੰ ਇੱਕ ਚੰਗਾ ਮਨੁੱਖ ਪੈਦਾ ਕਰਨ ਦਾ ਸਿਰਜਣ ਕਰਨ ਦਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਤੇ ਅਸੀਂ ਇਸੇ ਪਾਸੇ ਲੱਗੇ ਹੋਏ ਹਾਂ। ਮੈਂ ਸਮਝਦਾ ਜਿੱਦਣ ਅਸੀਂ ਇੱਕ ਚੰਗਾ ਸਮਾਜ ਸਿਰਜਣ ਵੱਲ ਆਪਣੇ ਕੁਝ ਵੀ ਕਦਮ ਵਧਾ ਸਕੇ ਤਾਂ ਉਹੀ ਮੇਰਾ ਇੱਕ ਵਧੀਆ ਫਰਜ਼ ਹੋਊਗਾ ਜੋ ਮੈਂ ਨਿਭਾ ਸਕੇ।
1: ਕੁਲਦੀਪ ਮਾਨਕ, ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਵੈਸੇ ਜੁਗਨੂੰ ਇੱਕ ਗੱਲ ਹੈ, ਤੁਹਾਡੇ ਪਿੰਡਾਂ ਕੰਨੀ ਦੇ ਲੋਕ ਬੜੇ ਸਿੱਧੇ ਸਾਦੇ ਨੇ।
1: ਉਹ ਸਿੱਧੇ ਸੁੱਧੇ ਕੋਈ ਨੀ, ਮੋਦਨ ਸਕੀਮੀ ਵਰਗੇ ਬਿੰਗੇ ਟੇਡੇ ਵੀ ਬਥੇਰੇ ਨੇ, ਜਿਹੜੇ ਬੰਦੇ ਦੀਆਂ ਤਰੀਫਾਂ ਕਰਕੇ ਉਹਨੂੰ ਟੀਸੀ ਦੇ ਚਾੜਨ ਲੱਗੇ ਵੀ ਟਾਈਮ ਨੀ ਲਾਉਂਦੇ ਤੇ ਇੱਕ ਮਿੰਟ ਚ ਉਹਨੂੰ ਥੱਲੇ ਸਿੱਟਣ ਵੇਲੇ ਵੀ ਟਾਈਮ ਨੀ ਲਾਉਂਦੇ।
0: ਕਿਵੇਂ ਬਈ?
1: ਉਹ ਸਾਡੇ ਪਿੰਡਾਂ ਵੱਲ ਦੇ ਸਰਦਾਰ ਭੁਪਿੰਦਰ ਸਿੰਘ ਹੋਰੀ, 6.5 ਫੁੱਟ ਉਹਨਾਂ ਦਾ ਕੱਦ, ਤੇ ਉਹਨਾਂ ਨੇ ਆੜਤ ਦੀ ਦੁਕਾਨ ਕਰ ਲਈ ਤੇ ਆੜਤ ਦੀ ਦੁਕਾਨ ਕੀਤੀ ਤੇ ਭੁਪਿੰਦਰ ਸਿੰਘ ਹੋਰਾਂ ਦੀ ਦੁਕਾਨ ਤੇ ਪਹੁੰਚ ਗਿਆ ਮੋਦਨ ਸਕੀਮੀ।
2: ਸਤਿ ਸ੍ਰੀ ਅਕਾਲ ਸਰਦਾਰ ਸਾਹਿਬ।
3: ਸਤਿ ਸ੍ਰੀ ਅਕਾਲ ਵੀ ਮੋਦਨ ਸਿੰਘ, ਸਤਿ ਸ੍ਰੀ ਅਕਾਲ।
2: ਰਾਂਗੀ ਲੱਗੇ ਪਏ ਆ, ਲਿਆਓ ਜੀ ਫਿਰ 5,000 ਰੁਪਇਆ ਚਾਹੀਦਾ ਸੀ ਦਾਰਾ।
3: ਬਈ ਮੋਦਨ ਸਿੰਘ, ਤੈਨੂੰ 5,000 ਰੁਪਇਆ ਨੀ ਮਿਲ ਸਕਦਾ।
2: ਕਿਉਂ ਜੀ?
3: ਬਈ 1.5 ਕਿੱਲਾ ਤੇਰੇ ਕੋਲ ਜ਼ਮੀਨ ਦਾ, ਤੂੰ ਕਿਵੇਂ ਮੋੜੇਗਾ?
1: ਤੇ ਮੋਦਨ ਸਕੀਮੀ ਨੇ ਪਾ ਲਿਆ ਫਿਰ ਤਰੀਫਾਂ ਵਾਲਾ ਗੇਰ।
2: ਜੰਮਿਆ ਮਾਂ ਨੇ ਪੁੱਤ 6.5 ਫੁੱਟਾ, ਇਹਨੂੰ ਕਹਿੰਦੇ ਆ ਸਰੂ ਵਰਗਾ ਕੱਦ। ਦਾੜੀ ਦਾ ਕੱਲਾ ਕੱਲਾ ਵਾਲ ਲਿਸ਼ਕਦਾ, ਜਦੋਂ ਤੁਰਦਾ ਧਰਤੀ ਝੂਲਦੀ ਹੈ। ਵਾਹ ਬਈ ਵਾਹ, ਖਾਨਦਾਨੀ ਪੈਸਾ, ਆੜਤੀਏ ਬਣ ਗਏ। ਉਹ ਕਹਿੰਦੇ ਜੱਟ ਤਾਂ ਵੱਟਦਾ ਵੀ ਰਾਜਾ, ਹੱਟਦਾ ਵੀ ਰਾਜਾ।
3: ਬਈ ਮੋਦਨ ਸਿੰਘ, ਜ਼ਿਆਦਾ ਤਾਰੀਫ ਨਾ ਕਰੋ, ਆ ਲੋ ਪੈਸੇ ਤੇ ਜਾਓ।
2: ਆਹ ਹੁੰਦੀਆਂ ਖਾਨਦਾਨੀ ਬੰਦਿਆਂ ਵਾਲੀਆਂ ਗੱਲਾਂ।
1: ਤੇ ਮਹੀਨੇ ਕੁ ਬਾਅਦ ਮੋਦਨ ਸਕੀਮੀ ਫੇਰ ਸਰਦਾਰ ਭੁਪਿੰਦਰ ਸਿੰਘ ਦੀ ਦੁਕਾਨ ਤੇ।
2: ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ।
3: ਸਤਿ ਸ੍ਰੀ ਅਕਾਲ ਬਈ, ਕੀ ਹਾਲ ਹੈ ਮੋਦਨਾ?
2: ਹਾਲ ਤਾਂ ਠੀਕ ਹੈ ਜੀ, ਪਿਛਲੇ ਮਹੀਨੇ ਵਾਲੇ ਤੁਹਾਡੇ 5,000 ਰੁਪਏ ਪੂਰੇ ਖੜੇ ਨੇ ਤੇ ਮੇਰੇ ਵੱਲ ਖੜੇ ਨੇ, 4,000 ਰੁਪਇਆ ਹੋਰ ਚਾਹੀਦਾ ਸਰਦਾਰ ਸਾਹਿਬ।
3: ਨਾ ਬਈ ਮੋਦਨਾ, ਇਹ ਗੱਲ ਝੂਠੀ। 100 ਹੱਥ ਰੱਸਾ ਸਿਰੇ ਤੇ ਗੰਢ, ਤੈਨੂੰ ਐਤਕੀ ਦਵਾਨੀ ਵੀ ਨੀ ਮਿਲਣੀ। ਹਾਂ, ਜੇ ਤੈਨੂੰ ਖਲ ਚਾਹੀਦੀ ਹੈ, ਮਿਰਚਾਂ ਚਾਹੀਦੀਆਂ ਨੇ, ਹਲਦੀ ਚਾਹੀਦੀ ਹੈ, ਉਹ ਤੈਨੂੰ ਮੈਂ ਦਵਾ ਦੇਣਾ।
1: ਤੇ ਨਾਲ ਹੀ ਮੋਦਨ ਸਕੀਮੀ ਨੇ ਤਰੀਫ ਵਾਲਾ ਬੈਗ ਗੇਰ ਪਾ ਲਿਆ।
3: ਕਿਵੇਂ?
2: ਵੱਡਾ ਮਾਂ ਨੇ ਪੁੱਤ ਜੰਮਿਆ, ਜੰਮਣ ਕਨੀਓ ਪਿਆ ਦੀ ਇਹ ਲੰਮ ਢੀਂਗਿਆ ਜਾ। ਤੇਰੇ ਨਾਲੋਂ ਤਾਂ ਯਾਰ ਟੈਲੀਵਿਜ਼ਨ ਦਾ ਟੀਨਾ ਵਧੀਆ, ਜਵਾਕ ਟੈਲੀਵਿਜ਼ਨ ਤਾਂ ਦੇਖਦੇ। ਦਾੜੀ ਦੇਖੋ ਜਿਵੇਂ ਪੱਕੀ ਹੋਈ ਜੀਰੀ ਤੇ ਗੜੇ ਪਏ ਹੋਣ। ਖਾਨਦਾਨੀ ਆ ਗਿਆ ਬੰਦੇ, ਆੜਤੀਏ, ਉਹ ਸੋਕੇ ਦਾ ਪੈਸਾ ਲੈ ਕੇ ਆੜਤੀ ਦੁਕਾਨ ਕਰ ਲਈ। ਅੱਗੇ ਖੜ ਲੈ ਜਾ, ਉਹ ਵੱਡੀ ਕੁੜੀ ਕੋਲੇ ਪਹਿਲੇ ਜਾਪੇ ਦਾ ਮੁੰਡਾ ਹੋਇਆ, ਉਹਨੂੰ ਪੰਜੀਰੀ ਥਾਂ ਤੇ ਖੜ ਭੇਜ ਦੀਏ। ਉਹ ਛੋਟਾ ਮੁੰਡਾ ਸਕੂਲ ਦੀ ਫੀਸ ਮੰਗਦਾ, ਉਹਦੇ ਝੋਲੇ ਚ ਪਾ ਕੇ ਹਲਦੀ ਭੇਜ ਦੀਏ। ਅੱਗੇ ਮਿਰਚਾਂ ਲੈ ਜਾ, ਵਿਚਾਲੇ ਮੁੰਡੇ ਦਾ ਵਿਆਹ ਹੋਇਆ, ਪਰਸੋਂ ਨੂੰ ਕੜਾਹੀ ਚੜਨੀ ਆ, ਬਰਫੀ ਮਿਰਚਾਂ ਦੀ ਬਣਾ ਲਈਏ।
4: ਬਸ ਬਸ ਮੋਦਨ ਸਿੰਘ, ਬਸ ਬਸ ਹੌਲੀ ਬੋਲ, ਆ ਫੜ ਪੈਸੇ ਤੇ ਜਾ।
2: ਆ ਹੁੰਦੀਆਂ ਖਾਨਦਾਨੀ ਬੰਦਿਆਂ ਦੀਆਂ ਗੱਲਾਂ। ਬਈ ਮਾਂ ਨੇ ਸਹੀ ਪੁੱਤ ਜੰਮਿਆ, ਸਰ ਵਰਗਾ ਕੱਦ, ਲਿਸ਼ਕਦੀ ਦਾੜੀ, ਝੂਲ ਝੂਲ ਤੁਰਦਾ ਧਰਤੀ ਹਿਲਦੀ, ਖਾਨਦਾਨੀ ਪੈਸਾ, ਕਮਾਲ ਆ ਵੀ ਜੱਟ ਤਾਂ ਹਟਦਾ ਵੀ।
5: ਗੀਤਾਂ ਦੇ ਨਾਲ ਨਾਲ ਹਾਸਿਆਂ ਦੀ ਪਟਾਰੀ ਵੀ ਖੁੱਲੀ ਹੋਈ ਹੈ,
6: ਚੱਲ ਰਿਹਾ ਹੈ ਕਾਮੇਡੀ ਆਵਰ।

0: ਸਮਝ ਨਹੀਂ ਆਇਆ। ਤੂੰ ਤਾਂ ਜਾਨਵਰਾਂ ਵਾਲੇ ਬਾਹਲੀ ਜਾਣਕਾਰੀ ਰੱਖਦਾ।
1: ਉਹ ਸਾਡਾ ਤਾਂ ਬਾਹ ਵਾਸਤਾ ਹੀ ਜਾਨਵਰਾਂ ਨਾਲ ਰਿਹਾ, ਅਸੀਂ ਤਾਂ ਬੜੇ ਵੱਡੇ ਸ਼ਿਕਾਰੀ ਰਹੇ ਹਾਂ ਸੰਤੀਏ।
0: ਆਹੋ ਤਰੇ ਤੇਰਾ ਮੂੰਹ ਜਾਨਵਰਾਂ ਵਰਗਾ ਹੋਇਆ ਪਿਆ।
1: ਐ ਟਿਚਰਾ ਨਾ ਕਰ, ਮੈਂ ਤੈਨੂੰ ਦੱਸਾਂ ਇੱਕ ਤਾਂ ਵਾਦੀ ਗੱਲ ਸੁਣ ਲਾ।
0: ਹਾਂ।
1: ਮੈਂ, ਮੇਰਾ ਬਾਪੂ, ਮੇਰੀ ਬੇਬੇ, ਮੇਰੇ ਘਰ ਵਾਲੀ,
0: ਆਹੋ
1: ਅਸੀਂ ਸ਼ਿਕਾਰ ਚ ਨਿਕਲ ਗਏ।
0: ਵੇ ਮੋਇਆ ਘਰ ਵਾਲੀ ਨੂੰ ਨਾਲ ਲੈ ਗਿਆ।
1: ਆਹੋ ਲੈ, ਘਰ ਵਾਲੀ ਤਾਂ ਵੱਡੀ ਸ਼ਿਕਾਰ ਨੂੰ ਪੂਰੀ, ਉਹਨੇ ਤਾਂ 20 ਕਾਟਵਾ ਮਾਰ ਗਿਆ। ਉਹਨੇ ਸੋਚਿਆ ਮੈਂ ਦੀਵਾਨੀ ਕੱਢਣੀ ਇਹਦੇ ਸਿਰ ਚੋਂ।
0: ਹਾਏ ਹਾਏ।
1: ਤੇ ਇੱਕ ਦਮ ਦੇਖ ਲਾ ਸ਼ਾਂਤੀਏ, ਫਿਰ ਮੇਰਾ ਸ਼ੇਰ ਨਾਲ ਸਾਹਮਣਾ ਹੋ ਗਿਆ।
0: ਅੱਛਾ।
1: ਹਾਏ ਹਾਏ, ਸ਼ੇਰ ਵੀ ਐਸਾ ਪੰਜ ਕਲਿਆਣਾ ਬੱਲਾ ਸ਼ੇਰ ਸ਼ਾਂਤੀਏ।
0: ਹਾਏ ਹਾਏ।
1: ਦੇਖ ਲਾ, ਜਦੋਂ ਮੈਂ ਸ਼ੇਰ ਦੇ ਸਾਹਮਣੇ ਗਿਆ,
0: ਹਾਂ,
1: ਦੋ ਕਰਮਾ ਸ਼ੇਰ ਪਿੱਛੇ।
0: ਅੱਛਾ।
1: ਫਿਰ ਮੈਂ ਦੋ ਕਰਮਾ ਸ਼ੇਰ ਦੇ ਮਗਰ, ਫਿਰ ਸ਼ੇਰ ਪਿੱਛੇ, ਫਿਰ ਮੈਂ ਦੋ ਕਰਮਾ ਪਿੱਛੇ।
0: ਨਾ ਹੋਇਆ ਕੀ?
1: ਹੋਣਾ ਕੀ ਆ ਫਿਰ? ਦਸਾਂ ਕੁ ਮਿੰਟਾਂ ਬਾਅਦ ਉਹੀ ਕੁਛ ਹੋਇਆ ਜਿਹੜਾ ਮੈਂ ਸੋਚਿਆ ਸੀ।
0: ਕੀ ਹੋਇਆ?
1: ਬਸ ਸ਼ੇਰ ਨੂੰ ਮਰਨਾ ਪੈ ਗਿਆ।
0: ਚੰਗਾ ਹੋਇਆ ਭਜਨਿਆ, ਸ਼ੇਰ ਹੀ ਮਰ ਗਿਆ। ਮੋਇਆ, ਤੇਰੀ ਤਾਂ ਖੱਲ ਵੀ ਨੀ ਕਿਸੇ ਕੰਮ ਆਣੀ ਸੀ। ਵੇ ਗੱਲ ਨੀ ਸਮਝ ਲੱਗਦੀ ਭਜਨਿਆ, ਸ਼ੇਰ ਮਰ ਕਿਵੇਂ ਗਿਆ?
1: ਉਹ ਸ਼ੇਰ ਮੈਂ ਕਾਹਨੂੰ ਮਾਰਿਆ? ਉਹ ਤਾਂ ਸਾਡੇ ਤੰਬੂ ਲਾਏ ਹੋਏ ਸੀ, ਬੇਬੇ ਕਿਤੇ ਸਬਜ਼ੀ ਬਣਾਉਂਦੀ ਸੀ।
0: ਅੱਛਾ।
1: ਉਹਦੇ ਕੋਲੇ ਭੂਕਣਾ ਪਿਆ ਸੀ।
0: ਹਾਂ।
1: ਜਦੋਂ ਸ਼ੇਰ ਮੇਰੇ ਵੱਲ ਝਾਕਦਾ ਸੀ,
0: ਆਹੋ,
1: ਬੇਬੇ ਨੇ ਪਿੱਛੇ ਦੀ ਜਾ ਕੇ ਸ਼ੇਰ ਦੇ ਤਾਲੂਏ ਚ ਭੂਕਣਾ ਠਾ ਦੇਣੇ ਮਾਰਿਆ।
0: ਭਜਨਿਆ, ਤੁਹਾਡੀਆਂ ਜਨਾਨੀਆਂ ਵੀ ਬੜੀਆਂ ਤੇਜ ਨੇ।
1: ਤੇਜ ਅਰਗੀਆਂ ਤੇਜ, ਮੇਰੇ ਤਾਂ ਘਰ ਵਾਲੀ, ਤੈਨੂੰ ਪਤਾ, ਜਾਨਵਰਾਂ ਦੀਆਂ ਚਿਗਿਆੜਾ ਪਵਾਉਂਦੀ ਸੀ।
0: ਅੱਛਾ।
1: ਉੱਥੇ ਅਸੀਂ ਕਦੇ ਤੰਬੂ ਲਾ ਕੇ, ਉਦਣ ਹੀ ਰਾਤ ਨੂੰ ਅਸੀਂ ਉੱਥੇ ਕਦੇ ਤੰਬੂ ਲਾ ਕੇ ਬੈਠੇ ਜੰਗਲ।
0: ਅੱਛਾ।
1: ਬਸ 15 ਮਿੰਟਾਂ ਬਾਅਦ ਮੇਰੀ ਬੇਬੇ ਭੱਜੀ ਆਈ।
0: ਕੀ ਹੋਇਆ?
1: ਕਹਿੰਦੀ, ਪੁੱਤ ਬੇ, ਭੱਜ ਭੱਜਣਿਆ ਭੱਜ ਬੇ, ਤੇਰੇ ਘਰ ਵਾਲੀ ਦੇ ਤੰਬੂ ਦੇ ਵਿੱਚ ਸ਼ੇਰ ਆ ਬੜਿਆ।
0: ਤੈਂ ਕੀ ਕਿਹਾ?
1: ਉਹ ਮੈਂ ਕਿਹਾ, ਪਰ ਮੈਂ ਕੀ ਕਰਾਂ, ਹੁਣ ਸ਼ੇਰ ਨੇ ਪੰਗਾ ਲਿਆ, ਸ਼ੇਰ ਆਪੇ ਨਿਬੜੂ।
0: ਵੇ ਭਜਨੇ, ਸਾਰਾ ਖਾਨਦਾਨ ਹੀ ਤੁਹਾਡਾ ਬਹਾਦਰ ਸੀਗਾ।
1: ਤੂੰ ਆ ਸ਼ਾਂਤੀਏ, ਨਿਗਾਹ ਮਾਰ ਕੰਧਾਂ ਦੇ ਉੱਪਰ, ਦੇਖ ਲੈ ਸ਼ੇਰਾਂ ਦੀਆਂ ਕਿਵੇਂ ਖੱਲਾਂ ਟੰਗੀਆਂ ਪਈਆਂ।
0: ਆਹੋ ਭਜਨੇ,
1: ਆ ਦੇਖ ਲੈ ਜਿਹੜਾ ਵੀਰ ਚੱਕਰ ਆ ਸਾਡੇ ਪੜਦਾਦੇ ਦਾ।
0: ਅੱਛਾ।
1: ਆ ਤਲਵਾਰ ਆ ਜਿਹੜੀ, ਦੇਖ ਲੈ, 3 ਫੁੱਟੀ ਸਾਢੇ 3 ਫੁੱਟੀ ਤਲਵਾਰ ਸ਼ਾਂਤੀਏ, ਕਈ ਦਫ਼ਾ ਮੇਰਾ ਚਿੱਤ ਕਰਦਾ ਵੀ ਸਾਡੇ ਬਾਬੇ ਵਾਲੀ ਤਲਵਾਰ ਲੈ ਕੇ ਮੈਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਦੋ ਹੱਥ ਕਰਕੇ ਨਾ ਸਾਡੇ ਪੜਦਾਦੇ ਵਾਂਗੂ ਵੀਰ ਚੱਕਰ ਲੈ ਕੇ ਆਵਾਂ।
0: ਵੇ ਭਜਨੇ, ਆ ਫੇ ਜਾਂਦਾ ਕਾਸ ਤੋਂ ਨੀ?
1: ਉਹ ਵੇ, ਕਈ ਗੱਲਾਂ ਸ਼ਾਂਤੀਏ ਸੋਚਣੀਆਂ ਪੈਂਦੀਆਂ।
0: ਵੇ ਕੀ ਸੋਚਣਾ ਪੈਂਦਾ?
1: ਆਹੀ ਬਾਬੇ ਦੀ ਨਕਲੀ ਲੱਤ ਦੇਖ ਕੇ ਮੇਰਾ ਵਿਚਾਰ ਜਿਹਾ ਬਦਲੀ ਜਾ।
2: ਰੇਡੀਓ ਆਸਟ੍ਰੇਲੀਆ, ਤੁਹਾਡੇ ਅੰਗ ਸੰਗ।

ਭਾਸ਼ਣ ਬਾਰੇ ਜਪਾਨ ਦੀ ਕਹਾਵਤ ਹੈ ਕਿ ਲੰਬਾ ਭਾਸ਼ਣ ਉਦਾਸੀਆਂ ਦਾ ਸਰੋਤ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ਼੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ। ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

0: जमाने बदल गए, अंदाज बदल गए। कुछ तो है जो आज भी ठहरिया होया, जिदे नाल मैनू रोजाना समय दर समय महसूस हुंदा है अपनापन, पुराने गीतां दी खुशबू, सत्थां दी महक, जिंदगी दा जशन, खूबसूरत कविता, जेठ दियां रुत्तां, सौण दे छराटे, पतझड़ दे एहसास, कुछ तो है जो महसूस हुंदा है। ਦੀਆਂ ਵਿਸਰੀਆਂ ਕਹਾਣੀਆਂ, ਵਿਹੜਿਆਂ ਦੀ ਸਾਂਝ, ਤਾਰਿਆਂ ਨਾਲ ਸਜਿਆ ਹੋਇਆ ਅੰਬਰਾਂ ਦਾ ਥਾਲ, ਵਾਢੀ ਦਾ ਮੌਸਮ, ਝੋਨਿਆਂ ਦੀ ਢੋਲਾਂ ਤੇ ਪੈਂਦੀ ਥਾਪ, ਬੋਰਡ ਤੇ ਪੂੜਿਆਂ ਦੇ ਉੱਤੇ ਬਿਸਤਰਾ ਵਿਛਾ ਰਾਖੀ ਕਰਨਾ, ਕੁਛ ਤਾਂ ਹੈ ਜੋ ਅਜੇ ਵੀ ਬਾਕੀ ਹੈ। ਰਾਵੀ ਦੇ ਪਾਣੀ, ਸਤਲੁਜ ਦੀ ਮਹਿਕ, ਪ੍ਰਭਾਤ ਦੀ ਪਾਣੀ, ਤਰਕਾਲਾਂ ਦੀ ਰਹਿਰਾਸ, ਰਾਤ ਦੀਆਂ ਬਾਤਾਂ, ਕੁਝ ਤਾਂ ਹੈ ਜੋ ਅੱਜ ਵੀ ਗੁਣਗੁਣਾ ਲਈਦਾ। ਇਹ ਆਪਣਾਪਣ, ਇਹ ਸਾਂਝ। ਵਿਦੇਸ਼ਾਂ ਚ ਬੈਠੇ ਮੇਰੇ ਵਰਗੇ ਲਈ, ਮੇਰੀਆਂ ਯਾਦਾਂ ਚ ਪੰਜਾਬ ਅੱਜ ਵੀ ਜਿਉਂ ਦਾ ਤਿਉਂ ਹੈ। ਬੇਸ਼ਕ ਤੱਤੀਆਂ ਹਵਾਵਾਂ, ਕਾਲੀਆਂ ਰਾਤਾਂ ਹਨੇਰ ਕਰਦੀ ਵੀ ਹੈ, ਪਰ ਕੁਝ ਤਾਂ ਹੈ ਜੋ ਅੱਜ ਵੀ ਮੇਰਾ, ਮੇਰੇ ਹੋਣ ਦਾ, ਮੇਰੇ ਤੱਕ ਪਹੁੰਚਦਾ। ਸੱਥਾਂ ਦੀ ਸਾਂਝੀ ਆਵਾਜ਼, ਹਰਮਨ ਰੇਡੀਓ ਆਸਟ੍ਰੇਲੀਆ।
1: ਦੇਸੀ ਕਰੂ

ਮੁਹੱਲੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ, ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ

0: मैं अमनबीर कौर लैके हाजिर हाँ प्रोग्राम अज का दिन इतिहास विच। सो सब तो पहला मेरे वालों प्यार भरी सत श्री अकाल। जिमें कि असी हर रोज गल करते हाँ पंजाब सिख इतिहास अते देश दुनिया विच वापरियां कुछ इतिहासिक घटनावां दी जिन्हां दा संबंध खास तौर ते अज दे दिन नाल जुड़िया हुंदा है। देखदे हां जी अज दे दिन इतिहास विच की कुछ वापरिया सी।
1: सन 1698 भाई मणि सिंह अते पंज सिखां ने दरबार साहब अमृतसर विच नीला निशान साहब लहराया सी। मार्च 1698 दे विच गुरु का चक अमृतसर दी बहुत सारी संगत भी आनंदपुर आई हुई सी। उन्होंने गुरु पातशाह नूं अर्ज़ की कि मीने यानी पृथ्वी चंद दे वारिस गुरु का चक छड गए सन, इस करके उथों दी सेवा संभाल वास्ते किसी सिरकरदा सिख नूं भेजिया जाए। गुरु पातशाह ने भाई मणि सिंह ते पांच होर साथियों नूं गुरु का चक जाण दा हुक्म दिता। गुरु जी ने इन्हां नूं अपना नीला निशान साहिब ते गुरु ग्रंथ साहिब दा दमदमी स्वरूप जो दमदमा साहिब आनंदपुर साहिब च तैयार कीता होया सी दा इक उतारा भी भेट कीता। भाई मणि सिंह जी दे नाल जाण वाले पांच सिखां दे विच भूपत सिंह, गुलजार सिंह, कोयर सिंह, चंद्रा कान सिंह अते कीर्त सिंह जो कि सारे 24 जून 1734 दे दिन शहीद कीते गए सी। ਇਹ ਸਾਰੇ ਸਿੱਖ 2 ਮਈ ਨੂੰ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ 3 ਮਈ 1698 ਦੇ ਦਿਨ ਅਕਾਲ ਤਖ਼ਤ ਸਾਹਿਬ ਤੇ ਨੀਲਾ ਨਿਸ਼ਾਨ ਸਾਹਿਬ ਲਹਿਰਾ ਕੇ ਦਰਬਾਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਕਿਉਂਕਿ ਆਦਿ ਗ੍ਰੰਥ ਨੂੰ ਉਦੋਂ ਗੁਰੂ ਨਹੀਂ ਸੀ ਕਹਿੰਦੇ ਕਿਉਂਕਿ ਅਜੇ ਇਸ ਨੂੰ ਗੁਰਗੱਦੀ ਪ੍ਰਾਪਤ ਨਹੀਂ ਸੀ ਹੋਈ। ਸਨ 1718 ਜਦੋਂ ਜੱਸਾ ਸਿੰਘ ਆਲੂਵਾਲੀਆ ਦਾ ਜਨਮ ਹੋਇਆ ਸੀ। ਸਿੱਖ ਫੌਜ ਦੇ 18ਵੀਂ ਸਦੀ ਦੇ ਸਰਦਾਰ ਕਪੂਰ ਸਿੰਘ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ 3 ਮਈ 1718 ਦੇ ਦਿਨ ਹੋਇਆ ਸੀ। ਨਿੱਕੀ ਉਮਰ ਦੇ ਵਿੱਚ ਹੀ ਆਪ ਦੇ ਪਿਤਾ ਚੜਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਸਰਦਾਰ ਕਪੂਰ ਸਿੰਘ ਜੋ ਨਵਾਬ ਬਣੇ ਉਸ ਨੂੰ ਆਪਣੇ ਨਾਲ ਲੈ ਆਏ। 1753 ਵਿੱਚ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਦੇ ਮੁਖੀ ਬਣਾਏ ਗਏ ਸਨ। ਸਨ 1809 ਅੰਗਰੇਜ਼ਾਂ ਨੇ ਸਤਲੁਜ ਪਾਰ ਰਿਆਸਤਾਂ ਨੂੰ ਰਾਖੀ ਦੀ ਪੇਸ਼ਕਸ਼ ਕੀਤੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦੇ ਸੱਜੇ ਕੰਢੇ ਦੀਆਂ ਸਿੱਖ ਮਿਸਲਾਂ ਦੇ ਇਲਾਕਿਆਂ ਉੱਤੇ ਕਬਜ਼ੇ ਕਰ ਲਏ ਸੀ ਤਾਂ ਉਰਾਰ ਦੀਆਂ ਮਿਸਲਾਂ ਨੂੰ ਫਿਕਰ ਪੈ ਗਿਆ ਕਿ ਉਨ੍ਹਾਂ ਦਾ ਹਸ਼ਰ ਵੀ ਬਾਕੀ ਸਿੱਖ ਰਿਆਸਤਾਂ ਵਾਲਾ ਹੋ ਸਕਦਾ ਹੈ। ਉਧਰ ਅੰਗਰੇਜ਼ਾਂ ਨੇ ਵੀ ਇਹ ਤਾੜ ਕੇ ਇਧਰ ਦੇ ਸਿੱਖ ਮੁਖੀਆਂ ਨੂੰ ਰਾਖੀ ਦੀ ਪੇਸ਼ਕਸ਼ ਕੀਤੀ ਜਿਸ ਨੂੰ ਸਤਲੁਜ ਦੇ ਖੱਬੇ ਪਾਸੇ ਵਾਲੇ ਸਿੱਖ ਰਾਜਿਆਂ ਨੇ ਕਬੂਲ ਕਰ ਲਿਆ ਸੀ। ਸਨ 1914 ਚੀਫ਼ ਖਾਲਸਾ ਦੀਵਾਨ ਨੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੇ ਜਾਣ ਦੇ ਸਬੰਧ ਵਿਚ ਲਾਹੌਰ ਵਿਖੇ ਇਕੱਠ ਕੀਤਾ ਸੀ। 14 ਜਨਵਰੀ 1914 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਲਈ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਢਾਹ ਦਿੱਤੀ ਸੀ। ਸਿੱਖਾਂ ਵਿਚ ਇਹਦੇ ਖਿਲਾਫ਼ ਰੋਸ ਜਾ ਗਿਆ। ਹਰਚੰਦ ਸਿੰਘ ਰਈਸ ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਕੁਝ ਹੋਰਾਂ ਨੇ ਇਸ ਮਸਲੇ ਨੂੰ ਸਿੱਖ ਪੰਥ ਅੱਗੇ ਪੇਸ਼ ਕੀਤਾ। 10 ਤੋਂ 12 ਅਪ੍ਰੈਲ 1914 ਨੂੰ ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ ਵਿਚ ਹੋਈ ਜਿੱਥੇ ਮਾਸਟਰ ਸੁੰਦਰ ਸਿੰਘ ਤੇ ਹਰਚੰਦ ਸਿੰਘ ਨੇ ਕਾਨਫਰੰਸ ਵਿਚ ਗੁਰਦੁਆਰਾ ਰਕਾਬਗੰਜ ਦਾ ਮਸਲਾ ਉਠਾਉਣਾ ਚਾਹਿਆ। ਜਦ ਕਮੇਟੀ ਵਾਲੇ ਨਾ ਮੰਨੇ ਤਾਂ ਇਨ੍ਹਾਂ ਨੇ ਉੱਚੀ ਆਵਾਜ਼ ਵਿਚ ਹਾਜ਼ਰ ਸਿੱਖਾਂ ਵਿਚ ਮਸਲਾ ਰੱਖਣਾ ਚਾਹਿਆ। ਇਸ ਕਾਨਫਰੰਸ ਕਮੇਟੀ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਕਾਨਫਰੰਸ ਵਿਚੋਂ ਕੱਢ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਨੇ ਜਲੰਧਰ ਸਟੇਸ਼ਨ ਤੇ ਆ ਕੇ ਇਕ ਜਲਸਾ ਕੀਤਾ ਤੇ ਲੋਕਾਂ ਨੂੰ ਹਾਲਾਤ ਦੱਸੇ ਅਤੇ ਗੁਰਦੁਆਰਾ ਰਕਾਬਗੰਜ ਦੀ ਕੰਧ ਮੁੜ ਉਸਾਰਨ ਦੀ ਮੰਗ ਕੀਤੀ। ਚੀਫ ਖਾਲਸਾ ਦੀਵਾਨ ਨੇ ਮਜਬੂਰੀ ਵਿਚ 3 ਮਈ 1914 ਨੂੰ ਅੰਮ੍ਰਿਤਸਰ ਵਿਚ ਕੁਝ ਖਾਸ ਸਿੱਖਾਂ ਦਾ ਇਕੱਠ ਬੁਲਾਇਆ। ਇਸ ਇਕੱਠ ਵਿਚ 245 ਪਤਵੰਤੇ ਸ਼ਾਮਲ ਹੋਏ। ਇਨ੍ਹਾਂ ਵਿਚ ਬਹੁਤੇ ਜਾਗੀਰਦਾਰ ਜਾਂ ਸਰਕਾਰ ਪੱਖੀ ਸੀ। ਇਸ ਮੀਟਿੰਗ ਨੇ ਰੌਲੇ ਗੋਲੇ ਵਿਚ ਲਗਭਗ 6 ਮਤੇ ਪਾਸ ਕੀਤੇ ਸੀ। ਸਨ 1984 ਮੋਗੇ ਦੇ ਵਿਚ CRPF ਨੇ ਕਈ ਦਿਨਾਂ ਤੋਂ ਬਾਅਦ ਗੁਰਦੁਆਰਿਆਂ ਤੋਂ ਘੇਰਾ ਚੁੱਕਿਆ ਸੀ ਤੇ 23 ਅਪ੍ਰੈਲ ਨੂੰ ਫਿਰੋਜ਼ਪੁਰ ਦੇ ਵਿਚ CRPF ਨੇ ਦਹਿਸ਼ਤ ਫੈਲਾਉਣ ਵਾਸਤੇ ਬੇਵਜ੍ਹਾ ਗੋਲੀਆਂ ਮਾਰ ਕੇ 6 ਬੇਗੁਨਾਹ ਸਿੱਖ ਮਾਰ ਦਿੱਤੇ ਤੇ 10 ਜ਼ਖਮੀ ਕੀਤੇ ਤੇ ਫਿਰ 26 ਅਪ੍ਰੈਲ ਨੂੰ CRPF ਨੇ ਮੋਗੇ ਦੇ ਵਿਚ 3 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਤੇ ਤਕਰੀਬਨ 1.5 ਦਰਜਨ ਸਿੱਖ ਕਤਲ ਕੀਤੇ। CRPF ਇਨ੍ਹਾਂ ਨੇ 3 ਗੁਰਦੁਆਰਿਆਂ ਦਾ ਪਾਣੀ ਤੇ ਬਿਜਲੀ ਵੀ ਬੰਦ ਕਰ ਦਿੱਤੇ ਤੇ ਸੈਂਕੜੇ ਸਿੱਖ ਅੰਦਰ ਕੈਦ ਕਰ ਲਏ। ਆਖਿਰ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲਾਉਣ ਦੀ ਧਮਕੀ ਦਿੱਤੇ ਜਾਣ ਤੇ 3 ਮਈ 1984 ਦੇ ਦਿਨ ਇਨ੍ਹਾਂ ਗੁਰਦੁਆਰਿਆਂ ਦਾ ਘੇਰਾ ਚੁੱਕਿਆ ਗਿਆ। ਸਾਲ 2013 1984 ਦੇ ਕਤਲੇਆਮ ਦੇ ਜ਼ਿੰਮੇਦਾਰਾਂ ਨੂੰ ਸਜ਼ਾ ਦਿਵਾਉਣ ਵਾਸਤੇ ਨਰਪਜੀਤ ਕੌਰ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। 3 ਮਈ 2013 ਦੇ ਦਿਨ ਬੀਬੀ ਨਰਪਜੀਤ ਕੌਰ ਪਤਨੀ ਸ਼ਹੀਦ ਰੋਸ਼ਨ ਸਿੰਘ ਬੈਰਾਗੀ ਨੇ 1984 ਦੇ ਕਤਲੇਆਮ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਵਾਸਤੇ ਦਿੱਲੀ ਦੇ ਵਿਚ ਭੁੱਖ ਹੜਤਾਲ ਸ਼ੁਰੂ ਕੀਤੀ। 8 ਮਈ ਦੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨੇ ਇਹ ਕਹਿ ਕੇ ਭੁੱਖ ਹੜਤਾਲ ਸਿੱਖ ਮਰਿਆਦਾ ਵਿਚ ਨਹੀਂ ਹੈ ਤੇ ਇਸ ਕੇਸ ਨੂੰ ਆਪਣੇ ਹੱਥ ਵਿਚ ਲੈਣ ਦੇ ਝੂਠੇ ਵਾਅਦੇ ਕਰਕੇ ਉਹਦੀ ਭੁੱਖ ਹੜਤਾਲ ਤੁੜਵਾ ਦਿੱਤੀ ਸੀ।
0: ਸੋ ਇਹ ਸਨ ਪੰਜਾਬ ਅਤੇ ਸਿੱਖ ਤਵਾਰੀਖ ਨਾਲ ਜੁੜੀਆਂ ਕੁਝ ਇਤਿਹਾਸਿਕ ਘਟਨਾਵਾਂ। जिन्हां दा संबंध खास तौर ते अज दे दिन नाल जुड़िया होया। सो हुण गल करांगे असीं देश दुनिया दी।
1: साल 1937 मार्गरेट मिशेल दे नावल गॉन विद द विंड ने पुलित्ज़र इनाम जीतिया सी। सन 1939 नेता जी सुभाष चंद्र बोस ने ऑल इंडिया फॉरवर्ड ब्लॉक बनाया सी। सन 1969 जो उप राष्ट्रपति डॉक्टर वीवी गिरी राष्ट्रपति बने सन। सन 1981 भारतीय फिल्मी कलाकार नरगिस का देहांत होया सी।
0: मिलते हां अगले एपिसोड विच अगले दिन दे इतिहास दे नाल।
2: असीं अपने दिमाग नूं चंगे विचार लगातार दिंदे रहिए, नहीं तां गलत विचार अपने आप साडे खाली दिमाग नूं भर देणगे। चंगे विचारां लई जुड़े रहो हरमन रेडियो नाल।

0: Carmen Radio,
1: 24/7. ਨਰਿੰਦਰ ਕਪੂਰ ਕਿਤਾਬ ਅੰਤਰਚਾਰ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ।

0: ਬੇਂਜੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
2: अपने बिजनेस दी तरक्की ले तुसे भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देन ले जां किसे भी पसंदीदा प्रोग्राम नूं स्पॉन्सर करन ले संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
3: तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे
4: सुनो ਤੇ ਸੁਣਾਓ ਹਰਮਨ ਰੇਡੀਓ ਫਰਾਂਸ ਦੀ ਇੱਕ ਕਹਾਵਤ ਅਨੁਸਾਰ ਇੱਕ ਬਾਪ 12 ਨਿਆਣਿਆਂ ਨੂੰ ਪਾਲ ਸਕਦਾ ਹੈ ਪਰ 12 ਨਿਆਣੇ ਇੱਕ ਬਾਪ ਨੂੰ ਨਹੀਂ ਪਾਲ ਸਕਦੇ ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ
1: ਭਗਵਾਨ ਨੇ ਮੈਂ ਉਸ ਹਮਦਮ ਨਹੀਂ ਗੱਲ ਕਰਦਾ ਮੈਂ ਕਰਦਾ ਹਰਮਨ ਰੇਡੀਓ ਦੀ
0: ਹਰਮਨ ਰੇਡੀਓ
1: ਹਾਂ ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ

0: जर्मन रेडियो 24 घंटे 7 दिन।
1: ਨਤੀਜਿਆਂ ਅਤੇ ਸਿੱਟਿਆਂ ਵਿੱਚ ਅੰਤਰ ਹੁੰਦਾ ਹੈ। ਨਤੀਜੇ ਉਡੀਕੇ ਜਾਂਦੇ ਹਨ ਅਤੇ ਸਿੱਟੇ ਆਪੇ ਆਪ ਨਿਕਲ ਆਉਂਦੇ ਨੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਮਨਜੀਤੇ ਜਗ ਜੀਤ।
1: ਇਸ ਦਾ ਭਾਵ ਹੈ ਕਿ ਜਿਹੜਾ ਆਪਣੇ ਦਿਲ ਨੂੰ ਜਾਂ ਦਿਲ ਦੀਆਂ ਖਾਹਿਸ਼ਾਂ ਨੂੰ ਆਪਣੇ ਵਸ ਵਿਚ ਕਰ ਲਵੇ ਉਹਦੀ ਹਰ ਮੈਦਾਨੇ ਜਿੱਤ ਹੁੰਦੀ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।
2: ਪੂਰਨ ਦੀ ਮਾਂ ਰਾਣੀ ਇੱਛਰਾਂ ਰਾਜੇ ਸਲਵਾਨ ਦੇ ਭਰੇ ਦਰਬਾਰ ਵਿੱਚ ਕੀ ਕਹਿੰਦੀ ਹੈ, ਜਰਾ ਗੌਰ ਨਾਲ ਸੁਣਨਾ।

ਹੈ ਨਿਹ ਕਾਮ ਜੇ ਗੁਰਮਤ ਪਾਈ ਹੈ। ਕਹਿੰਦੇ ਫਿਰ ਸੰਸਾਰ ਵਿੱਚ ਉਹ ਕਿਰਤ ਕਰਦਾ ਹੈ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਚੇਤੇ ਰੱਖੀਏ ਸਤ ਸੰਗਤ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਉਹ ਫਿਰ ਕਿਰਤ ਵੀ ਕਰਦਾ ਹੈ ਤੇ ਕਹਿੰਦੇ ਸਦਾ ਨਿਹਕਾਮ ਰਹਿੰਦਾ। ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਕਹਿੰਦੇ ਜੇ ਗੁਰਮਤ, ਪਰ ਇਹ ਨਿਸ਼ਕਾਮ ਕਿਵੇਂ ਹੋਵਾਂਗੇ, ਕਿਰਤ ਕਿਵੇਂ ਕਰਾਂਗੇ, ਨਾਮ ਕਿਵੇਂ ਜਪਾਂਗੇ, ਵੰਡ ਕੇ ਕਿਵੇਂ, ਜੇ ਗੁਰੂ ਦੀ ਮੱਤ ਹੋਵੇ ਸਾਧ ਸੰਗਤ। ਹਰ ਦੇਸ਼ ਦਾ ਕਾਨੂੰਨ ਹੈ ਨਾ, ਹਰ ਦੇਸ਼ ਵਿੱਚ ਕਿਵੇਂ ਕਿਤੇ ਸੱਜੇ ਪਾਸੇ ਚੱਲਦੇ ਨੇ, ਸਾਡੇ ਹਿੰਦੁਸਤਾਨ ਵਿੱਚ ਖੱਬੇ ਪਾਸੇ ਚੱਲਦੇ, ਹਰ ਦੇਸ਼ ਵਿੱਚ

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ

ਉੱਪਰ ਵਾਲਾ ਤਾਂ ਵੇਖ ਹੀ ਨਹੀਂ ਰਿਹਾ। ਜੇਕਰ ਤੁਹਾਡੀ ਵਜ੍ਹਾ ਨਾਲ ਕਿਸੇ ਦੀ ਅੱਖਾਂ 'ਚ ਹੰਝੂ ਆਉਂਦੇ ਨੇ ਤਾਂ ਧਿਆਨ ਰੱਖਣਾ, ਹੰਝੂ ਅੱਗੇ ਚੱਲ ਕੇ ਤੁਹਾਡੀ ਅੱਖਾਂ 'ਚ ਵੀ ਆਉਣਗੇ। ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਹੈ, ਇਸ ਲਈ ਉਹੀ ਜ਼ੁਲਮ ਕਰੋ ਜੋ ਤੁਸੀਂ ਸਹਿ ਸਕੋ। ਜ਼ਿੰਦਗੀ ਦੀ ਕਮਾਈ ਦੌਲਤ ਨਾਲ ਨਹੀਂ ਨਾਪੀ ਜਾਂਦੀ। ਅੰਤਮ ਯਾਤਰਾ ਦੀ ਭੀੜ ਦੱਸਦੀ ਹੈ ਕਿ ਕਮਾਈ ਕਿਵੇਂ ਦੀ ਸੀ। ਜਿੰਨੀ ਗੱਲ ਅਧਿਕਾਰਾਂ ਦੀ ਕਰਦੇ ਹੋ ਉਨੀ ਗੱਲ ਫਰਜ਼ ਦੀ ਵੀ ਕਰਨੀ ਸਿੱਖੋ। ਰੱਬ ਦੇ ਹਰ ਫੈਸਲੇ ਤੇ ਖੁਸ਼ ਰਿਹਾ ਕਰੋ, ਕਿਉਂਕਿ ਰੱਬ ਉਹ ਨਹੀਂ ਦਿੰਦਾ ਜੋ ਤੁਹਾਨੂੰ ਚੰਗਾ ਲੱਗਦਾ ਹੈ, ਜਦਕਿ ਰੱਬ ਤਾਂ ਉਹ ਦਿੰਦਾ ਹੈ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ। ਜ਼ਿੰਦਗੀ 'ਚ ਕਦੇ ਵੀ ਕਿਸੇ ਦੀ ਭਲਾਈ ਵਿਅਰਥ ਨਹੀਂ ਜਾਂਦੀ। ਉਹ ਕਦੋਂ ਕਿਸ ਰੂਪ 'ਚ ਵਾਪਸ ਆ ਜਾਵੇ ਰੱਬ ਹੀ ਜਾਣਦਾ ਹੈ। ਯਕੀਨ ਕਰੋ, ਅੱਜ ਦਾ ਇਨਸਾਨ ਆਪਣੇ ਦੁੱਖ ਤੋਂ ਘੱਟ ਦੁਖੀ ਹੈ, ਪਰ ਦੂਜਿਆਂ ਦੇ ਸੁੱਖ ਤੋਂ ਜ਼ਿਆਦਾ ਦੁਖੀ ਹੈ। ਇਨਸਾਨ ਇਸ ਲਈ ਨਹੀਂ ਦੁਖੀ ਕਿ ਉਸ ਕੋਲ ਘੱਟ ਹੈ, ਜਦਕਿ ਇਸ ਲਈ ਦੁਖੀ ਹੈ ਕਿ ਦੂਸਰਿਆਂ ਕੋਲ ਜ਼ਿਆਦਾ ਹੈ। ਜ਼ਰੂਰੀ ਨਹੀਂ ਕਿ ਬਿਮਾਰ ਹੋਣ ਦੀ ਵਜ੍ਹਾ ਬਿਮਾਰੀ ਹੀ ਹੋਵੇ। ਕੁਝ ਲੋਕ ਤਾਂ ਦੂਸਰਿਆਂ ਦੀਆਂ ਖੁਸ਼ੀਆਂ ਦੇਖ ਕੇ ਵੀ ਬਿਮਾਰ ਹੋ ਜਾਂਦੇ ਨੇ। ਸਭ ਨੂੰ ਅਫਸੋਸ ਹੈ ਕਿ ਬਹੁਤ ਘੱਟ ਮਿਲਿਆ ਹੈ। ਜ਼ਰਾ ਸੋਚੋ ਕਿ ਜਿੰਨਾ ਵੀ ਤੁਹਾਨੂੰ ਮਿਲਿਆ ਹੈ ਉਨਾ ਹੋਰ ਕਿੰਨਿਆਂ ਨੂੰ ਮਿਲਿਆ ਹੈ। ਲੋਕ ਬੁਰਾਈ ਕਰਨ ਤੇ ਤੁਸੀਂ ਦੁਖੀ ਹੋ ਜਾਓ, ਲੋਕ ਤਾਰੀਫ ਕਰਨ ਤੇ ਤੁਸੀਂ ਖੁਸ਼ ਹੋ ਜਾਓ, ਮਤਲਬ ਤੁਹਾਡੇ ਸੁੱਖ ਦੁੱਖ ਦਾ ਸਵਿੱਚ ਲੋਕਾਂ ਦੇ ਹੱਥ ਵਿੱਚ ਹੈ। ਕੋਸ਼ਿਸ਼ ਕਰੋ ਕਿ ਇਸ ਵਿੱਚ ਤੁਹਾਡੇ ਹੱਥ ਵਿੱਚ ਹੋਵੇ। ਸੀਨੇ ਵਿੱਚ ਜਲਨ ਤੇ ਅੱਖਾਂ 'ਚ ਤੂਫਾਨ ਜਿਹਾ ਕਿਉਂ ਹੈ? ਇਸ ਸ਼ਹਿਰ ਦਾ ਹਰ ਇਨਸਾਨ ਪਰੇਸ਼ਾਨ ਜਿਹਾ ਕਿਉਂ ਹੈ? ਇੱਕ ਚੇਲੇ ਨੇ ਗੁਰੂ ਨੂੰ ਕਿਹਾ ਕਿ ਗੁਰੂ ਜੀ, ਇੱਕ ਆਦਮੀ ਨੇ ਆਸ਼ਰਮ ਲਈ ਕਾਂ ਭੇਟ ਕੀਤੀ ਹੈ। ਗੁਰੂ ਨੇ ਕਿਹਾ, ਚੰਗਾ ਹੋਇਆ, ਦੁੱਧ ਪੀਣ ਨੂੰ ਮਿਲੇਗਾ। ਇੱਕ ਹਫ਼ਤੇ ਬਾਅਦ ਫਿਰ ਚੇਲੇ ਨੇ ਗੁਰੂ ਨੂੰ ਕਿਹਾ, ਗੁਰੂ ਜੀ, ਜਿਸ ਆਦਮੀ ਨੇ ਕਾਂ ਦਿੱਤੀ ਸੀ ਉਸਨੇ ਕਾਂ ਵਾਪਸ ਲੈ ਲਈ ਹੈ। ਗੁਰੂ ਨੇ ਕਿਹਾ, ਚੰਗਾ ਹੋਇਆ, ਗੋਬਰ ਚੁੱਕਣ ਦੇ ਝੰਝਟ ਤੋਂ ਮੁਕਤੀ ਮਿਲੀ। ਕਿੰਨਾ ਸੌਖਾ ਤੇ ਵਧੀਆ ਤਰੀਕਾ ਹੈ ਖੁਸ਼ ਰਹਿਣ ਦਾ। ਪਰ ਸਥਿਤੀ ਨਾ ਬਦਲ ਸਕੋ ਤਾਂ ਮਨ ਦੀ ਸਥਿਤੀ ਬਦਲ ਲਵੋ, ਫਿਰ ਦੁੱਖ ਸੁੱਖ 'ਚ ਬਦਲ ਜਾਵੇਗਾ। ਜੋ ਵਿਅਕਤੀ ਹਰ ਹਾਲ 'ਚ ਰਾਜ਼ੀ ਹੋਵੇ, ਭਲਾ ਉਹਨੂੰ ਦੁਖੀ ਕੌਣ ਕਰ ਸਕਦਾ ਹੈ? ਖਾਣਾ ਜੋ ਆਪਾਂ ਖਾਂਦੇ ਹਾਂ ਉਹ ਇੱਕ ਅੱਧੇ ਦਿਨ 'ਚ ਬਾਹਰ ਨਿਕਲ ਜਾਣਾ ਚਾਹੀਦਾ ਹੈ, ਨਹੀਂ ਤਾਂ ਆਪਾਂ ਬਿਮਾਰ ਹੋ ਜਾਵਾਂਗੇ। ਪਾਣੀ ਜੋ ਆਪਾਂ ਪੀਂਦੇ ਹਾਂ ਉਹ ਕੁਝ ਘੰਟਿਆਂ 'ਚ ਬਾਹਰ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਆਪਾਂ ਬਿਮਾਰ ਹੋ ਜਾਵਾਂਗੇ। ਸਾਹ ਜੋ ਆਪਾਂ ਲੈਂਦੇ ਹਾਂ ਉਹ ਕੁਝ ਪਲ 'ਚ ਬਾਹਰ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਆਪਾਂ ਮਰ ਜਾਵਾਂਗੇ। ਤੇ ਫਿਰ ਆਪਾਂ ਕਿਉਂ ਨਫ਼ਰਤ, ਗੁੱਸਾ, ਹੰਕਾਰ ਤੇ ਈਰਖਾ ਵਰਗੀ ਨਕਾਰਾਤਮਕ ਗੱਲਾਂ ਨੂੰ ਦਿਨਾਂ, ਸਾਲਾਂ, ਮਹੀਨੇ ਤੱਕ ਅੰਦਰ ਰੱਖਦੇ ਹਾਂ? ਸੋਚੋ ਤਾਂ ਸਹੀ, ਕੀ ਹਾਲ ਹੁੰਦਾ ਹੋਵੇਗਾ ਸਾਡੇ ਮਸਤਕ ਦਾ, ਸਾਡੀ ਮਾਨਸਿਕਤਾ ਦਾ? ਫੈਸਲਾ ਸਾਡਾ ਹੈ ਕਿ ਨਕਾਰਾਤਮਕ ਨੂੰ ਅੰਦਰ ਰੱਖਣਾ ਹੈ ਜਾਂ ਬਾਹਰ ਕੱਢ ਦੇਣਾ ਹੈ। ਜੇਕਰ ਕੋਈ ਇਨਸਾਨ ਬੇਮਤਲਬ ਦੀ ਗੱਲਾਂ ਤੇ ਵੀ ਬਹੁਤ ਜ਼ਿਆਦਾ ਹੱਸਦਾ ਹੈ ਤਾਂ ਸਮਝ ਲੈਣਾ ਕਿ ਉਹ ਬਹੁਤ ਇਕੱਲਾ ਹੈ। ਜੇਕਰ ਕੋਈ ਇਨਸਾਨ ਗੱਲ ਗੱਲ ਤੇ ਬਹੁਤ ਗੁੱਸਾ ਕਰਦਾ ਹੈ ਤਾਂ ਸਮਝ ਲੈਣਾ ਕਿ ਉਸਨੂੰ ਪਿਆਰ ਦੀ ਬਹੁਤ ਜ਼ਰੂਰਤ ਹੈ। ਜੇਕਰ ਕੋਈ ਇਨਸਾਨ ਰੋਂਦਾ ਨਹੀਂ ਤਾਂ ਸਮਝ ਲੈਣਾ ਕਿ ਉਹ ਬਹੁਤ ਕਮਜ਼ੋਰ ਹੈ। ਜੇਕਰ ਕੋਈ ਇਨਸਾਨ ਬਹੁਤ ਜ਼ਿਆਦਾ ਖਾਂਦਾ ਹੈ ਤਾਂ ਸਮਝ ਲੈਣਾ ਕਿ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ। ਜੇਕਰ ਕੋਈ ਇਨਸਾਨ ਛੋਟੀ ਛੋਟੀ ਗੱਲ ਤੇ ਵੀ ਰੋਂਦਾ ਹੈ ਤਾਂ ਸਮਝ ਲੈਣਾ ਕਿ ਉਹ ਸਾਫ਼ ਤੇ ਨੇਕ ਦਿਲ ਦਾ ਹੈ। ਇੱਕ ਦਿਨ ਦਰਦ ਨੇ ਦੌਲਤ ਨੂੰ ਕਿਹਾ ਕਿ ਤੂੰ ਕਿੰਨੀ ਖੁਸ਼ ਨਸੀਬ ਹੈ, ਹਰ ਕੋਈ ਤੈਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਮੈਂ ਕਿੰਨਾ ਬਦਨਸੀਬ ਹਾਂ, ਹਰ ਕੋਈ ਮੇਰੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ। ਦੌਲਤ ਨੇ ਕਿੰਨਾ ਪਿਆਰਾ ਜਵਾਬ ਦਿੱਤਾ, ਖੁਸ਼ ਨਸੀਬ ਤਾਂ ਤੂੰ ਹੈ ਜਿਸ ਨੂੰ ਪਾ ਕੇ ਲੋਕ ਆਪਣੇ ਨੂੰ ਯਾਦ ਕਰਦੇ ਨੇ, ਬਦਨਸੀਬ ਤਾਂ ਮੈਂ ਹਾਂ ਜਿਸ ਨੂੰ ਪਾ ਕੇ ਲੋਕ ਅਕਸਰ ਆਪਣੇ ਨੂੰ ਭੁੱਲ ਜਾਂਦੇ ਨੇ। ਸ਼ਬਦ ਕੋਸ਼ ਵਿੱਚ ਅਣਗਿਣਤ ਸ਼ਬਦ ਹੁੰਦੇ ਹੋਏ ਵੀ ਚੁੱਪ ਰਹਿਣਾ ਸਭ ਤੋਂ ਬਿਹਤਰ ਹੈ। ਦੁਨੀਆਂ ਵਿੱਚ ਹਜ਼ਾਰਾਂ ਰੰਗ ਹੁੰਦੇ ਹੋਏ ਵੀ ਸਫੇਦ ਰੰਗ ਸਭ ਤੋਂ ਬਿਹਤਰ ਹੈ। ਖਾਣ ਦੇ ਲਈ ਦੁਨੀਆਂ ਭਰ ਦੀਆਂ ਚੀਜ਼ਾਂ ਹੁੰਦੇ ਹੋਏ ਵੀ ਉਪਵਾਸ ਸਰੀਰ ਦੇ ਲਈ ਸਭ ਤੋਂ ਬਿਹਤਰ ਹੈ। ਦੇਖਣ ਲਈ ਦੁਨੀਆਂ ਦੇ ਵਿੱਚ ਇੰਨਾ ਕੁਝ ਹੁੰਦੇ ਹੋਏ ਵੀ ਬੰਦ ਅੱਖਾਂ ਦੇ ਨਾਲ

ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ। ਸੁਣਦੇ ਰਹੋ ਅਤੇ ਸਾਂਝ।

0: ਹਲੇ ਤੇ ਯਾਦ ਆ ਭੁੱਲਿਆ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਸਾਡੇ ਪਿੰਡ ਸਕੂਲ ਦੀ ਬਿਲਡਿੰਗ ਹੀ ਨਹੀਂ ਸੀ ਹੁੰਦੀ ਸ਼ਮਸ਼ਾਨ ਘਾਟ ਚ ਸਾਡੀਆਂ ਕਲਾਸਾਂ ਲੱਗਣੀਆਂ ਤੇ ਜਦੋਂ ਉੱਥੇ ਕਿਸੇ ਦਾ ਸਸਕਾਰ ਹੋਣਾ ਸਾਨੂੰ ਛੁੱਟੀ ਹੋ ਜਾਣੀ ਪਿੰਡ ਚ ਕਿਸੇ ਦਾ ਬੁੱਢਾ ਮਰ ਜੇ ਸਹੀ ਸਾਨੂੰ ਚੜ ਚਾ ਜਾਣੀ ਮੈਨੂੰ ਗੱਲ ਯਾਦ ਹੀ ਮੈਂ ਤੇ ਆਪਣਾ ਉਹ ਪੋਪੀ ਤੀਜੀ ਜਮਾਤ ਚ ਪੜ੍ਹਦੇ ਹੁੰਦੇ ਸਾਂ ਸਕੂਲ ਵੱਲ ਨੂੰ ਤੁਰੇ ਜਾਈਏ ਤੇ ਰਾਹ ਚ 90-90 ਸਾਲ ਦੇ ਦੋ ਬੁੱਢੇ ਬੈਠੇ ਤੇ ਪੋਪੀ ਵੇਖ ਕੇ ਕਹਿੰਦਾ ਉਹ ਘੁੱਗੀ ਉਹ ਵੇਖੋ ਆਪਣੀਆਂ ਦੋ ਛੁੱਟੀਆਂ ਬੈਠੀਆਂ
1: ਹੈਰਾਨੀ ਵਾਲੀ ਗੱਲ ਹੈ ਘੁੱਗੀ ਪਾ ਅਸੀਂ ਕਬਰਸਤਾਨ ਚ ਬਹਿ ਕੇ ਪੰਜਵੀਂ ਕਰ ਗਏ ਆ ਮਾਸਾ ਡਰ ਨਹੀਂ ਸੀ ਲੱਗਦਾ ਹੁੰਦਾ ਆ ਸ਼ਹਿਰਾਂ ਦੇ ਨਿਆਣੇ ਵੇਖੇ ਹੀ ਮੈਂ ਘਰ ਕੋਈ ਬਹੁਤੇ ਕਾਲੇ ਰੰਗ ਦਾ ਪ੍ਰਾਹੁਣਾ ਆ ਜਾਏ ਨਾ ਤੇ ਡਰ ਕੇ ਦੌੜ ਜਾਂਦੇ ਖੌਰੇ ਕੋਈ ਭੂਤ ਆ ਗਿਆ
0: ਇਹਦੇ ਚ ਬੱਚਿਆਂ ਦਾ ਕੀ ਕਸੂਰ ਹੈ ਪਹਿਲਾਂ ਮਾਂ ਪਿਓ ਆਪ ਹੀ ਤੇ ਬੱਚਿਆਂ ਨੂੰ ਭੂਤਾਂ ਦਾ ਵਹਿਮ ਪਾ ਲੈਂਦੇ ਨੇ ਬੇਟਾ ਖਾਣਾ ਖਾ ਲੋ ਨਹੀਂ ਤੂੰ ਭੂਤ ਆ ਜਾਏਗਾ ਚੁੱਪ ਕਰਕੇ ਪੜ੍ਹ ਲੈਣੀ ਤੇ ਭੂਤ ਆ ਜਾਏਗਾ ਦੇਖ ਲੈ ਤੇ ਮੈਂ ਦੱਸਾਂ ਤੇ ਜਦੋਂ ਬੱਚੇ ਦੇ ਮਨ ਚ ਭੂਤ ਬਹਿ ਜਾਂਦਾ ਫਿਰ ਉਹਨੂੰ ਕਹਿਣ ਲੱਗ ਪੈਂਦੇ ਭੂਤ ਨਹੀਂ ਹੁੰਦੇ ਅਗਲਾ ਮੰਨਦਾ ਫਿਰ ਜਦੋਂ ਰਾਤੀ 2:30 ਠੰਡ ਜਗਲਾ ਕਹਿੰਦੇ ਚਲੋ ਮੇਰੇ ਨਾਲ ਸੂਸੂ ਕਰਨ ਫਿਰ ਉਦੋਂ ਸਿਆਪਾ ਪੈਂਦਾ ਨਾ ਬਾਥਰੂਮ ਚ ਖੜੇ ਉਹਦੇ ਕੋਲ ਨਾਲੇ ਉਹ ਬਾਸੀਆਂ ਮਾਰੀ ਜਾਣਗੇ ਨਾਲੇ ਉਹਦੇ ਚਪੇੜਾ ਮਾਰੀ ਜਾਣਗੇ ਕਿੱਥੇ ਭੂਤ ਬਕਵਾਸ ਕਰਦਾ ਭੂਤ ਨਹੀਂ ਤੇ ਭੂਤ ਤੈਨੂੰ ਕਿੰਨੀ ਰਕੀ ਫਿਰ ਅਗਲਾ ਮੰਨਦਾ
1: ਦਰਅਸਲ ਨਾ ਘੁੱਗੀ ਬਾ ਇਹ ਟੀਵੀ ਦੇ ਡਰਾਉਣੇ ਨਾਟਕ ਤੇ ਗੱਪੀ ਲੋਕਾਂ ਨੇ ਬੜੇ ਵਹਿਮ ਪਾਏ ਲੋਕਾਂ ਚ
0: ਇਹਨਾਂ ਗੱਪੀਆਂ ਦੀ ਤੂੰ ਪੁੱਛ ਹੀ ਨਾ ਭਰਾਵਾ ਕਈ ਤੇ ਮੈਂ ਆਪਣੀ ਕੰਨੀ ਸੁਣਿਆ ਲਾ ਵੀ ਪਰਸੋਂ ਇੱਕ ਭੂਤ ਵੇਖਿਆ ਉਹਦੀਆਂ ਦੋ ਅੱਖਾਂ ਤੇ ਇੱਥੇ ਆਪਣੇ ਵਾਂਗੂ ਤੇ ਤਿੰਨ ਅੱਖਾਂ ਇੱਥੇ ਮੱਥੇ ਤੇ ਬੰਦਾ ਪੁੱਛੇ ਵੀ ਲੈ ਉਸ ਕਿਤੇ ਭੂਤ ਦੀ ਨਜ਼ਰ ਕਮਜ਼ੋਰ ਹੋ ਜੇ ਤੂੰ ਐਨੇ ਕਿਹੜੇ ਹਿਸਾਬ ਦੀ ਲਾਏਗਾ ਕਈ ਮੈਂ ਵੇਖਿਆ ਆਪਣੇ ਘਰਦਿਆਂ ਨੇ ਗੱਲਾਂ ਸੁਣਾਈ ਜਾਣਗੇ ਰਾਤੀ ਪਿਸ਼ਾਬ ਕਰਨ ਉੱਠਿਆ ਸਾਹਮਣੇ ਵੇਖਿਆ ਸੁੱਤਾ ਨੀ ਮੈਂ ਜਾਗਦਾ ਪਾਪਾ ਜੀ ਬਨੇਰੇ ਤੇ ਬੈਠੇ ਹੋਏ ਨੇ ਮੈਨੂੰ ਕਹਿਣ ਡਏ ਨੇ ਆ ਜਾ ਆ ਜਾ ਆ ਜਾ ਲੈ ਬੰਦਾ ਪੁੱਛੇ ਵੀ ਜਿਹੜੇ ਭੂਤ ਬਣਦੇ ਨੇ ਮਰ ਕੇ ਇਸੇ ਕਰਕੇ ਭੂਤ ਬਣਦੇ ਵੀ ਘਰਦਿਆਂ ਨੂੰ ਡਰਾਵਾਂ ਨਾਲੇ ਬੰਦਾ ਪੁੱਛੇ ਵੀ ਤੂੰ ਭਾਈਆ ਘਰਦਿਆਂ ਨੂੰ ਵੀ ਕਹਿਣ ਡਿਆ ਆ ਜਾ ਆ ਜਾ ਤੇ ਆ ਗੁਆਂਢੀਆਂ ਨਾਲ ਤੁਹਾਡੀ ਸ਼ੇਰ ਹੀ ਲੜਾਈ ਹੋਈ ਭੂਤ ਬਣਿਆ ਤੇ ਉਹਨਾਂ ਨੂੰ ਫੈਂਟੀ ਲਾ ਜਾ ਨਾਲੇ ਤੁਸੀਂ ਤੇ ਸ਼ੁਕਰ ਕਰੋ ਸ਼ਦਾਈਓ ਵੀ ਤੁਹਾਡੇ ਬੁੱਢੇ ਕੋਲੋਂ ਸਾਈਕਲ ਤੇ ਨਹੀਂ ਚੜਿਆ ਜਾਂਦਾ ਅਗਲਾ ਬਨੇਰੇ ਤੇ ਚੜ ਕੇ ਬੈਠਾ
1: ਗੱਲ ਘੁੱਗੀ ਤੇਰੀ ਇਕਦਮ ਠੀਕ ਹੈ ਪਰ ਲੋਕੀ ਕਿਤੇ ਕੈਸਟ ਤੋਂ ਨਾ ਡਰੀ ਜਾਣ ਆਪਾਂ ਹੁਣ ਗੱਲ ਬਦਲੀਏ
0: ਤੇ ਫਿਰ ਗੱਲ ਕਾਨੂੰ ਆਪਾਂ ਸਾਈਡ ਹੀ ਬਦਲਨੇ ਆ ਚਲੋ ਫਿਰ ਬੀ ਸਾਈਡ ਤੇ ਚੱਲਦੇ
2: ਸੁਣੋ ਤੇ ਸੁਣਾਓ ਅਰਬਨ ਰੇਡੀਓ।

0: ਟਿਕਟਾਂ ਵਗੈਰਾ ਬਈ ਟਿਕਟਾਂ ਵਗੈਰਾ ਟਿਕਟਾਂ ਵਗੈਰਾ ਆ ਜਿਹੜੇ ਮੋਗੇ ਤੋਂ ਚੜਿਆ ਵੀ ਟਿਕਟਾਂ ਲੈ ਲਿਓ ਤੇ ਚੰਡੀਗੜ੍ਹ ਵਾਲੇ ਉੱਠ ਕੇ ਵਾਰੀਆਂ ਚ ਹੋ ਜਾਓ। ਹਾਂ ਮਾਈ ਤੂੰ ਕਿੱਥੇ ਜਾਣਾ?
1: ਅਬੇ ਭਾਈ ਮੈਨੂੰ ਉੱਥੋਂ ਦੀ ਦੇ ਦੇ।
0: ਕਿੱਥੋਂ ਦੀ?
1: ਜਿੱਥੇ ਮੇਰੀ ਕੁੜੀ ਵਿਆਹੀ ਆ।
0: ਅਬੇ ਵੀ ਮੈਨੂੰ ਕੀ ਪਤਾ ਤੇਰੀ ਕੁੜੀ ਕਿੱਥੇ ਵਿਆਹੀ ਆ।
1: ਨਾ ਜੈ ਖਾਣੀ ਦੇ ਟੀਚਰਾਂ ਕਰਦਾ। ਅਬੇ 20 ਸਾਲ ਹੋ ਗਏ ਮੇਰੀ ਕੁੜੀ ਵਿਆਹੀ ਨੂੰ। ਸੁੱਖ ਨਾ ਤਿੰਨ ਜਵਾਕਾਂ ਦੀ ਮਾਂ ਏ ਤੇ ਤੈਨੂੰ ਅਜੇ ਇਹ ਨੀ ਪਤਾ ਮੇਰੀ ਕੁੜੀ ਕਿੱਥੇ ਵਿਆਹੀ ਆ।
0: ਬੀਬੀ ਮੈਂ ਕਿਹੜਾ ਉਹਦੇ ਵਿਆਹ ਦੀ ਮੂਵੀ ਬਣਾਉਣ ਗਿਆ ਸੀ। ਤੂੰ ਟਿਕਟ ਦੱਸ ਕਿੱਥੋਂ ਦੀ ਲੈਣੀ?
1: ਚੰਗਾ ਚੰਗਾ ਅੱਜ ਗਰਾਵਾਂ ਦੀ ਦੇ ਦੇ। ਨਾਲੇ ਕਿੰਨੇ ਪੈਸੇ?
0: ਉਹ 15 ਰੁਪਏ ਲੱਗਣਗੇ। 15
1: ਵੇ ਭਾਈ ਇੰਨੇ ਪੈਸੇ? ਠੀਕ ਠੀਕ ਲਾ ਲੈ, 2 ਲੈ ਲੂੰਗੀ।
0: ਉਹ ਠੀਕ ਠੀਕ ਨੂੰ ਮੈਂ ਕਿਹੜਾ ਖਰਬੂਜੇ ਵੇਚਦਾ।

0: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ ਸੈਡ ਗੀਤ ਪੰਜਾਬੀ ਸ਼ਾਇਰੀ ਵਿਚਾਰ ਅਤੇ ਪੁਰਾਣਾ ਗੀਤ
1: ਹਾਰਮਨ ਰੇਡੀਓ 24/7
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਨਾਲ 24 ਘੰਟੇ
1: ਕਈ ਦਿਨਾਂ ਤੋਂ ਬੇਚੈਨ ਜਿਹੇ ਰਹਿੰਦੇ ਆ ਕਈ ਦਿਨਾਂ ਤੋਂ ਬੇਚੈਨ ਜਿਹੇ ਰਹਿੰਦੇ ਆ ਕਹਿਣਾ ਤਾਂ ਨਹੀਂ ਸੀ ਪਰ ਇੱਕ ਗੱਲ ਕਹਿੰਦੇ ਆ ਜਿਹੜੀ ਜਿੱਤਣ ਲਈ ਹੀ ਲਾਈ ਸੀ ਉਹ ਬਾਜੀ ਹੁਣ ਮੈਂ ਕਿੰਜ ਹਾਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਸੌਣ ਤੋਂ ਪਹਿਲਾਂ ਯਾਦ ਤੇਰੀ ਨਿੱਤ ਮੈਨੂੰ ਰਵਾਉਂਦੀ ਹੈ ਸੌਹਾਂ ਖਾ ਖਾ ਤੂੰ ਕਿੰਜ ਬਦਲੀ ਇਹ ਅਹਿਸਾਸ ਕਰਾਉਂਦੀ ਹੈ ਸੌਣ ਤੋਂ ਪਹਿਲਾਂ ਯਾਦ ਤੇਰੀ ਨਿੱਤ ਮੈਨੂੰ ਰਵਾਉਂਦੀ ਹੈ ਸੌਹਾਂ ਖਾ ਖਾ ਕਿੰਜ ਤੂੰ ਬਦਲੀ ਇਹ ਅਹਿਸਾਸ ਕਰਾਉਂਦੀ ਹੈ ਡੂੰਘੇ ਇਸ਼ਕ ਸਮੁੰਦਰੀ ਗੋਤੇ ਇਹਨੂੰ ਮੈਂ ਹੁਣ ਕਿਵੇਂ ਤਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਯਾਦਾਂ ਦਾ ਹੁਣ ਕੀ ਕਰਾਂ ਜ਼ਿੰਦਗੀ ਦੀ ਇਹ ਵਾਟ ਲਮੇਰੀ ਅਜਨਬੀ ਬਣ ਕੇ ਰਹਿੰਦੇ ਆ ਦੁਨੀਆਂ ਦੀ ਇਸ ਭੀੜ ਚੋਂ ਨਿਕਲ ਮੁਸਾਫਿਰ ਖੁਦ ਨੂੰ ਕਹਿੰਦੇ ਆ ਜ਼ਿੰਦਗੀ ਦੀ ਇਹ ਵਾਟ ਲਮੇਰੀ ਅਜਨਬੀ ਬਣ ਕੇ ਰਹਿੰਦੇ ਆ ਦੁਨੀਆਂ ਦੀ ਇਸ ਭੀੜ ਚੋਂ ਨਿਕਲ ਮੁਸਾਫਿਰ ਖੁਦ ਨੂੰ ਕਹਿੰਦੇ ਆ ਨਾ ਤੇਰਾ ਜੁੜ ਗਿਆ ਹੋਰਾਂ ਨਾਲ ਫਿਰ ਮੈਂ ਹੁਣ ਹੌਂਕਾ ਕਿਉਂ ਭਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਸੱਚ ਪੁੱਛੇ ਤਾਂ ਚਰਨਜੀਤ ਹੁਣ ਰਹਿਣਾ ਸਿੱਖ ਚੱਲਿਆ ਦੁੱਖ ਦਰਦ ਤਕਲੀਫਾਂ ਝੋਰੇ ਸਹਿਣਾ ਸਿੱਖ ਚੱਲਿਆ ਜੇ ਤੂੰ ਹੀ ਹੁਣ ਮੇਰੇ ਕੋਲ ਨਹੀਂ ਫਿਰ ਅੱਖੀਂ ਹੰਝੂ ਕਿਉਂ ਭਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਉਂਝ ਤਾਂ ਸਭ ਕੁਝ ਮੋੜ ਦਿੱਤਾ ਮੈਂ ਯਾਦਾਂ ਦਾ ਹੁਣ ਕੀ ਕਰਾਂ ਯਾਦਾਂ ਦਾ

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ
1: ਮਾਵਾਂ ਕਦੇ ਨਹੀਂ ਸੌਂਦੀਆਂ ਉਹ ਜਾਗੀਆਂ ਹੋਈਆਂ ਹੁੰਦੀਆਂ ਨੇ ਬੁੱਧ ਪੁਰਸ਼ਾਂ ਵਾਂਗ ਜਦੋਂ ਵੀ ਲੋੜ ਹੋਏ ਬਿਨਾਂ ਬੁਲਾਏ ਅੱਧੀ ਰਾਤੀ ਵੀ ਹਾਜ਼ਰ ਹੁੰਦੀਆਂ ਨੇ ਘਰ ਸੌਂ ਜਾਂਦਾ ਹੈ ਜਦੋਂ ਮਾਂ ਸੌਂਦੀ ਹੈ ਕਰ ਸਕਦੇ ਹੋ ਤਾਂ ਇੰਨਾ ਕਰਨਾ ਖੜਕਾ ਨਾ ਕਰਨਾ ਜਦੋਂ ਮਾਂ ਸੌਂਦੀ ਹੈ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਹਰਬਰ ਔਰਤਾਂ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕਰਦੇ ਹਨ। ਮੈਂ ਔਰਤਾਂ ਨੂੰ ਇਸ ਲਈ ਨਫ਼ਰਤ ਕਰਦਾ ਹਾਂ ਕਿ ਉਹਨਾਂ ਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਚੀਜ਼ਾਂ ਕਿੱਥੇ ਪਈਆਂ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਬਨ ਰੇਡੀਓ ਦੇ ਨਾਲ।

0: ਪਹਿਰਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਉੱਚਰ ਪੁੱਤਰ ਪਿਓ ਦਾ ਜੀਚਰ ਮੂੰਹ ਨਹੀਂ ਡਿੱਠਾ ਪਰਾਈ ਧੀ ਦਾ।
1: ਜਦੋਂ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਦਾ ਆਪਣੇ ਮਾਪਿਆਂ ਨਾਲ ਪਹਿਲਾਂ ਵਰਗਾ ਵਰਤਾਉ ਨਹੀਂ ਰਹਿੰਦਾ, ਉਹ ਬਦਲ ਜਾਂਦਾ ਹੈ।
0: ਮੁਹਾਵਰੇ ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।
2: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ

0: ਖਾਵਾ ਖਾਣ ਸਿਆਣਿਆਂ ਦਾ ਗਿਆਨ। ਲੋ ਜੀ ਅੱਜ ਦਾ ਮੁਹਾਵਰਾ, ਅੱਵਲ ਤਾਂ ਮੁੰਡਾ ਨਹੀਂ ਤਾਂ ਕੁੜੀ ਵੱਟ ਤੇ ਪਈ ਹੈ।
1: ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਕਿ ਜੇ ਸੰਬੰਧਿਤ ਕੰਮ ਵਿਚ ਕੋਈ ਪ੍ਰਾਪਤੀ ਨਾ ਹੋਈ ਤਾਂ ਪੱਲਿਓ ਵੀ ਕੁਝ ਨਹੀਂ ਜਾਣਾ।
0: ਮੁਹਾਵੇ ਖਾਣ ਸਿਆਣਿਆਂ ਦਾ ਗਿਆਨ। ਲੋ ਜੀ ਅੱਜ ਦਾ ਮੁਹਾਵਰਾ, ਅੱਵਲ ਤਾਂ ਮੁੰਡਾ ਨਹੀਂ ਤਾਂ ਕੁੜੀ ਵੱਟ ਤੇ ਪਈ ਹੈ।
1: ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਕਿ ਜੇ ਸੰਬੰਧਿਤ ਕੰਮ ਵਿਚ ਕੋਈ ਪ੍ਰਾਪਤੀ ਨਾ ਹੋਈ ਤਾਂ ਪੱਲਿਓ ਵੀ ਕੁਝ ਨਹੀਂ ਜਾਣਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ

सत श्रीकाल मैं अनु बेन, तुसी सुन रहे हो हारमन रेडियो।

ਪੰਜਾਬੀ ਦੋਸਤੋ ਚਲੋ ਮਨ ਪੰਜਾਬੀ ਹੋਣ ਜਾ ਅਸੀਂ ਢੋਲੇ ਮਾਜੇ ਨਾਮ ਦੇ ਅਸੀਂ ਢੋਲੇ ਮਾਜੇ ਨਾਮ ਦੇ ਸਾਨੂੰ ਸ਼ੌਕ ਨੱਚ ਗਾਉਣ ਦਾ ਹਾਂ ਪੁੱਤ ਪੰਜਾਬੀ ਦੋਸਤੋ उम्मीद करता हाँ कि पंजाबी मां बोली की कोई पंजाबी सभ्याचार की पंजाब की तरकमानी करेंगे।

0: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
1: ਹਰਮਨ ਰੇਡੀਓ
2: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ

0: ਕਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਖਾਈਏ ਦਾਲ ਜਿਹੜੀ ਨਿਭੇ ਨਾਲ।
1: ਸੰਜਮ ਦੀ ਸਿੱਖਿਆ ਦੇਣ ਲਈ ਇਹ ਅਖਾਣ ਵਰਤਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀਮਾਨ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸਾਰੇ ਸਰੋਤਿਆਂ ਦਾ ਫੈਨਸ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ, ਰੱਬ ਰੱਖ।

ਆਪਣੇ ਦਿਨ ਨੂੰ ਹੋਰ ਵੀ ਵਧੀਆ ਤੁਹਾਡੇ ਮਨ ਦੀ ਰੀਤ ਸੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ

ਸਭ ਦੇ ਵਿਚਕਾਰੇ ਇੱਕੋ ਚੀਜ਼ ਸਾਂਝ ਤੇ ਹੁਣ ਇਹੋ ਸਾਂਝ ਹੋਵੇਗੀ ਸਾਡੇ ਤੇ ਤੁਹਾਡੇ ਵਿਚਕਾਰ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਤੇ ਸੁਣਦੇ ਰਹੋ ਤੇ ਸਾਂਝ ਪਾਉਂਦੇ ਰਹੋ।

ਜਿਸਮਨ ਕੋ ਕੋਈ ਖੋਜੋ ਭਾਈ ਗੁਰਬਾਣੀ ਦੀ ਆਤਮਕ ਖੋਜ ਅਤੇ ਆਤਮਕ ਲਾਹੇ ਦੀ ਪ੍ਰਾਪਤੀ ਲਈ ਗੁਰਬਾਣੀ ਦੀਆਂ ਗੁੱਝੀਆਂ ਕੁੰਡੀਆਂ ਨੂੰ ਖੋਲਦਾ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣਦੇ ਰਹੋ ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ ਤੇ ਜੁੜੇ ਰਹੋ ਹਰਮਨ ਰੇਡੀਓ ਨਾਲ।

ਕਹਿੰਦੇ ਨੇ ਵੀ ਹਉਮੇ ਜਿਹੜਾ ਦੀਰਘ ਰੋਗ ਹੈ ਹਉਮੇ ਇੱਕ ਬੜਾ ਖਤਰਨਾਕ ਰੋਗ ਹੈ ਬੰਦੇ ਨੂੰ ਛੋਟੀ ਛੋਟੀ ਗੱਲ ਦਾ ਮਾਣ ਹੋ ਜਾਂਦਾ ਹੈ ਪਰ ਉਸ ਤੋਂ ਵੱਡੀਆਂ ਵੱਡੀਆਂ ਗੱਲਾਂ ਸੰਸਾਰ ਦੇ ਵਿੱਚ ਵਿਚਰਦਿਆਂ ਵਾਪਰਦੀਆਂ ਰਹਿੰਦੀਆਂ ਨੇ ਕਹਿੰਦੇ ਗੁੱਡੀ ਚੜੀ ਆਕਾਸ਼ ਤੇ ਨਾ ਕਰ ਬਹੁਤਾ ਮਾਣ ਸਦਾ ਨਾ ਰਹਿੰਦੀ ਐਸ਼ ਤੇ ਸਦਾ ਨਾ ਰਹਿੰਦਾ ਤਾਣ ਕਹਿੰਦੇ ਨੇ ਆ ਪਾਈਏ ਗਲਵੱਕੜੀ ਮੰਗੀਏ ਸਭ ਦੀ ਖੈਰ ਸਭ ਵਿੱਚ ਇੱਕੋ ਨੂਰ ਹੈ ਫਿਰ ਕਿਉਂ ਰੱਖੀਏ ਵੈਰ ਸੋ

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ।

ਮਨੁੱਖ ਨਾਲ ਮੇਲ ਜਾਂ ਵਿਛੋੜਾ, ਇਹ ਸਭ ਕੁਛ ਉਸ ਅਕਾਲ ਪੁਰਖ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਉਸਦਾ ਜਗੋਂ ਹੁਕਮ ਵਰਦਾ ਹੈ ਨਾ, ਤਾਂ ਸੰਸਾਰ ਇਸ ਪ੍ਰਪੰਚ ਵਿੱਚ ਰੀਸ ਕੇ ਦੁਨੀਆਂ ਦੇ ਰਸ ਭੋਗਾਂ ਵਿੱਚ ਖਸਤ ਹੋ ਜਾਂਦਾ ਹੈ। ਦੁਨੀਆਂ ਦੇ ਰੰਗ ਤਮਾਸ਼ੇ ਜੀਵ ਨੂੰ ਮਾਲਕ ਨਾਲੋਂ ਦੂਰ ਕਰ ਦਿੰਦੇ, ਵਿਛੋੜ ਦਿੰਦੇ ਨੇ। ਹੁਕਮੇ ਪ੍ਰਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ। ਜਿਸ ਨੂੰ ਕਰਤਾ ਵਿਸਰੈ, ਤਿਸੇ ਵਿਛੋੜਾ ਸੋਗ ਜੀਓ। ਆਪਾਂ ਵਿੱਚੋਂ ਬਹੁਤਿਆਂ ਨੇ ਅੱਕ ਦਾ ਬੂਟਾ ਵੇਖਿਆ ਹੋਏਗਾ। ਇਸ ਬੂਟੇ ਨੂੰ ਅੰਬਾਂ ਦੀ ਸ਼ਕਲ ਦੀਆਂ ਖੜੀਆਂ ਲੱਗਦੀਆਂ ਨੇ, ਤੇ ਜਦੋਂ ਹੀ ਇਹ ਅੰਬ ਦੀ ਖੱਖੜੀ ਬੂਟੇ ਨਾਲੋਂ ਟੁੱਟ ਕੇ ਡਿੱਗ ਪੈਂਦੀ ਹੈ, ਤਾਂ ਇਹ ਤੂੰਬਾ ਤੂੰਬਾ ਕਰਕੇ ਹਵਾ ਵਿੱਚ ਉੱਡ ਜਾਂਦੀ ਹੈ। ਸਤਿਗੁਰੂ ਇਸ ਬਾਬਤ ਫਰਮਾਨ ਕਰਦੇ ਨੇ, ਖੱਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ, ਬਿਰੇ ਵਿਛੋੜਾ ਧਨੀ ਸਿਉਂ ਨਾਨਕ ਸਹਿਸੇ ਗੰਠ। ਪਿਆਰੇ ਨਾਲ ਪ੍ਰੀਤ, ਹਜ਼ਾਰਾਂ ਸਾਲ ਲੱਖਾਂ ਸਾਲਾਂ ਦੀ ਪ੍ਰੀਤ ਇੰਨੀ ਖੁਸ਼ੀ ਜਾਂ ਚਾਓ ਪ੍ਰਗਟ ਨਹੀਂ ਕਰਦੀ, ਜਿਸ ਤੋਂ ਕਈ ਗੁਣਾ ਵੱਧ ਇੱਕ ਘੜੀ ਦਾ ਵਿਛੋੜਾ ਸੱਲ ਦਿੰਦਾ ਹੈ। ਲੱਖ ਸਿਉਂ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੜਿਆਂ ਵਿਸ ਹੋਏ ਵਿਛੋੜਾ ਇੱਕ ਘੜੀ ਮੈਂ ਜਾਏ। ਰਾਗੌੜੀ ਵਿੱਚ ਪੰਚਮ ਪਾਤਸ਼ਾਹ ਦਾ ਉਪਦੇਸ਼ ਇਉਂ ਹੈ ਕਿ ਹੇ ਅਕਾਲ ਪੁਰਖ, ਆਪਣਾ ਮਿਹਰ ਭਰਿਆ ਹੱਥ ਦੇ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਮੈਨੂੰ ਕੱਢ ਲੈ, ਕਿਉਂਕਿ ਮੇਰੀ ਕੋਈ ਸਿਆਣਪ, ਮੇਰੀ ਕੋਈ ਚਤਰਾਈ, ਮੇਰਾ ਕੋਈ ਜ਼ੋਰ ਇੱਥੇ ਕੰਮ ਨਹੀਂ ਆ ਰਿਹਾ। ਤੁਸੀਂ ਦਿਆਲੂ ਹੋ, ਇਸੇ ਕਰਕੇ ਮੇਰੇ ਉੱਤੇ ਮਿਹਰ ਕਰਕੇ ਇਸ ਸੰਸਾਰ ਘੁੰਮਣ ਘੇਰੇ ਵਿੱਚੋਂ ਮੈਨੂੰ ਬਚਾ ਲਓ। ਹਸਤ ਅਲੰਬਣ ਦਿਓ ਪ੍ਰਭ, ਘਰ ਤੋਂ ਉਧਰ ਗੋਪਾਲ, ਮੋਹਿ ਨਿਰਗੁਣ ਮਤ ਥੋਰੀਆਂ, ਤੂੰ ਸਦ ਹੀ ਦੀਨ ਦਿਆਲ। ਬਿਰਹੋਂ ਵਿਛੋੜੇ ਦਾ ਸੱਲ ਸਹਿ ਰਹੇ ਇੱਕ ਸੇਵਕ ਦੀ ਮਾਲਕ ਅੱਗੇ ਜੋ ਅਰਦਾਸ, ਕਿਉਂਕਿ ਉਹ ਜਨਮਾਂ ਜਨਮਾਂ ਤੋਂ ਵਿਛੜਿਆ ਹੋਇਆ ਹੈ, ਤਾਂ ਸੇਵਕ ਕਹਿੰਦਾ, ਜਨਮਾਂ ਜਨਮਾਂ ਤੋਂ ਵਿਛੜੇ ਆਪਣੇ ਸੇਵਕ ਉੱਤੇ ਦਇਆ ਕਰਕੇ ਮਾਲਕ ਆਪਣੇ ਚਰਨਾਂ ਨਾਲ ਜੋੜ ਲਵੋ। ਰਾਗ ਤਨਾਸੀ ਵਿੱਚੋਂ ਭਗਤ ਰਵਿਦਾਸ ਜੀ ਦਾ ਬਖਸ਼ਿਸ਼ ਇੱਕ ਸ਼ਬਦ ਹੈ ਜੋ ਸਾਨੂੰ ਐਸਾ ਹੀ ਅਹਿਸਾਸ ਕਰਵਾਏਗਾ, ਤਾਂ ਆਓ ਇਸ ਸ਼ਬਦ ਨੂੰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਜਥੇ ਪਾਸੋਂ ਸਰਵਣ ਕਰਦੇ ਹਾਂ। ਸ਼ਬਦ ਦੀ ਟੇਕ ਹੈ,

धन गुरु ग्रंथ साहिब जी दे पवित्र अंग 263 तों राग गौड़ी विच पंचम नानक दी बख्शिश बाणी सुखमनी दा आरंभ हुंदा है। इस बाणी नूं सत्कार वजो सुखमनी साहिब करके जाणिया जांदा है। सुखमनी साहिब बाणी दी बंतर यूं है कि इस बाणी दीआं 24 अष्टपदियां ने। हर एक अष्टपदी दे आरंभता विच इक श्लोक दर्ज है। अष्टपदी भाव अठ पदियां वाला शब्द। इस बाणी दी मंत्र विच आम नालो यह फर्क है कि पूरी बाणी दा केंद्री भाव इक्को ही है। बाणी लंबी है, केंद्री भाव इक्को ही है। सुखमणी सुख अमृत प्रभ नाम, भगत जना के मन बिसराम। जो पहली अष्टपदी दे पहले पदे दे अखीर विच दर्ज है, जिसका भाव है कि अकाल पुरख दा नाम सब सुखां दा मूल है। जे जरा गौ नाल वाचिए तां समझ पैंदी है कि इस रचना दीआं पहलियां तीन अष्टपदियां विच सिमरन नूं संसार भर दे सारे धार्मिक कर्मकांडां नालों श्रेष्ठ किया गया है, भाव यह सब तों उत्तम कर्म है। इस तों अगे चौथी अष्टपदी तों छेवीं अष्टपदी तक ਇਹ ਵਖਿਆਨ ਹੈ ਕਿ ਨਾਮ ਦੀ ਦਾਤ ਰੱਬੀ ਮਿਹਰ ਨਾਲ ਮਿਲਦੀ ਹੈ, ਪਰ ਜੀਵ ਮਾਇਆ ਦੇ ਕੌਤਕਾਂ ਵਿੱਚ ਮੋਹਿਆ ਰਹਿੰਦਾ ਹੈ। ਇਸ ਤੋਂ ਅੱਗੇ 7ਵੀਂ, 8ਵੀਂ ਅਤੇ 9ਵੀਂ ਅਸਪਦੀ ਵਿੱਚ ਗੁਰਮੁਖ ਦੀ ਉੱਚ ਅਵਸਥਾ ਦਾ ਵਰਣਨ ਹੈ ਕਿ ਸੰਸਾਰ ਵਿੱਚ ਵਿਚਰਦਿਆਂ ਉਹ ਸੰਸਾਰਕ ਬੰਧਨਾਂ ਤੋਂ ਕਿਵੇਂ ਨਿਰਲੇਪ ਰਹੇ। 10ਵੀਂ ਅਤੇ 11ਵੀਂ ਅਸ਼ਟਪਦੀ ਵਿੱਚ ਅਕਾਲ ਪੁਰਖ ਦੀ ਉਸਤਤ, ਉਹਦਾ ਪਸਾਰਾ ਸਾਰੇ ਸੰਸਾਰ ਵਿੱਚ ਦਰਸਾਇਆ ਗਿਆ ਹੈ। ਅਗਲਾ ਪੜਾਅ ਹੈ ਭਗਤਾਂ ਦੇ ਜੀਵਨ ਦਾ, ਜਿਨ੍ਹਾਂ ਦੇ ਸੁਭਾਅ ਵਿੱਚ ਗਰੀਬੀ ਤੇ ਮਾਲਕ ਉੱਤੇ ਟੇਕ ਰੱਖਣ ਦੀ ਜੋ ਦਾਤ ਮਿਲੀ ਹੈ। ਇਹ ਅਵਸਥਾ 12ਵੀਂ ਤੋਂ 15ਵੀਂ ਅਸ਼ਟਪਦੀ ਤੱਕ ਦਰਜ ਹੈ। 16ਵੀਂ ਤੋਂ 18ਵੀਂ ਅਸ਼ਟਪਦੀ ਵਿੱਚ ਅਕਾਲ ਪੁਰਖ ਦੇ ਨਿਰਗੁਣ ਤੇ ਸਰਗੁਣ ਸਰੂਪ ਬਾਰੇ ਵਰਣਨ ਹੈ ਅਤੇ ਸਮਝਾਇਆ ਗਿਆ ਹੈ ਕਿ ਉਸ ਨੂੰ ਮਿਲਣ ਦਾ ਮੌਕਾ ਸਤਿਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ 19ਵੀਂ ਤੇ 20ਵੀਂ ਅਸ਼ਟਪਦੀ ਵਿੱਚ ਜੀਵ ਦੇ ਨਾਲ ਸਦਾ ਸਦਾ ਨਿਭਣ ਵਾਲੇ ਨਾਮ ਧੰਨ ਦੀ ਪ੍ਰਾਪਤੀ ਕਰਨ ਦਾ ਵਰਣਨ ਕੀਤਾ ਗਿਆ ਹੈ। 21ਵੀਂ ਅਤੇ 22ਵੀਂ ਅਸ਼ਟਪਦੀ ਵਿੱਚ ਨਿਰਗੁਣ ਰੂਪ ਮਾਲਕ ਦੀ ਸਰਗੁਣ ਸਰੂਪ ਵਿੱਚ ਵਿਆਪਕਤਾ ਦੀ ਗੱਲ ਕੀਤੀ ਗਈ ਹੈ ਤੇ 23ਵੀਂ ਅਸ਼ਟਪਦੀ ਵਿੱਚ ਸਤਿਗੁਰੂ ਦੇ ਬਖਸ਼ਿਸ਼ ਗਿਆਨ ਰੂਪੀ ਸਿਰਮੇ ਨਾਲ ਮਨ ਦੀ ਕਿਵਾੜ ਖੁੱਲਣ ਦਾ ਬਲਬਲਾ ਦਰਜ ਹੈ ਤੇ ਅੰਤ ਵਿੱਚ 24ਵੀਂ ਅਸ਼ਟਪਦੀ ਵਿੱਚ ਅਕਾਲ ਪੁਰਖ ਦੇ ਨਾਮ ਰੂਪੀ ਖਜ਼ਾਨੇ ਨੂੰ ਸਿਮਰਦਿਆਂ ਸਿਮਰਦਿਆਂ ਬੇਅੰਤ ਗੁਣਾਂ ਦੀ ਪ੍ਰਾਪਤੀ ਦਾ ਜ਼ਿਕਰ ਹੈ। ਤਾਂ ਆਓ ਫਿਰ ਗੁਰੂ ਪਿਆਰਿਓ, ਅੱਜ ਆਪਾਂ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਦੇ ਜਥੇ ਪਾਸੋਂ ਗੌੜੀ ਸੁਖਮਨੀ ਦੀ ਪਹਿਲੀ ਅਸ਼ਟਪਦੀ ਦੇ ਚੌਥੇ ਪਦੇ ਦੀ ਟੇਕ ਵਿੱਚ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸ਼ਬਦ ਦੀ ਟੇਕ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ

ਨਿਭਾਗੇ ਨੇ ਭਾਗਹੀਨ ਨੇ ਉਹ ਇਸੇ ਗੱਲ ਵਿੱਚ ਤੜਫਦੇ ਰਹਿੰਦੇ ਨੇ ਬਾਰ ਬਾਰ ਜੂਨਾਂ ਦੇ ਵਿੱਚ ਧੱਕੇ ਜਾਂਦੇ ਨੇ ਮੌਕਾ ਨਹੀਂ ਨਾ ਮਿਲਿਆ ਮੁਕਤ ਹੋਣ ਦਾ ਮੌਕਾ ਨਹੀਂ ਮਿਲਿਆ ਜੋ ਹਰ ਪ੍ਰਭ ਭਾਣਾ ਸੋਥੀ ਆ ਜੋ ਪ੍ਰਭ ਨੂੰ ਭਾਉਂਦਾ ਹੈ ਨਾ ਉਹ ਹੁੰਦਾ ਹੈ ਤੁਰ ਲਿਖਿਆ ਨਾ ਮੇਟੇ ਕੋਏ ਉਸ ਪ੍ਰਭੂ ਨੇ ਜੋ ਜੀਵਾਂ ਦੇ ਹੱਕ ਵਿੱਚ ਲਿਖ ਦਿੱਤਾ ਹੈ ਉਹ ਕੁਝ ਹੋਣਾ ਹੈ ਜਿਨ੍ਹਾਂ ਦੇ ਭਾਗ ਜਾਗੇ ਉਹਨਾਂ ਨੂੰ ਸੱਚੇ ਸਤਿਗੁਰੂ ਦੇ ਨਾਲ ਮੇਲ ਹੋ ਗਿਆ ਉਹਨਾਂ ਦਾ ਮਨੁੱਖਾ ਜਨਮ ਸਫਲ ਹੋ ਗਿਆ ਤੇ ਭਾਗਹੀਨ ਬਹਿ ਰੋਏ ਤਾਂ ਆਓ ਗੁਰਮੁਖੋ ਸੱਚੇ ਸਤਿਗੁਰੂ ਦੇ ਦਰਸ਼ਨਾਂ ਦੀ ਤਾਂਘ ਲਈ ਇਸ ਸ਼ਬਦ ਦੇ ਨਾਲ ਜੁੜਨਾ ਕਰਦੇ ਹਾਂ।

0: ਇਸ਼ਨਾਨ ਇਸ਼ਨਾਨ ਅਨਕ ਸੋਦਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬੇਮੁਚ ਤਹਿ। ਰਾਗ ਜੈਸੀ ਦੀਵਾਰ ਪੰਜਵੀਂ ਪੌੜੀ ਤੇ ਪਹਿਲਾ ਸਲੋਕ ਪੰਚਮ ਪਾਤਸ਼ਾਹ ਜੀ ਦਾ ਇਹ ਬਖਸ਼ਿਸ਼ ਹੈ। ਇਹ ਸਲੋਕ ਸੰਸਕ੍ਰਿਤ ਭਾਸ਼ਾ ਵਿਚ ਰਚਿਤ ਹੈ ਕਿਉਂਕਿ ਸੰਸਕ੍ਰਿਤ ਭਾਸ਼ਾ ਆਮ ਕਰਕੇ ਪ੍ਰਾਤਨ ਸਮੇਂ ਵਿਚ ਬ੍ਰਾਹਮਣ ਦੀ ਪੁਜਾਰੀ ਦੀ ਭਾਸ਼ਾ ਗਿਣੀ ਜਾਂਦੀ ਸੀ ਔਰ ਪੁਜਾਰੀ ਜਮਾਤ ਆਪਣੇ ਆਪ ਨੂੰ ਪਵਿੱਤਰ ਕਰਨ ਲਈ ਇਸ਼ਨਾਨ ਕਰਦਾ ਸੀ, ਦਾਨ ਦੀ ਗੱਲ ਚੱਲਦੀ ਸੀ ਤੇ ਸੋਧਨਾ ਦੀ ਗੱਲ ਚੱਲਦੀ ਸੀ, ਆਪਣੇ ਆਪ ਨੂੰ ਸੋਧ ਕੇ ਰੱਖਣਾ, ਪਵਿੱਤਰ ਕਰਕੇ ਰੱਖਣਾ। ਪਰ ਸਤਿਗੁਰੂ ਕਹਿੰਦੇ ਨੇ ਤੂੰ ਕਰੋੜਾਂ ਵਾਰ ਦਾਨ ਕਰ ਲੈ, ਕਰੋੜਾਂ ਇਸ਼ਨਾਨ ਕਰ ਲੈ, ਅਨੇਕਾਂ ਵਾਰ ਇਸ ਕਾਇਆ ਨੂੰ ਧੋ ਲੈ, ਪਵਿੱਤਰ ਕਰ ਲੈ ਜਾਂ ਹੋਰ ਤਰੀਕਿਆਂ ਨਾਲ ਸੋਧ ਲੈ। ਜਿਸ ਢੰਗ ਨਾਲ ਪਰਮਾਤਮਾ ਨੇ ਤੈਨੂੰ ਮਿਲਣਾ ਨਾ ਉਹ ਅਲੱਗ ਹੈ ਇਹਦੇ ਤੋਂ। ਉਚਰੰਤ ਨਾਨਕ ਹਰ ਹਰ ਰਸਨਾ, ਆਪਣੀ ਰਸਨਾ ਤੋਂ ਹਰੀ ਹਰੀ ਮਾਲਕ ਨੂੰ ਯਾਦ ਕਰਿਆ ਕਰ। ਸਰਬ ਪਾਪ ਬੇਮੁੱਚ ਤੇਰੇ ਸਾਰੇ ਪਾਪ ਦੋਖ ਦਲਿੱਦਰ ਲਹਿ ਜਾਣਗੇ। ਤਾਓ ਗੁਰੂ ਪਿਆਰਿਓ, ਆਪਾਂ ਵੀ ਆਪਣੇ ਪਾਪਾਂ ਦੋਖਾਂ ਤੋਂ ਮੁਕਤੀ ਲਈ ਉਸ ਪਰਮਾਤਮਾ ਦੀ ਬੰਦਗੀ ਵਿਚ ਜੁੜਨਾ ਕਰੀਏ। ਇਹ ਪਵਿੱਤਰ ਸ਼ਬਦ ਸਰਵਣ ਕਰਦੇ ਹਾਂ।
1: ਦੇਸ਼ ਵਿਦੇਸ਼ ਦੇ ਕੋਨੇ ਕੋਨੇ ਤੋਂ ਆਵਾਜ਼ ਦੀਆਂ ਜਾਦੂਮਈ ਤਰੰਗਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਾ ਪ੍ਰੋਗਰਾਮ ਗਾਵੋ ਸੱਚੀ ਬਾਣੀ। ਹੁਣ ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤਾਂ ਆਓ ਕਰੋ ਮਨੋਬਿਰਤੀਆਂ ਇਕਾਗਰ ਤੇ ਟੁੱਬੀ ਲਾਈਏ ਗੁਰਬਾਣੀ ਕਥਾ ਵਿਚਾਰ ਦੇ ਸਾਗਰ ਵਿਚ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਜੋ ਸ਼ਬਦ ਅੱਜ ਆਪਾਂ ਵਿਚਾਰ ਕਰਦੇ ਹਾਂ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ, ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ, ਸੋਰਠ ਮਹੱਲਾ ਪਹਿਲਾ। ਕਪਾਟ ਖੋਲਦੀ ਆ ਬੜੇ ਅਨੁਭਵੀ ਮਨੋਵਿਗਿਆਨਕ ਨੁਕਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੇ। ਬੜਾ ਹੀ ਡੂੰਘਾ ਗਿਆਨ ਸੰਗਤ ਜੀ, ਬੜਾ ਪਿਆਰਾ ਸ਼ਬਦ। ਬਾਲ ਕੰਨਿਆ ਕੋ ਬਾਪ ਪਿਆਰਾ, ਮਤਲਬ ਹੈਰਾਨ ਹੁੰਦਾ ਮੈਂ। ਇਹ ਸ਼ਬਦ ਤਿਆਰ ਤਾਂ ਮੈਂ ਕਾਉਂਸਲਿੰਗ ਲਈ ਕਰਿਆ ਸੀ, ਪਰ ਮੇਰਾ ਮਨ ਕਰਿਆ ਕਿ ਸੰਗਤ ਨਾਲ ਇਹ ਟੌਪਿਕ ਜ਼ਰੂਰ ਸਾਂਝਾ ਕੀਤਾ ਜਾਵੇ, ਕਿਉਂਕਿ ਇਹ ਬਹੁਤ ਜ਼ਰੂਰੀ ਟੌਪਿਕ ਸੀਗਾ ਜਿਹੜਾ ਕਿ ਮੈਂ ਅੱਜ ਜਿਹਨੂੰ ਸ਼ੁਰੂ ਕੀਤਾ। ਆਈ ਹੋਪ ਇਹ ਸੰਗਤ ਜੀ ਪਲੀਜ਼ ਮੈਨੂੰ ਫੀਡਬੈਕ ਜ਼ਰੂਰ ਦਿਓ। ਹੈਨਾ, ਜਿਹੜਾ ਗੁਰਮਤ ਦੇ ਵਿੱਚ ਫਾਦਰੇ ਆ ਨਾ, ਬਾਪ ਆ ਜਿਹੜਾ, ਉਸ ਬੱਚੇ ਦੇ ਲਈ ਇੱਕ ਪ੍ਰੋਟੈਕਸ਼ਨ ਦਾ ਕੰਮ ਕਰਦਾ ਆ, ਭਾਵ ਕਿ ਰੱਖਿਆ ਦਾ ਕੰਮ ਕਰਦਾ ਆ। ਜੀਵਨ ਦੀ ਇੱਕ ਸਟੇਬਿਲਿਟੀ ਦੇ ਨਾਲ ਉਹ ਜੁੜਿਆ ਹੁੰਦਾ ਤੇ ਕੁਦਰਤੀ ਨਰਚਰ ਕਰਦਾ ਆ, ਜਿਹੜੀ ਬੰਦੇ ਦੀ ਇੱਕ ਮਾਨਸਿਕ ਤੇ ਕਰੈਕਟਰ ਬੰਦੇ ਦਾ ਬੱਚੇ ਦਾ ਬਣਦਾ ਉਹਦੇ ਵਿੱਚ ਉਹ ਬੜਾ ਯੋਗਦਾਨ ਹੁੰਦਾ ਫਾਦਰ ਦਾ, ਜੇ ਆਪਾਂ ਕਹੀਏ ਸਪੈਸ਼ਲੀ ਕਿਸੇ ਬੱਚੀ ਦੀ ਜ਼ਿੰਦਗੀ ਦੇ ਵਿੱਚ। ਹੈਨਾ, ਤੇ ਮਹਾਰਾਜ ਕਹਿੰਦੇ ਨੇ ਕਿ ਬਾਲ ਕੰਨਿਆ ਕੋ, ਜਿਹੜੀ ਛੋਟੀ ਬੱਚੀ ਆ ਉਹ ਉਹਦਾ ਜਿਹੜਾ ਫਾਦਰ ਆ ਉਹ ਉਹਦੇ ਲਈ ਉਹਦਾ ਪਹਿਲਾ ਪ੍ਰੋਟੈਕਟਰ ਹੁੰਦਾ। ਤੁਸੀਂ ਦੇਖੋਗੇ ਕਿ ਛੋਟੀ ਜਿਹੀ ਬੱਚੀ ਨੂੰ ਉਹਦਾ ਫਾਦਰ ਉੱਚਾ ਚੁੱਕ ਕੇ ਸੁੱਟ ਦੇਵੇ ਤਾਂ ਤੇ ਫਿਰ ਉਹਨੂੰ ਪਤਾ ਹੁੰਦਾ ਕਿ ਮੈਨੂੰ ਬੋਚ ਲੇਗਾ। ਤੇ ਇਹ ਇੱਕ ਰਿਸ਼ਤਾ ਬਣਦਾ, ਮਤਲਬ ਜਿਹੜਾ ਇੱਕ ਬੱਚੀ ਦਾ ਮਾਨਸਿਕ ਸੰਤੁਲਨ ਆ ਜਿਹੜਾ ਉਹ ਬਣਦਾ ਜਾਂਦਾ, ਉਹਦੇ ਅੰਦਰ ਇੱਕ ਸਿਕਿਉਰਿਟੀ ਡਿਵੈਲਪ ਹੁੰਦੀ ਜਾਂਦੀ ਆ ਤੇ ਸੇਫਟੀ ਡਿਵੈਲਪ ਹੁੰਦੀ ਜਾਂਦੀ ਆ ਤੇ ਤਾਕਤ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਆ। ਉਹ ਸੰਗਤ ਜੀ ਪਹਿਲੀ ਵਾਰੀ ਆਪਦੇ ਫਾਦਰ ਕੋਲੋਂ ਹੁੰਦੀ ਆ, ਬਾਲ ਕੰਨਿਆ ਕੋ ਬਾਪ ਪਿਆਰਾ, ਜਿਹੜਾ ਉਹ ਪਿਤਾ ਦਾ ਰੋਲ ਹੁੰਦਾ ਇੱਕ ਬੱਚੀ ਦੀ ਜ਼ਿੰਦਗੀ ਦੇ ਵਿੱਚ, ਉਹ ਉਸ ਨੂੰ ਵੱਡੀ ਹੋ ਕੇ ਇਹ ਚੀਜ਼ਾਂ ਨੂੰ ਸਮਝਣ ਦੇ ਵਿੱਚ ਬੜੀ ਇੱਕ ਰੋਲ ਅਦਾ ਕਰਦਾ ਕਿ ਟਰੱਸਟ ਕਿੱਥੇ ਕਰਨਾ ਤੇ ਆਦਮੀ ਦਾ ਜਿਹੜਾ ਸੁਭਾਅ ਆ, ਮੇਲ ਦਾ ਜਿਹੜਾ ਸੁਭਾਅ ਆ, ਉਹ ਬੱਚੀ ਸਮਝਣਾ ਸ਼ੁਰੂ ਕਰਦੀ ਆ ਆਪਣੇ ਫਾਦਰ ਤੋਂ। ਤੇ ਜਿਹੜੀ ਬਾਉਂਡਰੀ ਹੁੰਦੀ ਆ, ਜੇ ਆਪਾਂ ਕਹੀਏ ਵੀ ਜਿਹੜੀ ਹੱਦਬੰਦੀ ਹੁੰਦੀ ਆ ਵੀ ਕਿੱਥੇ ਮਰਦ ਦੇ ਨੇੜੇ ਜਾਣਾ, ਕਿੱਥੇ ਮਰਦ ਤੋਂ ਦੂਰ ਰਹਿਣਾ, ਇਹ ਉਹਨੂੰ ਫਾਦਰ ਤੋਂ ਪਹਿਲਾਂ ਬਚਪਨ ਚ ਮਿਲਣੀ ਸ਼ੁਰੂ ਹੋ ਜਾਂਦੀ ਆ। ਭਾਵ ਕਿ ਉਹ ਪ੍ਰੈਜੈਂਟ ਹੋਣਾ ਫਾਦਰ ਦਾ ਇੱਕ ਬੱਚੀ ਦੀ ਜ਼ਿੰਦਗੀ ਦੇ ਵਿੱਚ, ਉਹਦੀ ਜਿਹੜੀ ਇਮੋਸ਼ਨਲ ਹੈਲਥ ਆ, ਜਾਂ ਕਹੀਏ ਵੀ ਜਿਹੜਾ ਇੱਕ ਬੱਚੀ ਦਾ ਸੈਲਫ ਵਰਥ ਹੁੰਦਾ, ਉਹਦੇ ਵਿੱਚ ਉਹਦਾ ਬੜਾ ਵੱਡਾ ਰੋਲ ਹੁੰਦਾ ਆ। ਤੇ ਜਿਹੜੀ ਵਿਸ਼ਵਾਸ ਵੱਧਦਾ ਉਹਦੇ ਨਾਲ, ਹੈ ਨਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਬਾਲ ਕੰਨਿਆ ਕੋ, ਇੱਕ ਛੋਟੀ ਬੱਚੀ ਨੂੰ ਉਹਦਾ ਜਿਹੜਾ ਬਾਪ ਆ, ਉਹ ਉਹਦਾ ਸਾਰਾ ਸੰਸਾਰ ਬਣ ਜਾਂਦਾ। ਕਿੰਨੀ ਖੂਬਸੂਰਤ ਮੈਂ ਤਿਆਰ ਕਰ ਰਿਹਾ ਸੀ ਤੇ ਮੇਰਾ ਮਨ ਬੜੇ ਹੀ ਸ਼ੁਕਰਾਨੇ ਦੇ ਵਿੱਚ ਗਿਆ ਕਿ ਮਤਲਬ ਸਤਿਗੁਰੂ ਸਾਨੂੰ ਹਰ ਥਾਂ ਤੋਂ ਪ੍ਰੋਟੈਕਟ ਕੀਤਾ ਗਿਆ। ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਤਲਬ ਹਰ ਟੌਪਿਕ ਦੇ ਉੱਤੇ ਉਹਨਾਂ ਨੇ ਗੱਲ ਕਰੀ ਹੋਈ ਆ ਵੀ ਅਜੇ ਜੇ ਦੇਖਿਆ ਜਾਵੇ ਨਾ ਵੈਸਟਰਨ ਵਰਲਡ, ਉੱਥੇ ਨੇੜੇ ਤੇੜੇ ਵੀ ਨਹੀਂ ਗਿਆ ਹੈਗਾ, ਜਿਹੜਾ ਜਿਹਨੂੰ ਅਸੀਂ ਸੰਸਾਰੀ ਵਰਲਡ ਕਹਿੰਦੇ ਹਾਂ ਨਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਿਖਾਉਂਦੇ ਆ ਕਿ ਜਿਹੜੀ ਲੀਡ ਬਾਏ ਐਗਜ਼ਾਮਪਲ ਦਾ ਹੁੰਦਾ ਨਾ ਮੈਥਡ, ਇਹ ਸਭ ਤੋਂ ਜ਼ਿਆਦਾ ਕਾਮਯਾਬ ਹੁੰਦਾ। ਕਿ ਤੁਸੀਂ ਕਿਸੇ ਨੂੰ ਸਿਖਾਉਂਦੇ ਹੋ ਕੰਮ, ਪਰ ਤੁਸੀਂ ਆਪ ਕਰਦੇ ਹੋ। ਸੋ ਜਿਹੜੀਆਂ ਕਦਰਾਂ ਕੀਮਤਾਂ ਨੇ, ਹੌਸਲਾ ਆ, ਹਿੰਮਤ ਆ, ਦਇਆ ਆ, ਜਾਂ ਆਪਾਂ ਕਹੀਏ ਵੀ ਅਨੁਸ਼ਾਸਨ ਆ ਤੇ ਨਿਮਰਤਾ ਆ, ਇਹ ਚੀਜ਼ਾਂ ਆਪਣੇ ਆਪ ਤੋਂ ਨਹੀਂ ਬਣਦੀਆਂ, ਇਹ ਲੀਡ ਬਾਏ ਐਗਜ਼ਾਮਪਲ ਜ਼ਿਆਦਾ ਡਿਵੈਲਪ ਹੁੰਦੀਆਂ ਨੇ। ਜਦੋਂ ਕਿਸੇ ਫਾਦਰ ਦੀ ਜ਼ਿੰਦਗੀ ਦੇ ਵਿੱਚ ਇਹ ਕਰੈਕਟਰ ਹੁੰਦਾ ਔਰ ਉਹਦੇ ਵਿੱਚ ਇਹ ਜਿਹੜਾ ਇਮੋਸ਼ਨਲੀ ਜਿਹੜਾ ਬੈਲੈਂਸ ਆ, ਸੰਤੁਲਨ ਆ, ਮਾਨਸਿਕ ਸੰਤੁਲਨ ਆ, ਜਾਂ ਆਤਮ ਵਿਸ਼ਵਾਸ ਆ ਸੰਗਤ ਜੀ, ਇਹ ਬਹੁਤ ਵਧੀਆ ਇੱਕ ਬੱਚੀ ਨੂੰ ਘਰ ਦੇ ਵਿੱਚ ਉਹਦੇ ਕਰੈਕਟਰ ਨੂੰ ਸ਼ੇਪ ਦਿੰਦਾ ਆ। ਅੱਜ ਦਾ ਜਿਹੜਾ ਸੰਸਾਰ ਆ ਸੰਗਤ ਜੀ, ਇਹ ਬੜਾ ਟੌਕਸਿਕ ਹੋਇਆ ਪਿਆ। ਬਾਹਰ ਜਿਹੜਾ ਕਲਚਰ ਆ ਉਹ ਬੜਾ ਟੌਕਸਿਕ ਹੋਇਆ ਪਿਆ। ਮੈਂ ਬਹੁਤ ਸਾਰੇ ਬੱਚਿਆਂ ਨੂੰ ਮਿਲਦਾ ਜਿੱਥੇ ਕਿ ਉਹਨਾਂ ਨੇ ਨਾ ਆਪਣੀ ਆਈਡੈਂਟੀ ਉਹ ਲੋਸਟ ਕਰੀ ਪਈ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕੌਣ ਆ, ਹਨਾ। ਤੇ ਬਾਕੀ ਮਟੀਰੀਅਲਿਜ਼ਮ ਆ ਜਿਹੜਾ, ਇਹ ਪਦਾਰਥਕਵਾਦ ਕਹਿ ਦਈਏ, ਹਨਾ, ਇਹ ਬੜਾ ਮਤਲਬ ਫੋਨ ਹੋ ਗਿਆ ਜਾਂ ਫੇਕ ਨੇਲਸ ਵਗੈਰਾ ਕਹੀਏ ਜਾਂ ਹੋਰ ਬੜਾ ਕੁਛ ਚੱਲ ਰਿਹਾ ਅੱਜ ਕੱਲ, ਹਨਾ। ਤੇ ਬਾਕੀ ਫਿਰ ਬਾਡੀ ਸ਼ੇਮ ਹੁੰਦਾ ਬਈ ਕਿਸੇ ਦੀ ਸਰੀਰ ਦੇ ਬਾਰੇ ਕਮੈਂਟ ਕਰੇ ਜਾਂਦੇ ਨੇ, ਹਨਾ। ਤੇ ਉਹਦੇ ਵਿੱਚ ਫਿਰ ਬੱਚਿਆਂ ਦੇ ਵਿੱਚ ਇੱਕ ਇਹ ਭਾਵ ਵੀ ਦਿੱਤਾ ਜਾਂਦਾ ਕਿ ਉਹ ਆਪਣਾ ਕੰਪੈਰੀਜ਼ਨ ਕਰਦੇ ਨੇ ਜਵਾਕ ਆਪਣੇ ਆਪ ਦੇ ਉੱਤੇ। ਫਿਰ ਸੋਸ਼ਲ ਮੀਡੀਆ ਮਤਲਬ ਮੈਂਟਲ ਹੈਲਥ, ਬੜਾ ਕੁਛ ਸੰਗਤ ਜੀ ਅੱਜ ਦੇ ਵਕਤ ਵਿੱਚ ਚੱਲ ਰਿਹਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੇਕਰ ਇੱਕ ਫਾਦਰ ਦਾ ਜੀਵਨ ਅੱਛਾ ਹੋਏਗਾ ਬੱਚੀ ਦੀ ਜ਼ਿੰਦਗੀ ਦੇ ਵਿੱਚ, ਜਾਂ ਬੱਚੀ ਦੀ ਜ਼ਿੰਦਗੀ ਦੇ ਵਿੱਚ ਸੰਗਤ ਜੀ ਉਹ ਲੜਕੀ ਅੱਗੇ ਸੰਸਾਰ ਦੇ ਨਾਲ ਡੀਲ ਕਰਨ ਦੇ ਵਿੱਚ ਬੜੀ ਮਜ਼ਬੂਤ ਤੇ ਵੈਲ ਪ੍ਰਪੇਅਰਡ ਹੋਏਗੀ, ਤਿਆਰ ਹੋਏਗੀ। ਸੋ ਆਪਾਂ ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇਹ ਜੋ ਮੈਸੇਜ ਆ, ਇਹ ਸਮਝਣਾ ਆ ਕਿ ਬੱਚਿਆਂ ਦੇ ਵਿੱਚ ਜਿਹੜਾ ਇਹ ਨਕਾਰਾਤਮਕ ਸੋਚ ਆਉਂਦੀ ਆ, ਇਹ ਕਾਲਾਪਣ ਆਉਂਦਾ ਜਵਾਕਾਂ ਦੇ ਵਿੱਚ, ਐਂਗਜ਼ਾਇਟੀ ਹੁੰਦੀ ਆ, ਓਵਰ ਥਿੰਕਿੰਗ ਆਉਂਦੀ ਆ, ਇਹ ਉਦੋਂ ਹੀ ਆਉਂਦੀ ਆ ਜਦੋਂ कोई बच्चा अलोन फील करता है। जेकर वह अपने फादर नाल छोटा बच्चा सारा कुछ शेयर कर सकता है जां वह ब्रदर नाल शेयर कर सकता है किसी पेरेंट नाल शेयर कर सकता तां उनु कोई चीज किसी तो हाइड करन दी लोड़ नहीं पाएगी। ते जदों किसी बच्चे नु कोई चीजा अपने आप तक रखनिया पैंदियां ने ਤਾਂ ਉਹਦੇ ਨਾਲ ਜਵਾਕ ਨੇ ਜਿਹੜੇ ਉਹ ਚਲੇ ਜਾਂਦੇ ਆ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਜੀ ਆਪਾਂ ਨੂੰ ਏਦਾਂ ਕਹਿ ਦਈਏ ਹਨਾ। ਪਰ ਜਿਹੜਾ ਇੱਕ ਇੱਕ ਜ਼ਿੰਮੇਵਾਰ ਜਿਹੜਾ ਮਤਲਬ ਬਾਲਕ ਕੰਨਿਆ ਕੁਝ ਐਸੇ ਬਾਪ ਇੱਕ ਜ਼ਿੰਮੇਵਾਰ ਫਾਦਰ ਆ ਜਿਹੜਾ ਜ਼ਿੰਮੇਵਾਰ ਪਿਤਾ ਆ ਉਹ ਆਪਣੇ ਬੱਚੇ ਨੂੰ ਦੇ ਵਿੱਚ ਵਿਸ਼ਵਾਸ ਪੈਦਾ ਕਰਦਾ। ਵਿਸ਼ਵਾਸ ਸੰਗਤ ਜੀ ਕਿਸ ਤਰ੍ਹਾਂ ਪੈਦਾ ਹੋ ਸਕਦਾ ਆ ਤੇ ਜੇ ਤਾਂ ਸਾਡੇ ਕੋਲੇ ਗੁਰਬਾਣੀ ਦੀ ਸਮਝ ਹੋਏਗੀ ਫੇਰ ਸਾਨੂੰ ਪਤਾ ਲੱਗੇਗਾ ਕਿ ਸੁਣਿਆ ਲੱਗੇ ਸਹਿਜ ਧਿਆਨ ਹਨਾ ਕਿ ਕਿਸੇ ਨੂੰ ਮਤਲਬ ਸੁਣਨ ਦੇ ਨਾਲ ਮਤਲਬ ਇਹ ਸ਼ਬਦ ਤਾਂ ਵੈਸੇ ਸਪਿਰਚੁਅਲ ਆ ਪਰ ਇਹਨੂੰ ਆਪਾਂ ਦੁਨਿਆਵੀ ਲੈਵਲ ਤੇ ਦੇਖੀਏ ਕਿ ਕਿਸੇ ਨੂੰ ਸਿਰਫ ਧਿਆਨ ਦੇ ਨਾਲ ਡੂੰਘਾ ਸੁਣਨ ਦੇ ਨਾਲ ਉਸ ਇਨਸਾਨ ਦਾ ਧਿਆਨ ਟਿਕ ਜਾਏਗਾ। ਸਾਡੀ ਬਾਣੀ ਚ ਥਾਂ ਥਾਂ ਦੇ ਉੱਤੇ ਸਮਝਾਈਆਂ ਹੋਈਆਂ ਗੱਲਾਂ ਨੇ ਕਿ ਕਹੋ ਨਾਨਕ ਹਮ ਨੀਚ ਕਰਮ। ਜਦੋਂ ਅਸੀਂ ਕਿਸੇ ਨੂੰ ਜੱਜ ਨਹੀਂ ਕਰਦੇ ਜਾਂ ਅਸੀਂ ਕਿਸੇ ਨੂੰ ਮਤਲਬ ਸ਼ੇਮ ਨਹੀਂ ਦਿਖਾਉਂਦੇ ਤੇ ਉਹਦੇ ਨਾਲ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਕਿਸੇ ਦੇ ਨਾਲ ਇੱਕ ਵਧੀਆ ਰਿਸ਼ਤਾ ਡਿਵੈਲਪ ਹੁੰਦਾ ਆ ਬਣਦਾ ਆ ਹਨਾ। ਤੇ ਬੱਚੀਆਂ ਨੇ ਜਿਹੜੀਆਂ ਉਹ ਇਮੋਸ਼ਨਲੀ ਬਹੁਤ ਅਵੇਅਰ ਹੋ ਜਾਂਦੀਆਂ ਨੇ ਤੇ ਉਹ ਘੱਟ ਰਿਐਕਟ ਕਰਦੀਆਂ ਨੇ ਘੱਟ ਕਨਫਿਊਜ਼ ਹੁੰਦੀਆਂ ਨੇ ਤੇ ਬਾਹਰਲੇ ਸੋਸ਼ਲ ਪ੍ਰੈਸ਼ਰ ਤੋਂ ਅਫੈਕਟ ਘੱਟ ਹੁੰਦੀਆਂ ਨੇ ਪ੍ਰਭਾਵਿਤ ਘੱਟ ਹੁੰਦੀਆਂ ਨੇ। ਤੇ ਸਤਿਗੁਰੂ ਦੀ ਬਾਣੀ ਦੇ ਅਨੁਸਾਰ ਜੀਵਨ ਜੀਣ ਵਾਲਾ ਬੰਦਾ ਜਾਂ ਵੀ ਕਿਸੇ ਵੀ ਧਰਮ ਗ੍ਰੰਥ ਦੇ ਮੁਤਾਬਕ ਜੀਵਨ ਜੀਣ ਵਾਲੇ ਬੰਦੇ ਦੇ ਵਿੱਚ ਇਹ ਆਦਮੀ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਫਾਦਰ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ। ਇੱਕ ਤਾਂ ਸੰਗਤ ਜੀ ਜਿਵੇਂ ਕਿ ਸਾਨੂੰ ਦੱਸਿਆ ਹੋਇਆ ਕਿ ਸੰਤੋਖ ਹੋਣਾ ਚਾਹੀਦਾ ਆ ਰੱਜਿਆ ਕੰਟੈਂਟਮੈਂਟ ਆ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਕਿ ਜਿਹਦੇ ਵਿੱਚ ਮਤਲਬ ਆਪਾਂ ਕਹੀਏ ਵੀ ਸੰਤੋਖ ਆ ਸੱਚ ਆ ਟਰੂਥਫੁਲ ਜ਼ਿੰਦਗੀ ਆ ਤੇ ਦਇਆ ਆ ਹਨਾ ਜਾਂ ਆਪਾਂ ਕਹੀਏ ਵੀ ਨਿਮਰਤਾ ਆ ਜਾਂ ਜ਼ਿੰਦਗੀ ਦੀ ਰਾਈਚੀਅਸਨੈਸ ਆ ਜਾਂ ਹੌਸਲਾ ਆ ਹਿੰਮਤ ਆ ਇਹ ਜਿੱਦਾਂ ਜਿਹੜੀ ਛੋਟੀਆਂ ਬੱਚੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਾਈ ਮੋਰਲ ਮਤਲਬ ਕਰੈਕਟਰ ਮਤਲਬ ਬਣਾਉਂਦੀਆਂ ਨੇ ਹਨਾ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਕੁਟਾਨ ਕੁਟਾਨ ਸ਼ੁਕਰਾਨਾ ਕਿ ਉਹਨਾਂ ਨੇ ਸਾਨੂੰ ਕਿੰਨੀ ਖੂਬਸੂਰਤ ਬਾਣੀ ਦਿੱਤੀ ਆ ਮਨੋਵਿਗਿਆਨਕ ਨੁਕਤੇ ਦਿੱਤੇ ਆ ਜਿਹਦੇ ਵਿੱਚ ਕਿ ਸਤਿਗੁਰੂ ਦੱਸਦੇ ਆ ਕਿ ਜਿਹੜੀ ਬੱਚੀ ਦਾ ਪਹਿਲਾ ਰਿਸ਼ਤਾ ਬਣਦਾ ਆ ਉਹਦੇ ਫਾਦਰ ਨਾਲ ਬਣਦਾ ਆ ਜਿਹਦੇ ਵਿੱਚ ਉਹ ਆਪਣੀਆਂ ਭਾਵਨਾਵਾਂ ਸੇਫ ਸਮਝਦੀ ਆ ਕਿ ਇਹ ਇੱਥੇ ਮੈਂ ਠੀਕ ਹਾਂ। ਜਦੋਂ ਵੀ ਕੋਈ ਫਾਦਰ ਆਪਣੇ ਬੱਚੇ ਨੂੰ ਜੱਜਮੈਂਟ ਤੋਂ ਬਿਨਾ ਤੇ ਇੱਕ ਕਾਮ ਟੋਨ ਦੇ ਨਾਲ ਮਤਲਬ ਸੁਣਦਾ ਆ ਤਾਂ ਅੰਦਰ ਉਹਦੇ ਇਹ ਕਰੈਕਟਰ ਹੁੰਦਾ ਕਿ ਜਿਹੜੀਆਂ ਮੇਰੀਆਂ ਫੀਲਿੰਗਸ ਨੇ ਮੇਰੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਮਝਿਆ ਗਿਆ ਕਿ ਮੈਂ ਸੇਫ ਹਾਂ ਤੇ ਇਸ ਕਰਕੇ ਉਹ ਪਹਿਲੀ ਜਿਹੜਾ ਟਰੱਸਟ ਬਿਲਡ ਕਰਦੀ ਆ ਉਹ ਆਪਣੇ ਫਾਦਰ ਦੇ ਉੱਤੇ ਕਰਦੀ ਆ ਤੇ ਫਿਰ ਜਿਹੜਾ ਕੌਨਫੀਡੈਂਸ ਆ ਉਹ ਕਿਸੇ ਬੱਚੀ ਦਾ ਫਾਦਰ ਉਹਦੇ ਵਿੱਚ ਡਿਵੈਲਪ ਕਰਦਾ ਆ ਇਨਸਟੈਡ ਆਫ ਸੈਲਫ ਡਾਊਟ ਦੇ ਹਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਕਿ ਇਹ ਜਿਹੜੀ ਬਾਲ ਕੰਨਿਆ ਕੋ ਬਾਪ ਪਿਆਰਾ। ਸੋ ਆਪਾਂ ਨੂੰ ਇਹ ਅੱਜ ਦੇ ਵਕਤ ਵਿੱਚ ਸੰਗਤ ਜੀ ਸਮਝਣੀ ਪਵੇਗੀ ਗੱਲ ਕਿ ਸਾਡੀ ਬਾਣੀ ਦੇ ਨਾਲ ਜੁੜਨਾ ਸਾਨੂੰ ਕਿੰਨਾ ਜ਼ਰੂਰੀ ਹੋਇਆ ਪਿਆ। ਜੇਕਰ ਆਪਾਂ ਇਹ ਚੀਜ਼ਾਂ ਨੂੰ ਨਹੀਂ ਵਿਚਾਰਾਂਗੇ ਤੇ ਬੜਾ ਨੁਕਸਾਨ ਆਪਾਂ ਉਠਾ ਰਹੇ ਹਾਂ ਆਲਰੇਡੀ ਅਸੀਂ ਉਠਾ ਚੁੱਕੇ ਹਾਂ। ਜਿਨ੍ਹਾਂ ਦੇ ਘਰ ਦੇ ਵਿੱਚ ਬੱਚਿਆਂ ਦੇ ਬਾਪ ਮਾਂ ਲੜਦੇ ਨਹੀਂ ਹੈਗੇ ਚੀਕਾਂ ਨਹੀਂ ਮਾਰਦੇ ਹੈਗੇ ਆਪਦੀ ਮਤਲਬ ਉਹ ਦੇਖਦੀ ਆ ਕਰੈਕਟਰ ਬਿਲਡ ਕਰਦੀ ਆ ਕਿ ਮੇਰਾ ਬਾਪ ਮੇਰੀ ਮਾਂ ਦੇ ਨਾਲ ਕਿੱਦਾਂ ਦਾ ਵਿਹਾਰ ਕਰਦਾ ਆ ਇਹਦੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਕਿੰਨੀ ਆ ਜ਼ਿੰਮੇਵਾਰੀ ਕਿੰਨੀ ਆ ਇਹਦੇ ਵਿੱਚ ਲੀਡਰਸ਼ਿਪ ਕਿੰਨੀ ਆ ਤੇ अचेतन मन दे विच फिर होई गल नूं लै जांदी आ कि भी मेरा भी जिहड़ा विआह आ ओह इदां दे बंदे नाल होवे। सो इह करैक्टर बिल्ड करने पैणगे सानूं। जे अज इंसान जिहड़ा मेल आ ओह मतलब बदमाश होया वे आ ते ओह मतलब अपने आप नूं होशो हवास लूज करिया पिया, सील भन्निया पिया, संजम तोड़िया पिया, सील संजम सुच पन्नी, खाना खाज अखाज, शर्म गया कर अपने, पत उठ चली नाल, कली अंदर नानका, जिन्ना दा अवतार, पुत जनूरा ती जनूरी, जोरू जिन्ना दा सिकदार। ते संगत जी बड़ा अज दा वक्त आ जिहड़ा जिथों असीं लंघ के जा रहे हां, सानू इह समझनी पैगी गल के बाल कन्या को बाप प्यारा भाई को अत भाई। ते मैनू मैं तैयार करना सी वैसे लैक्चर, पर मैं थोड़ा जिहा मखचर इहदा छोटा जिहा पार्ट संगत नाल भी सांझा करिया जावे, क्योंकि यह मनोविज्ञानक नुक्ते ने संगत जी गुरबाणी दे विच आउंदियां ने चीजां, ते असी इनू पढ़ के ना लंघीए। यह जीवन जाच सानू ओ दित्ती हुई आ जिहड़ा जिहड़ी असी ज्यौंदे जी इस जीवन दे विच माननी आ, ज्यौणा इस जीवन दे विच। सो विचार करदे आ बेअंत भुल्लां चुक्कां दी छमां। वाहिगुरु जी का खालसा, वाहिगुरु जी की फतेह।
1: कथा विचार सरवण करा रहे सी भाई साहब भाई राजविंदर सिंह जी। तुसी गुरबाणी विचारां नूं उन्हां दे चैनल राही यूट्यूब ते भी सरवण कर सकते हो।

0: ਪਸ਼ੂ ਪੰਛੀ ਫੜਨ ਵਾਲੇ ਸ਼ਿਕਾਰੀ ਭਲੀ ਭੰਤੀ ਜਾਣਦੇ ਹਨ ਕਿ ਕਿਸ ਜਾਨਵਰ ਦੀ ਕੀ ਕਮਜ਼ੋਰੀ ਹੈ। ਮੱਛੀ ਦੀ ਕੀ ਕਮਜ਼ੋਰੀ ਹੈ, ਹਾਥੀ ਦੀ, ਬਾਂਦਰ ਦੀ, ਤੋਤੇ ਦੀ, ਸਭ ਦੀਆਂ ਕੀ ਕਮਜ਼ੋਰੀਆਂ ਹਨ। ਆਪਣੀ ਕਮਜ਼ੋਰੀਆਂ ਕਾਰਨ ਇਹ ਫਸ ਜਾਂਦੇ ਹਨ। ਬੰਦੇ ਦੀਆਂ ਦੋ ਮਹਾਨ ਕਮਜ਼ੋਰੀਆਂ ਹਨ, ਵੈਸੇ ਤੇ ਇਸ ਵਿੱਚ ਬਹੁਤ ਹੀ ਘਾਟਾ ਹਨ, ਪਰ ਮੁੱਖ ਕਮਜ਼ੋਰੀਆਂ ਦੋ ਹਨ। ਇੱਕ ਹੈ ਲੋਭ ਤੇ ਦੂਸਰੀ ਹੈ ਭੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਜੁਗਾਂ ਜੁਗਾਂਤਰਾਂ ਤੋਂ ਲੋਕ ਪਰਮਾਤਮਾ ਦੀ ਭਾਲ ਵਿੱਚ ਜੰਗਲਾਂ, ਪਹਾੜਾਂ ਜਾਂ ਤੀਰਥਾਂ ਤੇ ਘੁੰਮਦੇ ਫਿਰਦੇ ਨੇ, ਪਰ ਭਗਤਾਂ ਨੇ ਉਹਨੂੰ ਆਪਣੇ ਅੰਦਰੋਂ ਪਾ ਲਿਆ। ਕਾਰਨ ਕੀ ਸੀ? ਕਿਰਪਾ ਹੋ ਗਈ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ। ਜਿਨ੍ਹਾਂ ਉੱਤੇ ਕਿਰਪਾ ਹੋ ਜਾਏ ਮਾਲਕ ਦੀ ਨਾ, ਉਹ ਆਪਣੇ ਅੰਦਰੋਂ ਹੀ ਮਾਲਕ ਨੂੰ ਪਾ ਲੈਂਦੇ ਨੇ। ਆਮ ਮਨੁੱਖ ਹੀ ਨਹੀਂ, ਬੜੇ ਦੇਵੀ ਦੇਵਤੇ, ਦੈਂਤ, ਸ਼ਿਵਜੀ ਦੇ ਭਗਤ ਸਭ ਅਕਾਲ ਪੁਰਖ ਦੀ ਖੋਜ ਵਿੱਚ ਫਿਰ ਰਹੇ ਨੇ। ਪਰ ਉਹ ਤਾਂ ਅਵਿਨਾਸ਼ੀ ਹੈ, ਉਹ ਜੂਦਾ ਤੋਂ ਰਹਿਤ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ, ਪਰ ਖੋਤਮ ਹੈ, ਪਰੇ ਤੋਂ ਪਰੇ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪਾਇਓ ਨਹੀਂ ਅੰਤ ਸਰੇ ਅਸਰੇ, ਨਰ ਗਨ ਗੰਧ ਰਬੈ ਖੋਜਤ ਫਿਰੇ, ਅਵਨਾਸੀ ਅਚਲ ਅਜੋਨੀ ਸੰਭਵ ਪੁਰਖੋਤਮ ਆਪਾਰ ਪਰੇ। ਸਤਿਗੁਰੂ ਇਵੇਂ ਵੀ ਬਖਸ਼ਿਸ਼ ਕਰ ਰਹੇ ਨੇ, ਜਾਕੋ ਖੋਜੈ ਸਰਬ ਉਪਾਏ, ਵੱਡ ਭਾਗੀ ਦਰਸ਼ਨ ਕੋ ਵਿਰਲਾ ਪਾਏ। ਊਚ ਅਪਾਰ ਅਗੋਚਰ ਥਾਨਾ, ਉਹ ਮਹਿਲ ਗੁਰੂ ਦੇਖਾਈ ਜੀਓ। ਇਹ ਧੰਨ ਗੁਰੂ ਨਾਨਕ ਦੇਵ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੋਲ ਨੇ ਕਿ ਉਸ ਅਕਾਲ ਪੁਰਖ ਨੂੰ ਲੱਭਣ ਦੇ ਬੜੇ ਢੰਗ ਵਰਤੇ ਗਏ, ਪਰ ਵੱਡੇ ਭਾਗਾਂ ਵਾਲੇ ਹੀ ਉਸ ਤੱਕ ਪਹੁੰਚ ਕਰ ਸਕੇ। ਉਹ ਤਾਂ ਅਪਰੰਪਾਰ ਜੂ ਹੋਇਆ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ, ਪਰ ਉਸ ਦੇ ਦਰਬਾਰ ਤੱਕ ਪਹੁੰਚਣ ਲਈ ਰਾਹ ਸਿਰਫ ਅਤੇ ਸਿਰਫ ਗੁਰੂ ਦਿਖਾਉਂਦਾ ਹੈ। ਨਾਮ ਨਿਧਾਨ ਦੇ ਜਿਹੜੇ ਵਣਜਾਰੇ ਨੇ, ਹੀਰਿਆਂ ਮੋਤੀਆਂ ਦੇ ਖਜ਼ਾਨੇ, ਜਿਹੜੇ ਜੀਵ ਤੇਰੀ ਕਾਇਆ ਵਿੱਚ ਪਏ ਨੇ, ਤੂੰ ਉਹਨਾਂ ਨੂੰ ਬਾਹਰ ਲੱਭਦਾ ਫਿਰਦਾ ਹੈ? ਇਹ ਮੂਰਖ ਹੈ ਨਾ, ਬੇਤਾਲਾ ਹੈ। ਨਾਮ ਨਿਧਾਨ ਹਰ ਵਣ ਜੀਏ, ਹੀਰੇ ਪਰਵਾਲੇ ਵਿਣ ਕਾਇਆ, ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬਿਤਾਲੇ। ਬਨ ਬਨ ਖੋਜਤ ਫਿਰ ਧੀਆਂ ਵਿੱਚ ਪਏ ਨੇ, ਤੂੰ ਉਹਨਾਂ ਨੂੰ ਬਾਹਰ ਲੱਭਦਾ ਫਿਰਦਾ ਹੈ? ਇਹ ਮੂਰਖ ਹੈ ਨਾ, ਬੇਤਾਲਾ ਹੈ। ਨਾਮ ਨਿਧਾਨ ਹਰ ਵਣ ਜੀਏ, ਹੀਰੇ ਪਰਵਾਲੇ ਵਿਣ ਕਾਇਆ, ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬਿਤਾਲੇ। ਬਨ ਬਨ ਖੋਜਤ ਫਿਰਤੀ ਬੈਰਾਗੀ, ਬਿਰਲੇ ਕਾਹੂ।

जी दोस्तों, हरमन रेडियो से अज का लहरा प्रोग्राम यानी साडा मॉर्निंग शो लैके मैं थोड़ी खिदमत च हाजिर हाँ जी अमरदीप कौर। मेरे वालों आप सब नू बहुत प्यार भरी सत श्री अकाल, गुड मॉर्निंग, आदाब, नमस्कार ते वाहेगुरु जी का खालसा, वाहेगुरु जी की फतेह। जी उम्मीद करदी हां दोस्तों तुहाडा अज दा दिन सुहावना चढ़िया होना ते तुहाडे दिन दी हर घड़ी हर पल सुहावना हो निबड़े, ए अरदास असी हमेशा ही परमात्मा दे अग्गे करदे हां ते अज भी आप सबना दे लई एही अरदास है। सो अज दा दिन हैगा सोमवार दा, और आस्ट्रेलिया दे विच, न्यूजीलैंड दे विच ते होर बहुत सारे मुल्कां दे विच सोमवार दा दिन चढ़ चुक्या, जदके कुछ मुल्कां दे विच अजे भी चल रहा एतवार, एतवार की शाम, एतवार की दोपहर माण हो रही है, और कुछ मुल्कां च एतवार की रात भी पई हुई है। सो तुसी जिस भी देश तो, जिस भी मुल्क तो, दुनिया के जिस भी कोने तो साडे नाल आवाज दे सफर च शामिल हुंदे हो, हुण तां तस्वीर दे राही भी असी तुहाडे नाल जुड़दे आ। सो इना दोवां माध्यमां दे राही जदों असी तुहाडे नाल जुड़दे आ तां तुहाडी भी किते ना किते नेड़ता जिहड़ी उह असी महसूस करदे आ। सो तुहानूं इक वार फिर तो खुश आमदीद कहने आ, जी आया नूं कहने आ। ते अज दे प्रोग्राम च की होना है इहदे बारे भी जरूर एक झात पा लैने आ। सो अज दे प्रोग्राम दे विच तुहाडे नाल कुछ खास विषयां दे उत्ते असी गल करनी आ। सो उना विषयां दे उत्ते गल करदे आ, यानी कि जिहड़े सीधे तौर ते साडे अपने भाईचारे दे नाल जुड़दे आ विषय, या कह लो कि कई वार ओह साडे मसले भी हुंदे आ, हैना, या कह लो भी कई वार असी उना नूं समस्यावां च भी शुमार करदे आ। सो उना दे उत्ते गल करनी जरूरी भी बनदी है, ते असी अपने प्लेटफॉर्म दे राही कोशिश करदे हुंदे आ कि उना मसलियां दे उत्ते, उना समस्यावां दे उत्ते जे ओह समस्या है या नहीं, हना, कई बार ए भी सानू जानने दी लोड़ हुंदी है कि जिस विषय ते असी गल कर रहे हां ओ असल च समस्या है या सानू थोड़ा जिहा उहदे बारे वैसे सुचेत होने दी लोड़ है। सो कुछ अज इहो जे मसलियां ते भी गल करांगे, और नाल दी नाल एक मेहमान नू भी असी तुहाडे नाल मिलाउणा है, ते ओ मेहमान आस्ट्रेलिया दे विच रहिंदे आ, जिहड़ा सिनेमा आ, हना, पंजाबी सिनेमा दी असी गल करदे आ, पंजाबी सिनेमा दे नाल होर बहुत सारे जिहड़े तजर्बे दूजे सिनेमाज दे नाल करके बहुत सारे नौजवान जिहड़े ओह अगे आ रहे आ। सो उहनां दे विचों ही एक नौजवान प्रभदीप सिद्धू जिन्हां नूं अज असी तुहाडे नाल मिलवाउणा प्रोग्राम दे आखरी पड़ाव च, पर उस तो भी पहला कुछ मसले असी विचारने आ, पर उहदे नाल क्योंकि मसले जिहड़े विचारने आ ना उहदा जिहड़ा दायरा आ ਉਹ ਬੜਾ ਖੁਸ਼ਗਵਾਰ ਹੈ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਸਾਡੇ ਭਾਈਚਾਰੇ ਦੇ ਨਾਲ ਜੁੜੀਆਂ ਉਹਦੇ ਵਿੱਚ ਜਿਹੜਾ ਸਾਡਾ ਰਹਿਣ ਸਹਿਣ ਆ ਉਹ ਆਉਂਦਾ ਹੈ, ਸਾਡਾ ਸੱਭਿਆਚਾਰ ਆਉਂਦਾ ਹੈ, ਹਨਾ, ਸਾਡਾ ਸਲੀਕਾ ਆਉਂਦਾ। ਸੋ ਉਸ ਸਲੀਕੇ ਦੇ ਵਿੱਚ ਵੀ ਬਹੁਤ ਕੁਛ ਸ਼ਾਮਿਲ ਹੁੰਦਾ, ਸਾਡਾ ਗੀਤ ਸੰਗੀਤ ਸ਼ਾਮਿਲ ਹੁੰਦਾ ਹੈ, ਹਨਾ, ਉਸ ਸੱਭਿਆਚਾਰ ਦੇ ਵਿੱਚ ਸਾਡਾ ਖਾਣ ਪਾਉਣ ਸ਼ਾਮਿਲ ਹੁੰਦਾ ਹੈ, ਹਨਾ, ਤੇ ਉਹਦੇ ਉੱਤੇ ਥੋੜੀ ਬਹੁਤੀ ਅੱਜ ਗੱਲ ਕਰਾਂਗੇ। ਪ੍ਰੋਗਰਾਮ ਦੇ ਬਿਲਕੁਲ ਪਹਿਲੇ ਹਿੱਸੇ ਦੇ ਵਿੱਚ ਅਸੀਂ ਗੱਲ ਕਰਨੀ ਆ ਇੱਕ ਆਰਟੀਕਲ ਤੇਜਸਦੀਪ ਸਿੰਘ ਅਜਨੌਦਾ ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਨੁਮਾਇੰਦੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਨਾ ਇੱਕ ਟਾਈਟਲ ਲਿਖਿਆ ਕਿ ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ। ਸੋ ਮੈਨੂੰ ਇਹ ਜਿਹੜਾ ਟਾਈਟਲ ਹੈ ਇਹ ਬੜਾ ਖਿੱਚਵਾਂ ਜਿਹਾ ਲੱਗਿਆ, ਸੋ ਮੈਨੂੰ ਲੱਗਿਆ ਕਿ ਮੈਂ ਪੂਰਾ ਪੜ੍ਹਾਂ ਉਸਨੂੰ, ਔਰ ਜਦੋਂ ਮੈਂ ਉਸਨੂੰ ਪੂਰਾ ਪੜ੍ਹਿਆ ਤਾਂ ਮੈਨੂੰ ਲੱਗਿਆ ਕਿ ਇਸ ਵਿਸ਼ੇ ਦੇ ਉੱਤੇ ਮੈਂ ਪਿਛਲੇ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਕਿ ਗੱਲ ਹੋਵੇ। ਸੋ ਉਹਨਾਂ ਨੇ ਗੱਲ ਕੀਤੀ ਤੇ ਇਸ ਦੇ ਉੱਤੇ ਅੱਜ ਅਸੀਂ ਗੱਲ ਉਹਨਾਂ ਦੇ ਨਾਲ ਹੀ ਕਰਾਂਗੇ, ਕੁਛ ਪਲ ਬਾਅਦ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ। ਸੋ ਹੁਣ ਇਹ ਤੁਸੀਂ ਸੋਚਦੇ ਹੋਵੋਗੇ ਕਿ ਇਹ ਜਿਹੜਾ ਟਾਈਟਲ ਹੈ ਕੀ ਗੱਲਬਾਤ ਹੋਣ ਵਾਲੀ ਹੈ, ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ। ਸੋ ਤੁਸੀਂ ਜਦ ਤੱਕ ਸੋਚੋ ਤੇ ਤੁਸੀਂ ਆਪਣੇ ਜਿਹੜੇ ਮੈਸੇਜਿਸ ਆ, ਆਪਣੇ ਜਿਹੜੇ ਵਿਚਾਰ ਆ ਉਹ ਸਾਨੂੰ ਭੇਜ ਸਕਦੇ ਹੋ, ਜਿਹੜੇ ਮਾਧਿਅਮ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੋ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ ਵਟਸਐਪ ਦੇ ਰਾਹੀਂ, ਵਟਸਐਪ ਨੰਬਰ ਜਿਹੜਾ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ 0412-654-927, ਇਸ ਨੰਬਰ ਤੇ ਵੀ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ, ਵਿਚਾਰ ਸਾਂਝਾ ਕਰ ਸਕਦੇ ਹੋ, ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਦੀ ਐਪ ਤੇ ਵੀ ਅਸੀਂ ਮਿਲ ਜਾਵਾਂਗੇ ਤੁਹਾਨੂੰ, ਔਰ ਉੱਥੇ ਹਰਮਨ ਰੇਡੀਓ ਟਾਈਪ ਕਰੋ ਤੇ ਉੱਥੇ ਵੀ ਕਮੈਂਟ ਕਰਕੇ ਤੁਸੀਂ ਜਾਂ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਸਕਦੇ ਹੋ। ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਯੂਟਿਊਬ ਚੈਨਲ ਦੇ ਉੱਤੇ
फेसबुक पेज दे उत्ते और मेरे अपने पेज दे उत्ते भी लाइव आ और उत्थे भी तुसी कमेंट सेक्शन दे विच अपना जिहड़ा मैसेज है टाइप करके भेज सकते हो। ते इसे तरह प्रोग्राम दे विच जुड़न दा भी यही जरिया तुसी इना दे राही साडे नाल सांझ पा सकते हो। सो प्रोग्राम च इसे तरह बहुत सारिया जानकारियां और गल्लां बातां तुहाडे नाल सांझियां करदे रहांगे। फिलहाल एक झात आपां मौसम दे उत्ते भी पाउणी आ ते मौसम तों बाद अज दा विचार भी सांझा करना है ते उस तों बाद फिर अगली गल्लबात वल आपां तुरांगे। सो लो जी मौसम दे उत्ते पहला एक झात पा लैने आ। तुसी अपने पिंडा शहरां जिथों भी तुसी जुड़े हो तुसी भी दस्यो तुहाडे अपने इलाके दे विच अज मौसम किहो जिहा। साडे मैलबर्न दे विच कल मौसम गिला गिला जिहा रहा। सो अजे ठीक है बदलबाई वैसे बनी हुई है पर फिर भी मैं तुहाडे नाल सांझ पाउनी आ जी मौसम दी। मैलबर्न तो शुरू कर लैने आ। अज मैलबर्न दे विच 12 डिग्री घट तो घट ते 20 डिग्री सैलसीयस वध तो वध तापमान दस्या गया ते मींह दे छराटे अज भी पैणे आ मैलबर्न दे विच। सिडनी दे विच अज 17 डिग्री सैलसीयस घट तो घट ते 24 डिग्री सैलसीयस वध तो वध तापमान दे नाल इत्थे भी मींह दे छराटे दस्से गए आ। ब्रिस्बेन दे विच 18 डिग्री आ घट तो घट 26 डिग्री वध तो वध तापमान दे नाल इत्थे भी मींह पै सकदा आ मींह पैणा आ। पर्थ दे विच अज थोड़ा जिहा वखरा आया मौसम। पर्थ दे विच 10 डिग्री सैलसीयस घट तो घट 23 डिग्री सैलसीयस वध तो वध तापमान दे नाल धुप बनी रहनी है। जबकि एडीलेड दे विच 13 डिग्री सैलसीयस घट तो घट 19 डिग्री सैलसीयस वध तो वध तापमान दे नाल इत्थे भारी मींह की संभावना दसी गई है एडीलेड दे विच अज। वैसे एडीलेड तो ही साडे नाल तेजसदीप हुरी जुड़नगे ते उन्हां तों भी जानकारी लवांगे कि की असार है उत्थे मौसम दे। ते कैनबरा च अज 10 डिग्री सैलसीयस घट तो घट 18 डिग्री सैलसीयस वध तो वध तापमान दे नाल इत्थे भी मींह दसिया गया है। होबर्ट दे विच 12 डिग्री सैलसीयस घट तो घट 21 डिग्री सैलसीयस वध तो वध तापमान दे नाल इत्थे भी बाद दुपहर मींह दे छराटे दस्से गए आ। ते डार्विन च 24 तो 34 डिग्री सैलसीयस दे दरम्यान रहना आ तापमान ते इत्थे धुप बनी ही रहनी आ क्योंकि डार्विन गर्म है इलाका आस्ट्रेलिया दा। ते जे देखिया जावे तां अज असल दे विच पर्थ नूं छड्ड के ऑस्ट्रेलिया तकरीबन पर्थ ते डार्विन दा जिहड़ा इलाका आ उहनूं छड्ड के तकरीबन अज ऑस्ट्रेलिया जिहड़ा आ उह गिला गिला ही रहना आ। मींह दस्या गया मींह दे छराटे दस्से गए आ भारी मींह भी किते किते पैणा। सो इस हिसाब दे नाल अज गिला गिला ऑस्ट्रेलिया रहेगा हैना। ते इह सी जी अज दा मौसम। तुसी जिथो जिथो जुड़े हो तुसी पायो सांझ के तुहाडे अपने पिंडा शहरां दे विच किहो जिहा मौसम है ते कित्थों कित्थों तुसी बने होए हो। मेरे नाल जिहड़े दोस्त इस वेले प्रोग्राम च पहुंच चुके आ मैं उन्हां नूं जरूर शामिल करदी आं। साडे नाल जगजीवन कौर मठारू हुरी पहुंच चुके आ प्रोग्राम च। पहला तां बहुत बहुत जी आयां नूं भैन जी सत श्री अकाल कहिंदे अमरदीप भैन जी ते सारी हरमन रेडियो टीम नूं बहुत प्यार भरी सत श्री अकाल जी। साडे वल्लों तुहानूं ते हरमन रेडियो परिवार तक भी तुहाडी सत श्री अकाल पहुंच गई आ। इसे तरह प्रोग्राम च साडे नाल तुसी बने रहो। ते इधर साडे नाल जिहड़ी सांझ है ओह वट्सएप दे जरिए भी कुछ दोस्त जिहड़े आ ओह पाउंदे आ हमेशा। ते साडे नाल जिहड़ी सांझ नगिंदर सिंह नमाणा हुरी भी पा रहे आ इटली तो साडे नाल जुड़दे ने हमेशा। ते उहनां दा भी मैसेज शामिल करदी आ कहिंदे उहनां दा जिहड़ा मैसेज आ मैनूं लगदा कि पिछले वाला नहीं है पर भेजिया तां अज ही आ उहनां ने। सो उहनां ने शायद अमनदीप सिंह लिख दिता। सो अज दा प्रोग्राम नगिंदर जी मैं लैके आई हां अमरदीप। सो सब स्रोते कहिंदे रब वर्गे स्रोतियां नूं सति श्री अकाल ते आप जी दा प्रोग्राम बड़ा ही दिलचस्प हुंदा है उहनां दे कहिण दा भाव है। और जिस ते मुख ते मुस्कान हुंदी है इंज जापदा है उस पास वाहिगुरु जी दा वासा है। क्या ही बात है बहुत सोहना जी विचार। ते तुसी साडे नाल इस विचार दे जरिए जुड़दे हो और इटली तो प्रोग्राम सुणदे हो सानू बहुत चंगा लगदा है। ते बहुत बहुत शुक्रिया नगिंदर जी तुसी प्रोग्राम दे विच आउणा कीता आ। ते इसे तरह जिहड़े होर दोस्त साडे नाल जुड़े हुए आ प्रोग्राम दे विच मैं उहनां दे भी मैसेज जरूर बहुत जल्द शामिल करांगी। फिलहाल आपां अज दा विचार जिहड़ा आ उह भी जरूर सांझा कर लईए। सो अज दा विचार जिहड़ा मैं तुहाडे नाल सांझा करन जा रही हां उह विचार है कि खुशी ਉਦੋਂ ਵੱਧਦੀ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੰਨੇ ਆ ਜੋ
ਸਾਡੇ ਕੋਲ ਚੰਗੀਆਂ। ਅਕਸਰ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੰਗਾ ਹੁੰਦਾ ਆ, ਬਹੁਤ ਕੁਝ ਚੰਗਾ ਵਾਪਰਦਾ, ਪਰ ਇਨਸਾਨੀ ਸੁਭਾਅ ਇਹੋ ਜਿਹਾ ਬਣਿਆ ਹੋਇਆ ਕਿ ਜੋ ਸਾਡੇ ਕੋਲ ਨਹੀਂ ਆ ਹਨਾ, ਅਸੀਂ ਉਸ ਦੇ ਬਾਰੇ ਸ਼ਿਕਾਇਤ ਜ਼ਿਆਦਾ ਕਰਦੇ ਹਾਂ, ਪਰ ਜੋ ਸਾਡੇ ਕੋਲ ਹੈ ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ੀ ਆ ਨਾ, ਉਹ ਉਸ ਵਕਤ ਹੋਰ ਦੁੱਗਣੀ ਹੁੰਦੀ ਹੈ ਜਦੋਂ ਅਸੀਂ ਜੋ ਸਾਡੇ ਕੋਲ ਹੈ ਉਸ ਦੇ ਉੱਤੇ ਕੇਂਦਰਿਤ ਹੁੰਦੇ ਹਾਂ, ਕਿ ਜੋ ਸਾਡੇ ਕੋਲ ਹੈ ਉਸ ਦੇ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ, ਤੇ ਜੋ ਸਾਡੇ ਕੋਲ ਨਹੀਂ ਆ ਇਹ ਬੜਾ ਸੁਭਾਵਿਕ ਆ ਕਿ ਉਹਦੇ ਲਈ ਕਈ ਵਾਰ ਧਿਆਨ ਦੇਣਾ ਸਾਡਾ ਬਹੁਤ ਸੌਖਾ ਆ, ਵੀ ਸਾਡੇ ਕੋਲ ਆ ਨਹੀਂ ਹੈ, ਬਹੁਤ ਛੇਤੀ ਧਿਆਨ ਜਾਂਦਾ ਵੀ ਹੈ ਹਨਾ, ਪਰ ਉਹਨਾਂ ਮੁਸ਼ਕਲਾਂ ਦੇ ਲਈ ਸ਼ੁਕਰਗੁਜ਼ਾਰ ਹੋਣਾ ਵੀ ਬਹੁਤ ਜ਼ਰੂਰੀ ਹੈ, ਜਾਂ ਉਹਨਾਂ ਮੁਸ਼ਕਲਾਂ ਦੇ ਲਈ ਸਕੂਨ ਜਿਹੜਾ ਸਾਡੇ ਅੰਦਰ ਜ਼ਿੰਦਗੀ ਦੇ ਵਿੱਚ ਹੋਣਾ ਜ਼ਰੂਰੀ ਹੈ, ਜਿਹੜੀਆਂ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਆ। ਸੋ ਬਹੁਤ ਵਾਰ ਅਸੀਂ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਨਾ, ਉਹ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਹੁੰਦੇ ਆ, ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਅਨੁਭਵ ਆ ਉਹ ਖੱਟੇ ਮਿੱਠੇ ਹਰ ਇਨਸਾਨ ਦੀ ਜ਼ਿੰਦਗੀ ਚ ਹੁੰਦੇ ਆ, ਔਰ ਦੁੱਖ ਤਕਲੀਫਾਂ ਜਿਹੜੀਆਂ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ, ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਤੇ ਇਸ ਬਾਰੇ ਸੋਚ ਕੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਮੁਸ਼ਕਲਾਂ, ਜਿਹੜੀਆਂ ਦੁੱਖ, ਜਿਹੜੀਆਂ ਤਕਲੀਫਾਂ, ਜਿਹੜੇ ਦੁੱਖ ਜਿਹੜੇ ਕਿਸੇ ਹੋਰ ਦੀ ਜ਼ਿੰਦਗੀ ਚ, ਉਹ ਸਾਡੀ ਜ਼ਿੰਦਗੀ ਚ ਨਹੀਂ ਆ, ਤੇ ਇਸ ਕਰਕੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਤੇ ਅੱਜ ਇਹੀ ਵਿਚਾਰ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਚੰਗਾ ਆ, ਜੋ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਪਰਮਾਤਮਾ ਦੀ ਨਿਆਮਤ ਬਣ ਕੇ ਮਿਲਿਆ, ਉਸ ਦੇ ਲਈ ਅਸੀਂ ਸ਼ੁਕਰਗੁਜ਼ਾਰ ਹੋਵੀਏ, ਤੇ ਜੋ ਸਾਡੇ ਕੋਲ ਨਹੀਂ ਆ ਤੇ ਉਹਨਾਂ ਦੇ ਵਿੱਚ, ਉਹਦੇ ਲਈ ਤਾਂ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਆਹ ਹੋਣਾ ਚਾਹੀਦਾ ਸੀ, ਕਿ ਅਸੀਂ ਇਹਦੇ ਲਈ ਸਕੂਨ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਮੁਸ਼ਕਲਾਂ ਸਾਡੀ ਜ਼ਿੰਦਗੀ ਚ ਨਹੀਂ, ਜਿਹੜੀਆਂ ਤਕਲੀਫਾਂ ਸਾਡੀ ਜ਼ਿੰਦਗੀ ਚ ਨਹੀਂ, ਜਿਹੜੇ ਦੁੱਖ ਸਾਡੀ ਜ਼ਿੰਦਗੀ ਚ ਨਹੀਂ, ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹੋਈਏ ਹਨਾ। ਪਰ ਕੀ ਹੁੰਦਾ ਕਿ ਜੋ ਇਹੋ ਜਿਹੀਆਂ ਚੀਜ਼ਾਂ ਦੇ ਲਈ ਜੇ ਉਹ ਨਹੀਂ ਆ ਤਾਂ ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਨਹੀਂ ਹੁੰਦੇ, ਪਰ ਜਿਹੜੀਆਂ ਚੀਜ਼ਾਂ, ਜਿਹੜੀਆਂ ਪਦਾਰਥਕ ਆ, ਮਟੀਰੀਅਲਿਸਟਿਕ ਆ ਹਨਾ, ਉਹਨਾਂ ਦੇ ਲਈ ਅਸੀਂ ਸ਼ਿਕਾਇਤ ਜ਼ਰੂਰ ਕਰਦੇ ਹਾਂ। ਸੋ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਜੇ ਸਾਡੀ ਜ਼ਿੰਦਗੀ ਚ ਦੁੱਖ ਜਿਹੜਾ ਕਿਸੇ ਹੋਰ ਦੀ ਜ਼ਿੰਦਗੀ ਚ ਵੱਡਾ, ਤਕਲੀਫ ਜਿਹੜੀ ਕਿਸੇ ਹੋਰ ਦੀ ਜ਼ਿੰਦਗੀ ਚ ਵੱਡੀ ਹੈ, ਜੇ ਸਾਡੀ ਜ਼ਿੰਦਗੀ ਚ ਉਹ ਨਹੀਂ ਆ ਨਾ, ਤਾਂ ਇਹਦਾ ਮਤਲਬ ਹੈ ਸਾਡੀ ਜ਼ਿੰਦਗੀ ਜ਼ਿਆਦਾ ਸਕੂਨਮਈ ਹੈ। ਸੋ ਉਹ ਸਕੂਨ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੁੰਦਾ। ਤੇ ਲੋ ਜੀ, ਇਹ ਹੈ ਅੱਜ ਦਾ ਵਿਚਾਰ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵਿਚਾਰ ਦੇ ਨਾਲ ਸਹਿਮਤ ਹੋਵੋਗੇ, ਔਰ ਤੁਸੀਂ ਵੀ ਆਪਣੇ ਵੱਲੋਂ ਆਪਣਾ ਵਿਚਾਰ ਜਿਹੜਾ ਆ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਇੱਧਰ ਕੁਛ ਦੋਸਤ ਲਗਾਤਾਰ ਪ੍ਰੋਗਰਾਮ ਚ ਜੁੜ ਰਹੇ ਆ, ਮੈਂ ਉਹਨਾਂ ਦੇ ਮੈਸੇਜ ਵੀ ਸ਼ਾਮਲ ਕਰਾਂ। ਲਾਡੀ ਸੰਘਾ ਹੁਰੀ ਸਾਂਝ ਪਾ ਰਹੇ ਆ ਇਸ ਵੇਲੇ ਸ਼ੈਪਟਨ ਤੋਂ, ਬਹੁਤ ਬਹੁਤ ਸਵਾਗਤ ਕਰਦੇ ਆ ਭਾਜੀ ਜੀ ਆਇਆਂ ਨੂੰ, ਔਰ ਇੱਕ ਵਾਰ ਫੇਰ ਤੋਂ ਸਫਲ ਟੂਰਨਾਮੈਂਟ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸ਼ੈਪਟਨ ਦੇ ਵਿੱਚ ਪਿਛਲੇ ਹਫਤੇ ਜਿਹੜਾ ਟੂਰਨਾਮੈਂਟ ਬੜਾ ਸਫਲਤਾ ਦੇ ਨਾਲ ਸਮਾਪਤ ਹੋਇਆ, ਔਰ ਬੜੇ ਵੱਡੇ ਪੱਧਰ ਦੇ ਉੱਤੇ ਅਸੀਂ ਸਿੱਖ ਖੇਡਾਂ ਤੋਂ ਬਾਅਦ ਮੈਨੂੰ ਲੱਗਦਾ ਕਿ ਵੱਡੇ ਭਾਈਚਾਰੇ ਦਾ ਇਕੱਠ ਜਿਹੜਾ ਉੱਥੇ ਦੇਖਣ ਨੂੰ ਮਿਲਿਆ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ। ਤੇ ਅੱਗੇ ਸਾਡੇ ਨਾਲ ਸਾਂਝ ਬਣਾਈ ਹੈ ਭੁਪਿੰਦਰ ਸਿੰਘ ਧਾਲੀਵਾਲ ਹੋਰਾਂ ਨੇ। ਦੇਖੋ ਇਸ ਵੇਲੇ ਵੱਡੇ ਤੜਕੇ ਉਹ ਇੰਡੀਆ ਤੋਂ ਸਾਡੇ ਨਾਲ ਜੁੜੇ ਨੇ, ਲੁਧਿਆਣਾ ਤੋਂ ਖਾਸ ਤੌਰ ਦੇ ਉੱਤੇ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਧਾਲੀਵਾਲ ਸਾਹਿਬ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਕੌਰ ਜੀ, ਆਸਟ੍ਰੇਲੀਆ ਦੀ ਤਰ੍ਹਾਂ ਪੰਜਾਬ ਵਿੱਚ ਵੀ ਹਲਕੀ ਬਾਰਿਸ਼, ਤੇਜ਼ ਤੇ ਠੰਡੀ ਹਵਾ ਕੱਲ ਤੋਂ ਚੱਲਣ ਕਰਕੇ ਮੌਸਮ ਵਧੀਆ ਹੋ ਗਿਆ। ਕਿਆ ਬਾਤ ਹੈ, ਸੋ ਬਹੁਤ ਖੂਬ, ਕਿਉਂਕਿ ਪਿਛਲੇ ਹਫ਼ਤਿਆਂ ਦੇ ਵਿੱਚ ਲਗਾਤਾਰ ਗਰਮੀ ਕਾਫੀ ਤੇਜ਼ ਹੋ ਗਈ ਸੀਗੀ ਇੰਡੀਆ ਦੇ ਵਿੱਚ, ਪੰਜਾਬ ਚ ਖਾਸ ਤੌਰ ਤੇ ਹਨਾ, ਔਰ ਜੇ ਹੁਣ ਇਹ ਥੋੜੀ ਜਿਹੀ ਠੰਡੀ ਹਵਾ ਉੱਥੇ ਵਗੀ ਆ ਤਾਂ ਸਾਨੂੰ ਵੀ, ਕਹਿੰਦੇ ਹੁੰਦੇ ਆ ਵੀ ਅਸੀਂ ਪ੍ਰਦੇਸ਼ ਚ ਬੈਠੇ ਹਾਂ ਤੇ ਠੰਡੀ ਹਵਾ ਦੇ ਬੁੱਲੇ ਤੁਹਾਡੇ ਵੱਲੋਂ ਆਉਂਦੇ ਰਹਿਣ ਹਨਾ, ਤੇ ਇਹ ਅਸੀਂ ਮਹਿਸੂਸ ਕਰਦੇ ਰਹੀਏ। ਤੇ ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਹਿਬ ਪ੍ਰੋਗਰਾਮ ਚ ਜੁੜਨ ਦੇ ਲਈ, ਤੇ ਉੱਥੇ ਦਾ ਜਿਹੜਾ ਆਲਾ ਦੁਆਲਾ ਉਹਦੇ ਬਾਰੇ ਸਾਂਝ ਪਾਉਣ ਦੇ ਲਈ। ਤੇ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਚ। ਅੱਗੇ ਸਾਡੇ ਨਾਲ ਸਾਂਝ ਪਾਈ ਹੈ ਸਿਮਰਨਜੀਤ ਸਿੰਘ ਸਢੌਰਾ ਹੋਰਾਂ ਨੇ।
जी बिल्कुल, पहला तो जिया नू कहने आ थानू, कहंदे सबर दी प्राप्ति जरूर है। मैं सांझा कर दी थोड़ा स्क्रीन ते भी मैसेज, सबर दी प्राप्ति जरूर है, जो प्राप्त है उसका शुकराना, इस तरह ही सुकून मिलना। बिलकुल जी बिलकुल, और ए बहुत जरूरी है। असल च जदों तक साडी जिंदगी दे विच सबर संतोख नहीं आउंदा ना, उदों तक जड़ी जिंदगी है डावा डोल रहिंदी है। सो इस करके बहुत जरूरी है कि जिंदगी दे विच सबर दा आउणा और शुकराने दा होना बहुत जरूरी है, हैना। ते बहुत धन्नवाद, तुसी भी इस विचार दे नाल सहमति जताई है। अगे साडे नाल सांझ पा रहे है धन्ना सिंह हुरी। सो धन्ना सिंह जड़े के गुरुद्वारा श्री गुरु क्रेगीवन साहिब दे हजूरी रागी भी ने। सो बहुत बहुत जिया इनू भाई साहब प्रोग्राम दे विच ते स्वागत करदे आ। नाल दी नाल उन्होंने फतेह दी सांझ पाई है। वाहिगुरु जी का खालसा वाहिगुरु जी की फतेह। भैन जी कहिंदे तुसी बहुत वधिया मैसेज दिंदे हो, वाहिगुरु जी आप जी नूं चढ़दी कला च रखे। सो बहुत बहुत धन्नवाद जी पहला तां। और कहिंदे हुंदे आ वी तुहाडे वर्गे जिहड़े गुणी ज्ञानी सज्जण ने, गुणवान सज्जण ने, हैना, जदों उह जुड़दे आ जां उहनां दी संगत जिहड़ी है उह नसीब हुंदी आ, तां जरूर साडी जिहड़ी सोच आ उह जरूर किसे ना किसे पासे तों सार्थक होणी शुरू हुंदी आ। सो इही जुड़न दा या संगत करन दा मेनू लगदा प्रभाव भी हुंदा। सो बहुत बहुत धन्नवाद तुसी प्रोग्राम च आउणा कीता आ। अगे नरिंदर राठौर हुरी प्रोग्राम दे विच शामिल होए आ। बहुत बहुत जी आयां नूं राठौर साहब, तुसी बड़े चिरां बाद दर्शन दिंदे हो अजकल, ते हाजरी जिहड़ी आ बड़ी लम्मी लम्मे समें बाद लगदी आ तुहाडी। सो सति श्री अकाल बुला रहे, बहुत प्यार प्यारी सति श्री अकाल जी आयां नूं प्रोग्राम च। ते सिमरन सडौरा एक बार दोबारा जुड़े आ, कहिंदे जरूर। सो बिलकुल जी, सब तो पहली सांझ साडे नाल जगजीवन कौर मठारू होरां ने पाई सीगी, ते भैन जी ने सारी टीम नूं वी सति श्री अकाल बुलाई आ। बहुत धन्नवाद प्रोग्राम च इसे तरह प्रोग्राम च साडे नाल बने रहो, साडे हम सफर। ते लो जी प्रोग्राम नूं आपां वधाउने आ फिर अगे। ते जिहड़ी गल्लबात मैं थोड़ा जिहा इशारा दित्ता सीगा पंजाबियां दी ढोलकी हुण प्रीमियम हो गई है भाई, ते उहदे उत्ते आपां गल्लबात जरूर करांगे। गल्लबात इस तरह कि असी देखिए भी जेड़ा जेड़ा समा लंघदा है ना, असी कहने भी महंगाई बहुत हो गई, हर पासे इस गल दा रौला भी है क्योंकि तेल दियां कीमतां वधियां है, इधर प्रॉपर्टी जिहड़ी है ना, जे तुसी कंस्ट्रक्शन इंडस्ट्री जिहड़ी है उहदी गल करो तां उत्थे भी इह रौला पैंदा नजर आउंदा आ। इहदे नाल रियल एस्टेट इंडस्ट्री जिहड़ी आ उत्थे भी इह रौला पैंदा नजर आउंदा आ। गल की कि आम जिंदगी दे विच किते ना किते इह जिहड़ी तरथली भी मची हुई है कि महंगाई जिहड़ी आ उह हर इंसान नूं प्रभावित कर रही है। पर दूजे पासे जे साडे भाईचारे की गल की जाए तो साडा जिहड़ा भाईचारा ना बड़ी चढ़दी कला दे विच रहण वाला भाईचारा है। सो इस करके जे देखा जाए तो किसी भी शहर दे विच गल कर लिए, आस्ट्रेलिया दे किसी भी शहर दे विच गल कर लिए, इस वेले रौनकां जिहड़ियां पूरियां लगियां होईयां। असीं पिछले हफ्ते शैप्टन मेले की गल की है, शैप्टन मेले दे विच साडे भाईचारे ने बड़ी वड्डी गिणती च शमूलियत की है। हर पक्ष जिहड़ा आ साडे सभ्याचार दा, साडे धर्म दा, है ना, साडे विरसे दा उत्थे देखण नूं मिलिया। पर इहदे नाल ही कुछ लंगे वीकेंड जड़े इवेंट्स हुए हैं, मैं उन्हां दे उत्ते भी एक नज़र जरूर मारांगी। जड़ा आ वीकेंड लंघिया मेलबर्न भंगड़ा कप, एक इत्थे मेलबर्न दे विच अपनी एक बहुत सोहनी जगह बना चुकिया। हर साल मेलबर्न भंगड़ा कप जड़ा आ उह करवाया जांदा है, और कल मेलबर्न भंगड़ा कप दा फाइनल सीगा और उत्थे इह मुकाबले हुए आ। जिहड़ियां टीमां आ उह वख-वख सूबियां तों आईआं, चाहे उह वैस्टर्न आस्ट्रेलिया आ, चाहे उह साउथ आस्ट्रेलिया आ, है ना, उहनां थावां तों अलग अलग जिहड़े भंगड़ची जां कह लो कि जिहड़ियां अकैडमियां ने, है ना, उहनां दीआं टीमां ने उत्थे शिरकत कीती आ और अपनी कला दा जिहड़ा मजहारा भी कीता। ते उत्थे जिहड़ी रौनक सी, ਉਥੇ ਦਾ ਜਿਹੜਾ ਔਰਾ ਸੀ ਉਹ ਬਹੁਤ ਵੱਖਰਾ ਸੀ, ਹਨਾ। ਸੋ ਇਹੋ ਜਿਹੜੇ ਮੁਕਾਬਲੇ ਆ ਇਹ ਭਾਈਚਾਰੇ ਦੀ ਇੱਕ ਤਰ੍ਹਾਂ ਦੇ ਨਾਲ ਖੁਸ਼ਗਵਾਰਤਾ ਦੇ ਪ੍ਰਤੀਕ ਨੇ, ਹਨਾ,
इस तो पता लगता है कि साडा भाईचारा जिहड़ा इस वेले काफी खुशगवार है, चाहे कि बहुत तरह दियां समस्यावां आले दुआले बनिया रहिंदियां, पर खुशहाली जिहड़ी है उह वी साडे भाईचारे दी देखण वाली हुंदी है। दूजे पासे पिछले लंघे समय च गुलाबी क्वीन दे नाम ते जैसमिन सैंडलस दा वी जिहड़ा शो है उह वी बड़ा सफल शो रहा। उत्थे वी साडियां भैणां ने वीरां ने बड़ा वध चढ़ के उत्थे रौनक मेला जिहड़ा आ उह लाया। ते बीते कल सुनील ग्रोवर जिहड़े कि कॉमेडियन ने, स्टैंड अप कॉमेडियन ने, तुसीं उहनां नूं वेखदे हो कपिल शर्मा शो दे विच, ते वैसे भी उहनां दे वख वख जिहड़े रूप है उह देखण नूं मिलदे आ, ते उत्थे वी काफी रौनक रही आ। ते इहदे नाल ही सरताज सतिंदर सरताज आउण वाले दिनां दे विच मेलबर्न पहुंच रहे आ, पर उहनां दा एक शो जिहड़ा कल एडीलेड दे विच होया बड़ा सफल शो कहा गया उस नूं, और उस तो पहला न्यूजीलैंड दे विच उहनां दा सफल शो होया। ते उत्थे वी पंजाबियां दी जिहड़ी आमद है ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈ ਆ, ਔਰ ਇਹ ਜਿਹੜੇ ਸ਼ੋਜ਼ ਆ ਇਹ ਸਫਲ ਹੋ ਰਹੇ ਆ। ਇਹਦਾ ਜਿਹੜਾ ਪ੍ਰਭਾਵ ਆ ਉਹ ਇਹੀ ਜਾਂਦਾ ਕਿ ਚਾਹੇ ਇੱਕ ਪਾਸੇ ਮਹਿੰਗਾਈ ਦਾ ਰੌਲਾ ਹੈ, ਚਾਹੇ ਕਿ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਜ਼ਿੰਦਗੀ ਥੋੜੀ ਜਿਹੀ ਔਖੀ ਹੋਈ ਪਈ ਆ ਕਿਉਂਕਿ ਕਿਸ਼ਤਾਂ ਜਿਹੜੀਆਂ ਹਨਾ ਉਹਨਾਂ ਦਾ ਭਾਰ ਵੀ ਹੁਣ ਜ਼ਿਆਦਾ ਆ, ਪਰ ਇਹਦੇ ਬਾਵਜੂਦ ਇਹ ਜਿਹੜੇ ਸ਼ੋਜ਼ ਆ ਇਹ ਬੜੀ ਸਫਲਤਾ ਦੇ ਨਾਲ ਇਸ ਵੇਲੇ ਚੱਲ ਰਹੇ ਆ। ਇਹਦਾ ਮਤਲਬ ਇਹ ਆ ਕਿ ਅਸੀਂ ਜੇਕਰ ਇਹੋ ਜਿਹੀ ਕੋਈ ਚਿੰਤਾ ਬਣਦੀ ਆ ਤਾਂ ਉਸ ਚਿੰਤਾ ਤੋਂ ਮੁਕਤ ਹੋਣ ਦੇ ਲਈ ਥੋੜੇ ਬਹੁਤੇ ਹੋਰ ਪੈਸੇ ਖਰਚ ਕੇ ਤੇ ਥੋੜਾ ਜਿਹਾ ਉਸ ਵੇਲੇ ਕਹਿੰਦੇ ਹੁੰਦੇ ਆ ਨਾ ਕਿ ਜੇਕਰ ਤੁਸੀਂ ਕਿਸੇ ਚਿੰਤਾ ਜਾਂ ਸਟ੍ਰੈਸ ਦੇ ਅੰਦਰ ਹੋ ਤਾਂ ਉਸ ਚਿੰਤਾ ਚੋਂ ਨਿਕਲਣ ਦੇ ਲਈ ਆਪਣਾ ਮਾਹੌਲ ਬਦਲੋ, ਆਲਾ ਦੁਆਲਾ ਜਿਸ ਤਰ੍ਹਾਂ ਦੇ ਮਾਹੌਲ ਚ ਉਹ ਚਿੰਤਾ ਤੁਹਾਡੇ ਉੱਤੇ ਜ਼ਿਆਦਾ ਅਸਰ ਪਾ ਰਹੀ ਹੈ ਉਸ ਤੋਂ ਬਾਹਰ ਜਾਓ। ਸੋ ਉਸ ਤੋਂ ਬਾਹਰ ਜਾਣ ਦਾ ਇੱਕ ਜਿਹੜਾ ਇਹ ਤਰੀਕਾ, ਤੇ ਵੈਸੇ ਵੀ ਜਿਹੜੇ ਪੰਜਾਬੀ ਆ ਉਹ ਖੁਸ਼ਹਾਲ ਜੀਵਨ ਜਿਉਣ ਦੇ ਆਦੀ ਵੀ ਹੈ ਹਨਾ, ਔਰ ਛੋਟੀਆਂ ਮੋਟੀਆਂ ਜਿਹੜੀਆਂ ਪਰੇਸ਼ਾਨੀਆਂ, ਛੋਟੀਆਂ ਮੋਟੀਆਂ ਜਿਹੜੀਆਂ ਸਮੱਸਿਆਵਾਂ ਹਨਾ ਉਹਨਾਂ ਤੋਂ ਅਸੀਂ ਉੱਪਰ ਉੱਠ ਕੇ ਤੇ ਚੜ੍ਹਦੀ ਕਲਾ ਦੇ ਨਾਲ ਜੀਣਾ ਜਾਣਦੇ ਹਾਂ। ਇਹ ਇਹ ਪ੍ਰਤੀਕ ਹੈ, ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਤੇ ਮੈਂ ਜੇ ਤੁਹਾਡੇ ਲਈ ਦੱਸਾਂ ਤਾਂ ਮੈਲਬਰਨ ਦੇ ਵਿੱਚ ਸਤਿੰਦਰ ਸਰਤਾਜ ਹੋਰਾਂ ਦੇ ਦੋ ਸ਼ੋਅ ਹੋ ਰਹੇ ਆ ਇਸ ਵਾਰ, ਔਰ ਰੌਡ ਲੈਵਰ ਇਹਨਾਂ ਦੇ ਵਿੱਚ ਪਿਛਲੀ ਵਾਰ ਵੀ ਇਹਨਾਂ ਦਾ ਜਿਹੜਾ ਸ਼ੋਅ ਹੋਇਆ ਸੀਗਾ, ਤੇ ਇਸ ਵਾਰ ਇਹ ਦੋ ਸ਼ੋਅ ਹੋ ਰਹੇ ਆ ਉੱਥੇ ਹੀ ਸੇਮ ਵੈਨਿਊ ਚ 16 ਮਈ ਨੂੰ ਤੇ 17 ਮਈ ਨੂੰ ਹਨਾ। ਤੇ ਇਹ ਜਿਹੜਾ ਰੌਡ ਲੈਵਰ ਇਹਨਾਂ ਇਹ ਕਾਫੀ ਵੱਡਾ, ਔਰ ਇਸ ਪੱਧਰ ਦੇ ਉੱਤੇ ਜਦੋਂ ਸਾਡੇ ਭਾਈਚਾਰੇ ਦੀ ਆਮਦ ਉੱਥੇ ਹੋਣ ਜਾ ਰਹੀ ਆ ਤਾਂ ਵਾਕਈ ਇਹ ਤੋਂ ਪਤਾ ਲੱਗਦਾ ਕਿ ਅਸੀਂ ਜਦੋਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਗਾਇਕੀ ਦੀ ਗੱਲ ਕਰਦੇ ਹਾਂ, ਬਹੁਤ ਵਾਰੀ ਸ਼ਿਕਾਇਤ ਕੀਤੀ ਜਾਂਦੀ ਆ ਕਿ ਚੰਗੇ ਗਾਇਕਾਂ ਨੂੰ ਸੁਣਨ ਵਾਲੇ ਘੱਟ ਹੈ, ਪਰ ਜਦੋਂ ਹੁਣ ਅਸੀਂ ਸਤਿੰਦਰ ਸਰਤਾਜ ਦੀ ਗੱਲ ਕਰਦੇ ਹਾਂ ਤਾਂ ਸਤਿੰਦਰ ਸਰਤਾਜ ਹੋਰਾਂ ਦੇ ਜਿਹੜੇ ਇਹ ਸ਼ੋਅ ਨੇ ਇਹ ਪੂਰੇ ਭਰੇ ਜਾ ਰਹੇ ਆ, ਔਰ ਇੱਥੇ ਪੂਰੀ ਜਿਹੜੀ ਦਰਸ਼ਕਾਂ ਦੀ ਗਿਣਤੀ ਆ, ਵੱਡੀ ਗਿਣਤੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ, ਤਾਂ ਫੇਰ ਮੈਨੂੰ ਲੱਗਦਾ ਨੀ ਕਿ ਕਿਤੇ ਵੀ ਇਹ ਸ਼ਿਕਾਇਤ ਜਿਹੜੀ ਉਹ ਰਹਿ ਜਾਂਦੀ ਆ ਵੀ ਚੰਗੇ ਜਿਹੜੇ ਗਾਇਕ ਆ ਉਹਨਾਂ ਨੂੰ ਕੋਈ ਸੁਣਦਾ ਨੀ ਹਨਾ। ਸੋ ਸਤਿੰਦਰ ਸਰਤਾਜ ਉਹਨਾਂ ਨੂੰ ਸੁਣਨ ਵਾਲੇ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਚ ਮੌਜੂਦ ਨੇ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਤੁਸੀਂ ਵੀ ਸਾਡੇ ਨਾਲ ਸਾਂਝ ਪਾਉਂਦੇ ਰਹੋ ਪ੍ਰੋਗਰਾਮ ਦੌਰਾਨ, ਤੇ ਆਪਾਂ ਗੱਲਬਾਤ ਅੱਗੇ ਵਧਾਉਣੀ ਆ। ਮੈਂ ਉਹ ਤੇਜਸਦੀਪ ਸਿੰਘ ਅਜਨੌਦਾ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਚਾਹ ਰਹੀ ਹਾਂ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੇਕਰ ਉਹ ਸਾਡੇ ਨਾਲ ਜੁੜਦੇ ਆ, ਨਹੀਂ ਤਾਂ ਫਿਰ ਉਹਦਾ ਹਵਾਲਾ ਜਿਹੜਾ ਮੈਂ ਜ਼ਰੂਰ ਸਾਂਝਾ ਕਰਾਂਗੀ ਉਸ ਆਰਟੀਕਲ ਦੇ ਰਾਹੀਂ। ਤੇ ਰਣਜੀਤ ਬਾਵਾ ਹੋਰਾਂ ਦਾ ਸ਼ੋਅ ਹੋਣ ਜਾ ਰਿਹਾ ਜੀ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ 30 ਮਈ ਨੂੰ, ਤੇ ਇਸੇ ਤਰ੍ਹਾਂ ਬੱਬੂ ਮਾਨ ਹੋਰਾਂ ਦੀ ਪ੍ਰੀ ਸੇਲ ਸ਼ੁਰੂ ਹੋ ਚੁੱਕੀ ਹੈ, ਉਹਨਾਂ ਦਾ ਵੀ ਮੈਲਬਰਨ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੋਅ ਹੋਣਾ ਆ, ਪਰ ਅਜੇ ਨਹੀਂ, ਅਜੇ ਦੂਰ ਹੈ, ਪਰ ਹੁਣ ਤੋਂ ਹੀ ਉਹਨਾਂ ਦੀ ਟਿਕਟਾਂ ਦੀ ਜਿਹੜੀ ਪ੍ਰੀ ਸੇਲ ਆ ਉਹ ਸ਼ੁਰੂ ਹੋ ਚੁੱਕੀ ਆ। ਸੋ ਇੱਕ ਪਾਸੇ ਰੌਲਾ ਤੇਲ ਦਾ ਆ, ਇੱਕ ਪਾਸੇ ਰੌਲਾ
ਰੀਅਲ ਅਸਟੇਟ ਇੰਡਸਟਰੀ ਦਾ ਆ, ਇੱਕ ਪਾਸੇ ਰੌਲਾ ਕੰਸਟਰਕਸ਼ਨ ਇੰਡਸਟਰੀ ਦਾ ਆ, ਇੱਕ ਪਾਸੇ ਟਰਾਂਸਪੋਰਟ ਦਾ ਵੀ ਰੌਲਾ ਆ, ਪਰ ਇਹਦੇ ਬਾਵਜੂਦ ਇਹ ਬਹੁਤ ਸਾਰੇ ਜਿਹੜੇ ਸ਼ੋਅਜ਼ ਆ, ਇਹ ਬਹੁਤ ਸਾਰੇ ਜਿਹੜੇ ਕਲਚਰਲ ਇਵੈਂਟਸ ਆ, ਬੜੀ ਸਫਲਤਾ ਦੇ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਤਕਰੀਬਨ ਹਨਾ ਹੋ ਰਹੇ ਆ, ਤੇ ਇਹ ਵੀ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੀ ਨੇ, ਸਾਡੀ ਖੁਸ਼ਹਾਲੀ ਦਾ ਪ੍ਰਤੀਕ ਨੇ। ਤੇ ਇੱਕ ਹੋਰ ਚੀਜ਼ ਜਿਹੜੀ ਇਸ ਦੌਰਾਨ ਗੱਲ ਕਰਨੀ ਬਣਦੀ ਹੈ ਕਿ ਇਹ ਸਿਰਫ ਸੱਭਿਆਚਾਰਕ ਪੱਖ ਤੋਂ ਹੀ ਨਹੀਂ, ਮੈਂ ਪਿਛਲੇ ਦਿਨਾਂ ਚ ਦੇਖਦੀ ਸੀਗੀ ਕਿ ਰਾਜਨੀਤਿਕ ਪੱਖ ਤੋਂ ਵੀ ਇੱਥੇ ਬਹੁਤ ਸਾਰੇ ਜਿਹੜੇ ਕੁਛ ਸਮਾਗਮ ਹੈ ਉਹ ਲਿਖੇ ਜਾ ਰਹੇ ਆ, ਪੰਜਾਬ ਦੀ ਗੱਲ ਹੋ ਰਹੀ ਆ। ਪਿਛਲੇ ਦਿਨੀ ਅਕਾਲੀ ਦਲ ਬਾਦਲ ਵੱਲੋਂ ਤੇਜਿੰਦਰ ਸਿੰਘ ਮਿੱਡੂ ਖੇੜਾਹੁਰੀ ਪਹੁੰਚੇ ਹੋਏ ਆ ਆਸਟ੍ਰੇਲੀਆ ਦੇ ਵਿੱਚ, ਤੇ ਮੈਲਬਰਨ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਉਹਨਾਂ ਦੀਆਂ ਦੋ ਤਿੰਨ ਜਿਹੜੀਆਂ ਮੀਟਿੰਗਸ ਆ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਸਮਾਗਮ ਜਿਹੜੇ ਆ ਉਹ ਰੱਖੇ ਗਏ ਆ। ਮੈਲਬਰਨ ਦੇ ਨਾਰਥ ਦੇ ਵਿੱਚ ਹੋ ਕੇ ਹਟਿਆ, ਇੱਕ ਸਾਊਥ ਈਸਟ ਦੇ ਵਿੱਚ ਹੋ ਕੇ ਹਟਿਆ, ਇੱਕ ਸ਼ੈਪਟਨ ਦੇ ਵਿੱਚ ਸੀ ਹਨਾ। ਸੋ ਸਿਰਫ ਮੈਲਬਰਨ ਦੇ ਵਿੱਚ ਹੀ ਉਹਨਾਂ ਦੇ ਦੋ ਤਿੰਨ ਜਿਹੜੇ ਸਮਾਗਮ ਆ ਉਹ ਹੋਏ ਆ, ਔਰ ਉਹ ਵੀ ਬੜੀ ਸਫਲਤਾ ਦੇ ਨਾਲ ਨੇਪਰੇ ਚੜੇ ਆ। ਸੋ ਰਾਜਨੀਤਿਕ ਪੱਖ ਤੋਂ ਵੀ ਸਾਡੇ ਜਿਹੜੇ ਲੋਕ ਆ ਉਹ ਅਵੇਅਰ ਨੇ, ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਚੜ੍ਹਦੀ ਕਲਾ ਜਿਹੜੀ ਹੈ ਉਹ ਪੰਜਾਬੀਆਂ ਦੀ ਬਣੀ ਹੋਈ ਹੈ। ਪਰ ਅੱਗੇ ਜਿਹੜੀ ਮੈਂ ਗੱਲਬਾਤ ਹੁਣ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਹ ਸਿਰਫ ਤੇ ਸਿਰਫ ਇੱਕ ਪੱਖ ਹੈ, ਕਿਉਂਕਿ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਤਕਰੀਬਨ ਸਾਰੇ ਜਿਹੜੇ ਪੱਖ ਆ ਆਪ ਨੂੰ ਕਹਿੰਦੇ ਹੁੰਦੇ ਪਤਾ ਹੁੰਦੇ ਆ ਹਨਾ, ਤੇ ਅਸੀਂ ਉਸ ਪੱਖ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹਾਂ, ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ ਹਨਾ, ਇਹ ਵੀ ਸਾਡੇ ਉੱਤੇ ਨਿਰਭਰ ਕਰਦਾ। ਤੇ ਮੈਂ ਜ਼ਰੂਰ ਸਾਂਝ ਪਾਉਂਦੀ ਹਾਂ ਉਸ ਆਰਟੀਕਲ ਦੇ ਨਾਲ, ਵੈਸੇ ਮੈਂ ਬੋਲ ਕੇ ਸੁਣਾ ਦਿੰਦੀ ਹਾਂ। ਤੇਜਸਦੀਪ ਅਜਨੌਦਾ ਲਿਖਦੇ ਆ ਵੀ ਪੰਜਾਬੀਆਂ ਦੀ ਢੋਲਕੀ ਹੁਣ ਪ੍ਰੀਮੀਅਮ ਹੋ ਗਈ ਹੈ ਭਾਈ, ਦੁਨੀਆਂ ਦੇ ਖਬਰੀ ਅਦਾਰਿਆਂ ਦੇ ਆਰਥਿਕ ਪੰਨੇ ਜੋ ਮਰਜ਼ੀ ਕਹਿ ਰਹੇ ਹੋਣ, ਪਰ ਆਸਟ੍ਰੇਲੀਆ ਚ ਸੰਗੀਤਕ ਮਹਿਫਲਾਂ ਦੇ ਮਹਿੰਗੇ ਭਾਅ ਅੱਜ ਕੱਲ ਚਰਚਾ ਦਾ ਵਿਸ਼ਾ ਹਨ। ਮਤਲਬ ਕਿ ਜਿਹੜੀਆਂ ਨਾ ਟਿਕਟਾਂ ਹੁੰਦੀਆਂ ਇਹ ਵਾਲੇ ਇਵੈਂਟਸ ਦੀਆਂ ਹਨਾ, ਇਹਨਾਂ ਟਿਕਟਾਂ ਦੇ ਉੱਤੇ ਚਰਚਾ ਛਿੜੀ ਹੋਈ ਹੈ, ਕਿਉਂਕਿ ਮਹਿੰਗਾਈ ਜਿਹੜੀ ਆ ਕਿਸੇ ਨਾ ਕਿਸੇ ਤਰ੍ਹਾਂ ਅਸਰ ਜ਼ਰੂਰ ਕਰ ਰਹੀ ਆ। ਭਾਵੇਂ ਕਿ ਸ਼ੋਅ ਭਰ ਰਹੇ ਆ, ਪਰ ਸ਼ੋਅ ਭਰਨ ਤੋਂ ਪਹਿਲਾਂ ਉਹ ਜਿਹੜੀ ਗੱਲਬਾਤ ਹੈ ਨਾ ਟਿਕਟਾਂ ਦੀ ਉਹ ਵੀ ਛਿੜ ਚੁੱਕੀ ਹੈ, ਕਿਉਂਕਿ ਜਦੋਂ ਟਿਕਟਾਂ ਤੁਸੀਂ ਖਰੀਦਣੀਆਂ ਉਸ ਸ਼ੋਅ ਦਾ ਹਿੱਸਾ ਬਣਨਾ ਤਾਂ ਉਹਨੇ ਤੁਹਾਡੀ ਪਾਕਿਟ ਦੇ ਉੱਤੇ, ਤੁਹਾਡੀ ਜੇਬ ਦੇ ਉੱਤੇ ਅਸਰ ਕਰਨਾ ਹੈ ਹਨਾ, ਤੁਹਾਡੇ ਬਜਟ ਦੇ ਉੱਤੇ ਅਸਰ ਕਰਨਾ। ਸੋ ਉਹ ਬਜਟ ਕਿੱਦਾਂ ਹਿੱਲਦਾ ਇਹ ਵੀ ਤੁਸੀਂ ਦੇਖਣਾ। ਪਰ ਮੈਂ ਅੱਗੇ ਗੱਲ ਕਰਦੀ ਹਾਂ, ਕਹਿੰਦੇ ਕਿ ਪ੍ਰੀਮੀਅਮ ਭਾਅ ਦੀਆਂ ਟਿਕਟਾਂ ਦੱਸਦੀਆਂ ਕਿ ਕੌਮਾਂਤਰੀ ਪੱਧਰ ਦੇ ਵੈਨਿਊਜ਼ ਹੁਣ ਪੰਜਾਬੀਆਂ ਲਈ ਉਪਰੇ ਨਹੀਂ ਰਹੇ। ਪੰਜਾਬੀ ਅਖਾੜਿਆਂ ਦੀ ਸਥਾਨਕ ਮੰਡੀ ਚ 700 ਡਾਲਰ ਤੋਂ ਉਪਰ ਦੀ ਟਿਕਟ ਪਹਿਲੀ ਵਾਰ ਦਿਲਜੀਤ ਦੇ ਸ਼ੋਆਂ ਚ ਵਿਕੀ ਹੈ, ਜਦਕਿ ਉਸਦੇ ਵੱਖ ਵੱਖ ਸ਼ਹਿਰਾਂ ਚ ਹੋਏ ਕੰਸਰਟ ਦੀਆਂ ਪਿਛਲੀਆਂ ਸੀਟਾਂ ਦੇ ਭਾਅ ਵੀ ਔਸਤਨ ਮਹਿੰਗੇ ਮੁੱਲ ਦੇ ਰਹੇ। ਉਹ ਗੱਲ ਵੱਖਰੀ ਹੈ ਕਿ ਗੱਲ ਰਾਜ ਰਣਜੋਧ ਤੋਂ ਅੱਗੇ ਨਹੀਂ ਤੁਰ ਰਹੀ। ਇਸੇ ਤਰ੍ਹਾਂ ਸਤਿੰਦਰ ਸਰਤਾਜ ਪਹਿਲਾ ਪੰਜਾਬੀ ਗਾਇਕ ਹੈ ਜਿਸਨੇ ਆਸਟ੍ਰੇਲੀਆ ਦੇ ਸੰਸਾਰ ਪ੍ਰਸਿੱਧ ਓਪਰਾ ਹਾਊਸ ਚ ਹੁਣ ਤੱਕ 2 ਹਾਊਸਫੁੱਲ ਸ਼ੋਅ ਲਾਏ ਹਨ, ਪਹਿਲਾ 2019 ਚ ਤੇ ਦੂਜਾ 2 ਸਾਲ ਪਹਿਲਾਂ। ਇਸ ਵਾਰ ਆਸਟ੍ਰੇਲੀਆ ਚ ਪੰਜਾਬੀਆਂ ਦੀ ਸਭ ਤੋਂ ਵੱਧ ਵਸੋਂ ਵਾਲੇ ਸ਼ਹਿਰ ਮੈਲਬਰਨ ਚ ਸਰਤਾਜ ਦੇ 16 ਤੇ 17 ਮਈ ਨੂੰ 2 ਸ਼ੋਅ ਹੋ ਰਹੇ ਹਨ। ਪ੍ਰਮੋਟਰਾਂ ਮੁਤਾਬਕ ਸਰੋਤਿਆਂ ਦੀ ਮੰਗ ਤੇ ਮੈਲਬਰਨ ਦਾ ਦੂਜਾ ਸ਼ੋਅ ਐਡ ਕੀਤਾ ਗਿਆ ਹੈ। ਇਸ ਸ਼ੋਅ ਚ ਟਿਕਟ ਵੈਬਸਾਈਟ ਟਿਕਟ ਟੈਕ AU ਮੁਤਾਬਕ ਪਰਿਵਾਰ ਦੇ 4 ਜਣਿਆਂ ਲਈ ਸਟੇਜ ਨੇੜਲੀਆਂ ਸੀਟਾਂ ਦਾ ਪੈਕੇਜ ਲਗਭਗ 1706.58 ਦਾ ਹੈ, ਤੇ ਜਿਸ ਦਾ ਵਿਕਣਾ ਤੈਅ ਹੈ, ਯਾਨੀ 1706 ਦੀ ਫੈਮਿਲੀ ਪੈਕੇਜ ਦੀ ਜਿਹੜੀ ਟਿਕਟ ਆ ਉਹ ਦੱਸੀ ਗਈ ਹੈ ਜੀ, ਔਰ ਪਰਿਵਾਰ ਦੇ 4 ਜਣਿਆਂ ਦੇ ਲਈ ਹਨਾ। ਸੋ ਸਰਕਾਰ ਵੱਲੋਂ ਐਲਾਨੀ ਮਹਿੰਗਾਈ ਦੇ ਬਾਵਜੂਦ ਨਿੱਤ ਵੱਧਦੀਆਂ ਵਿਆਜ ਦਰਾਂ ਦੇ ਉੱਪਰ ਥਲੀ ਦਿਹਾੜੀਆਂ ਦੀ ਮਾਰੂ ਮਾਰ ਦੇ ਵਿਚਕਾਰ ਸੰਸਾਰ ਮੰਡੀ ਦੀਆਂ ਖ਼ਬਰਾਂ ਤੋਂ ਪਰੇ ਪੰਜਾਬੀਆਂ ਵੱਲੋਂ ਮਹਿੰਗੇ ਭਾਅ ਦੀਆਂ ਟਿਕਟਾਂ ਖਰੀਦਣਾ 2 ਗੱਲਾਂ ਨੂੰ ਸਪਸ਼ਟ ਕਰਦਾ।
कि प्रवास दी मंडी च संगीतक आनंद मूरे सब नदार्द है। अते स्टेट्सा पोस्टा दे तलिस्मी प्रभाव मूरे एवरीथिंग इज सेकेंडरी। किराए दे चर्च हाला च खड़क दिया ढोलकिया दी थाप मेलबर्न दे लॉर्ड लिवर एरेना रैनिया आमी स्टेडियम वैनकूवर दे बीसी पैलेस स्टेडियम टोरोंटो दे रॉजर सेंटर दे उच्चे स्पीकर ते गुंजन लगी है। संसार दी आर्थिक तुंबी भावे जो भी टुणकदी होवे पर पंजाबियां दी ढोलकी हुण प्रीमियम हो गई है भाई। सो ए गलबात जिहड़ी है इस विषय तो तुहानू जरूर स्पष्ट हुई होनी है क्योंकि वाकई इना टिकटा दी चर्चा इस करके भी छड़दी है क्योंकि जदों साडे पंजाबी संगीत दी गल हुंदी है तां पंजाबी संगीत दा जिहड़ा तिलिस्मी असर है इह पूरी दुनिया कबूल रही है हना। जदों दिलजीत दी गल हुंदी है सो उहनां दिलजीत दे शो दा भी इत्थे हवाला दित्ता आ कि दिलजीत दे शो दी जिहड़ी टिकट है उह इस वेले सब तो महंगी मनी जाती है। हुण सतिंदर सरताज दे जिहड़े शोज दो दिनों दे मेलबर्न दे विच 16 ते 17 मई दे इत्थे ऑर्गेनाइज किए जा रहे हैं उन्हां दा भी उन्हां हवाला दिता। सो इन्हां ने कहा कि दो गल्लां जिहड़ियां आ टिकटां खरीदण दे भाव नूं स्पष्ट कर दिया आ वी एक पासे तां दिहाड़ियां दी मारो मार आ एक पासे व्याज दरां दी उपरो थली मची हुई है ते संसार मंडी दियां जिहड़ियां खबरां आ ओह वी इस वेले चर्चा दा विशा बनिया हुई पर एदे बावजूद जेकर इन्निया महंगिया टिकटा खरीद के पंजाबी ए शो भर रहे आ तां एदे दो ही कारण आ। एक तां ए आ कि प्रवास दी मंडी च संगीतक आनंद मूरे सब कुछ नदार दिया ए गल तां सानू मननी ही पैणी आ कि तलिस्मी जादू पंजाबी संगीत दा सिर चढ़ के बोल रहा है। जेकर दिलजीत नूं सुनन वाले जिहड़े आ सिर्फ पंजाबी नहीं सगों होर भाईचारियां दे लोक है ओह भर रहे आ ए वाले शोज नूं ते फिर पंजाबियां दा तां फर्ज बनदा ही है कि ओह अपने फनकारां नूं जरूर सुनन उहनां नूं अपना प्यार देन। पर दूजे पासे एक होर जिहड़ा कारण है ओह भी उहनां ने इत्थे उधर भी इशारा कीता। सो उस इशारे चों कहिंदे आ कि स्टेट्सां पोस्टां दे तलिस्मी तलिस्मी प्रभाव मूरे एवरीथिंग इज सेकेंडरी। एक कारण ए भी है और ए कारण शायद वड्डा कारण मन्या जा सकदा है क्योंकि इस वेले जे देखा जावे ता सोशल मीडिया दा असर जिहदे उत्ते असीं बहुत बार गल भी करदे आ रहे हां पिछले काफी समय तो लगातार गल करदे रहे हां कि जिहड़ा सोशल मीडिया दी वरतों दा प्रभाव जड़ा या वो असी किन्ना क सार्थक रूप च कबूल रहे हैं और सोशल मीडिया दी जड़ी दुरवरतों आ वो किथे हो रही है या उसका जड़ा को प्रभाव जड़ा या की हो रहा है ना उदे बारे असी पिछले समयां च हमेशा गलबात करदे आए हैं। ते ए एक कारण भी हो सकता है कि सोशल मीडिया दे उत्ते स्टेट्सां पोस्टां दा जिहड़ा तलिस्मी प्रभाव आ ना उही बस तलिस्मी प्रभाव दे मोहरे होने दूजियां चीजां फिर सेकेंडरी हो जांदियां बाद विच भावें औखे साह आउण पर इह भी जरूरी हुंदा आ कि असीं स्टेटस भी पाउणा हुंदा आ हना। सो जदों स्टेटस पाउणा आ ते फिर उत्थे स्टेटस पाउण दे लई तां फिर टिकटां तां लैणियां जरूरी आ और टिकटां भी फिर पिछे वालिया नहीं टिकटा भी फिर मूहरे वाली ही लैनिया जरूरी हुंदिया आ जेडिया असल दे विच सानू वड्डे होण दा प्रीमियम होण दा जिहड़ा प्रभाव आ उह दे सकन। सो ए एक इशारा मात्र है पर बिलकुल सानू असल दे विच सोचण दी जरूर लोड़ है कि केड़ियां चीजा जे असी संगीत दी गल करदे आ जे असी सभ्याचार दी गल करदे आ क्योंकि हुण ए वाले तां जिहड़े असी कह सकदे आ कि बहुत वड्डे इवेंट्स ने पर नाल दी नाल तीआं दे फंक्शन जिहड़े आ उहनां दे पोस्टर्स जिहड़े आउणे शुरू हो गए आ इहदे नाल ही होर बहुत सारे जिहड़े सभ्याचारक समारोह है हना उह आपो अपने तरीके दे नाल अगे ऑर्गेनाइज किते जा रहे आ उलीके जा रहे आ। सो
ਇੱਥੇ ਕੀ ਸੱਚਮੁੱਚ ਜਿਹੜੀ ਮਹਿੰਗਾਈ ਆ ਉਹ ਸਾਡੇ ਉੱਤੇ ਅਸਰ ਪਾ ਰਹੀ ਆ ਜਾਂ ਫਿਰ ਅਸੀਂ ਇੰਨੇ ਕੁ ਕਾਬਲ ਹਾਂ ਕਿ ਅਸੀਂ ਆਪਣੇ ਜਿਹੜੇ ਖਰਚੇ ਆ ਉਹਨਾਂ ਦਾ ਸੰਤੁਲਨ ਬਣਾ ਸਕਦੇ ਹਾਂ ਤੇ ਨਾਲ ਨਾਲ ਅਸੀਂ ਆਪਣੇ ਜਿਹੜੇ ਸਟ੍ਰੈਸ ਆ ਆਪਣੀਆਂ ਜਿਹੜੀਆਂ ਚਿੰਤਾਵਾਂ ਆ ਉਹਨਾਂ ਤੋਂ ਮੁਕਤ ਹੋਣ ਦੇ ਲਈ ਇਹੋ ਜਿਹੇ ਮਾਹੌਲ ਦਾ ਹਿੱਸਾ ਹੋ ਸਕਦੇ ਹਾਂ। ਸੋ ਤੁਸੀਂ ਜ਼ਰੂਰ ਦੱਸਿਓ ਕਿ ਇਹ ਜਿਹੜੀ ਗੱਲ ਹੋਣੀ ਜ਼ਰੂਰੀ ਹੈ ਜਾਂ ਨਹੀਂ, ਜਾਂ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਮਤਲਬ ਕੋਈ ਵੀ ਇਹੋ ਜਿਹਾ ਇਵੈਂਟ ਆਉਂਦਾ ਤਾਂ ਕੀ ਉਹ ਤੁਹਾਡੀ ਜੇਬ ਦੇ ਉੱਤੇ ਜਿਹੜਾ ਭਾਰ ਪਾਉਂਦਾ ਆ, ਤੁਹਾਡੇ ਬਜਟ ਨੂੰ ਉਹ ਹਿਲਾਉਂਦਾ ਆ? ਜੇ ਉਹ ਤੁਹਾਡੇ ਜੇਬ ਦੇ ਉੱਤੇ ਭਾਰ ਨਹੀਂ ਪਾਉਂਦਾ, ਤੁਹਾਨੂੰ ਲੱਗਦਾ ਕਿ ਉਹ ਸਾਨੂੰ ਰਾਹਤ ਦਿੰਦਾ, ਉਹ ਸਾਨੂੰ ਸਟ੍ਰੈਸ ਫ੍ਰੀ ਕਰਦਾ, ਸਾਨੂੰ ਥੋੜੀ ਜਿਹੀ ਰਿਲੀਫ ਮਿਲਦੀ ਹੈ ਉੱਥੇ ਪਹੁੰਚ ਕੇ, ਤਾਂ ਫਿਰ ਜ਼ਰੂਰ ਇਹ ਜਿਹੜੀ ਚਿੰਤਾ ਆ ਉਹ ਹੋਣੀ ਨਹੀਂ ਚਾਹੀਦੀ। ਤੇ ਲਓ ਜੀ, ਇਹ ਸੀ ਇੱਕ ਛੋਟੀ ਜਿਹੀ ਗੱਲਬਾਤ ਇਸ ਭਾਈਚਾਰੇ ਦੇ ਨਾਲ ਜਿਹੜੀ ਸਿੱਧੇ ਤੌਰ ਦੇ ਉੱਤੇ ਜੁੜਦੀ ਹੈ, ਸਾਡੇ ਭਾਈਚਾਰੇ ਦੀ ਖੁਸ਼ਹਾਲੀ ਦਾ ਪ੍ਰਤੀਕ ਵੀ ਬਣਦੀ ਹੈ, ਔਰ ਨਾਲ ਨਾਲ ਸਾਡੇ ਆਪਣੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਵੱਖ ਵੱਖ ਹਿੱਸਿਆਂ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੇ ਇਵੈਂਟਸ ਹੋ ਰਹੇ ਆ ਉਹਦੇ ਵੱਲ ਇਸ਼ਾਰਾ ਵੀ ਕਰਦੀ ਆ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੱਬੂ ਮਾਨ ਹੋਰਾਂ ਦੇ ਵੀ ਸ਼ੋਅ ਦੀ ਪ੍ਰੀ ਸੇਲ ਟਿਕਟਿੰਗ ਜਿਹੜੀ ਹੈ, ਟਿਕਟਾਂ ਦੀ ਪ੍ਰੀ ਸੇਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਇਹਦੇ ਨਾਲ ਸਤਿੰਦਰ ਸਰਤਾਜ 16 ਤੇ 17 ਮਈ ਨੂੰ ਮੈਲਬਨ ਦੇ ਵਿੱਚ ਦੋ ਸ਼ੋਅ ਕਰ ਰਹੇ ਆ ਸੇਮ ਵੈਨਿਊ ਦੇ ਉੱਤੇ, ਰੋਡ ਲੇਵਰ ਅਰੇਨਾ ਦੇ ਵਿੱਚ, ਹੈ ਨਾ। ਤੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਮੈਨੂੰ ਲੱਗਦਾ ਇਤਿਹਾਸਕ ਗੱਲ ਹੋਣੀ ਆ ਕਿ ਕਿਸੇ ਫਨਕਾਰ ਦੇ ਇੱਕੋ ਹੀ ਵੈਨਿਊ ਦੇ ਵਿੱਚ ਦੋ ਸ਼ੋਅ, ਔਰ ਉਹ ਵੀ ਸਭ ਤੋਂ ਵੱਡੇ ਜਿਹੜੇ ਵੈਨਿਊਜ਼ ਨੇ। ਤੇ ਰਣਜੀਤ ਬਾਵਾ ਵੀ ਆ ਰਹੇ ਆ ਮੈਲਬਨ ਕਨਵੈਨਸ਼ਨ ਸੈਂਟਰ ਦੇ ਵਿੱਚ, ਉਹਨਾਂ ਦਾ ਸ਼ੋਅ ਜਿਹੜਾ 30 ਮਈ ਨੂੰ ਉਲੀਕਿਆ ਗਿਆ ਆ। ਸੋ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਉੱਥੇ ਵੀ ਪਹੁੰਚੋਗੇ। ਰਣਜੀਤ ਬਾਵਾ ਆਪਣੀ ਵਿਲੱਖਣ ਗਾਇਕੀ ਕਰਕੇ, ਔਰ ਉਹਨਾਂ ਦੀ ਜਿਹੜੀ ਗਾਇਕੀ ਹੈ ਉਹ ਲੋਕ ਗਾਇਕੀ ਦੇ ਬਹੁਤ ਨੇੜੇ ਹੈ, ਔਰ ਜਦੋਂ ਅਸੀਂ ਸੰਜੀਦਾ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਸਤਿੰਦਰ ਸਰਤਾਜ ਦੇ ਨਾਲ ਅਸੀਂ ਰਣਜੀਤ ਬਾਵਾ ਹੋਰਾਂ ਨੂੰ ਵੀ ਉਸ ਕਤਾਰ ਦੇ ਵਿੱਚ ਅੱਗੇ ਰੱਖਦੇ ਹਾਂ, ਹਨਾ। ਸੋ ਰਣਜੀਤ ਬਾਵਾ ਹੋਰਾਂ ਨੂੰ ਵੀ ਤੁਸੀਂ ਜ਼ਰੂਰ ਸੁਣਿਓ। ਤੇ ਇਹ ਸੀ ਜੀ ਇੱਕ ਛੋਟੀ ਜਿਹੀ ਗੱਲਬਾਤ, ਤੇ ਇਸ ਤੋਂ ਬਾਅਦ ਆਪਾਂ ਵੱਧਦੇ ਹਾਂ ਅੱਗੇ। ਤੇ ਅੱਗੇ ਵੱਧਦੇ ਹਾਂ ਇੱਕ ਹੋਰ ਜਿਹੜੀ ਮਸਲੇ ਉੱਤੇ ਅਸੀਂ ਗੱਲ ਕਰਨੀ ਆ, ਉਹ ਗੱਲਬਾਤ ਦੋਸਤੋ ਇੱਦਾਂ ਆ ਕਿ ਬਹੁਤ ਸਾਰੇ ਨਾ ਸਾਡੇ ਗਰੁੱਪਸ ਬਣੇ ਹੋਏ ਆ। ਤੁਸੀਂ ਸਾਰੇ ਹੀ ਸੋਚਦੇ ਹੋਵੋਗੇ ਕਿ ਜਦੋਂ ਅਸੀਂ ਆਪਣੇ ਆਪਣੇ ਸਬਰਬਸ ਦੇ ਵਿੱਚ ਰਹਿੰਦੇ ਹਾਂ ਤਾਂ ਫੇਸਬੁੱਕ ਪੇਜ ਵੀ ਬਣੇ ਹੋਏ ਆ, ਫੇਸਬੁੱਕ ਗਰੁੱਪ ਵੀ ਬਣੇ ਹੋਏ ਆ। ਖਾਸ ਤੌਰ ਦੇ ਉੱਤੇ ਮੈਂ ਦੇਖਦੀ ਹੁੰਦੀ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਲਗਭਗ ਸਾਰੇ ਹੀ ਸੂਬਿਆਂ ਦੇ ਵਿੱਚ ਉਹ ਜਿਹੜੇ ਗਰੁੱਪ ਨੇ ਜਾਂ ਉਹ ਜਿਹੜੇ ਫੇਸਬੁੱਕ ਪੇਜ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਚੱਲਦੇ ਆ ਤੇ ਆਪੋ ਆਪਣੇ ਭਾਈਚਾਰੇ ਵੱਲੋਂ ਬਣਾਏ ਗਏ ਹੁੰਦੇ ਆ, ਹਨਾ। ਤੇ ਜਿਵੇਂ ਇੰਡੀਅਨਸ ਇਨ ਐਡੀਲੇਡ ਹੋ ਗਿਆ, ਇੰਡੀਅਨਸ ਇਨ ਮੈਲਬਨ ਹੋ ਗਿਆ, ਇੰਡੀਅਨਸ ਇਨ ਬ੍ਰਿਸਬੇਨ ਹੋ ਗਿਆ, ਹਨਾ। ਤੇ ਇਸੇ ਤਰ੍ਹਾਂ ਦੂਜੇ ਭਾਈਚਾਰਿਆਂ ਵੱਲੋਂ ਕੁਛ ਮਲਟੀ ਕਲਚਰਲ ਜਿਹੜੇ ਗਰੁੱਪ ਆ ਉਹ ਵੀ ਬਣਾਏ ਗਏ ਆ ਜਾਂ ਪੇਜ ਬਣਾਏ ਗਏ ਆ ਜਿਹਦੇ ਵਿੱਚ ਤਕਰੀਬਨ ਲਿਖਿਆ ਹੁੰਦਾ ਕਿ ਆਹ ਵਾਲੀ ਜਿਹੜੀ ਕਮਿਊਨਿਟੀ ਆ ਇਸ ਸਬਰਬ ਦੇ ਵਿੱਚ, ਹਨਾ। ਤੇ ਉੱਥੇ ਕਈ ਵਾਰ ਬਹੁਤ ਸਾਰੇ ਜਿਹੜੇ ਕਾਮਨ ਜਿਹੜੇ ਮੁੱਦੇ ਆ ਉਹ ਸ਼ਾਮਿਲ ਕੀਤੇ ਗਏ ਹੁੰਦੇ ਆ। ਕਾਮਨ ਮੁੱਦਿਆਂ ਦੀ ਗੱਲ ਕਰੀਏ ਤਾਂ ਹਰ ਭਾਈਚਾਰੇ ਦੇ ਨਾਲ ਜਿਹੜੀ ਸਮੱਸਿਆ ਪੇਸ਼ ਆਉਂਦੀ ਆ ਜਾਂ ਹਰ ਭਾਈਚਾਰੇ ਦੀ ਜਿਹੜੀ ਸਮੱਸਿਆ ਸਾਂਝੀ ਹੁੰਦੀ ਆ, ਹਨਾ, ਉਹ ਉਹਨਾਂ ਗਰੁੱਪਸ ਦੇ ਵਿੱਚ ਸ਼ੇਅਰ ਕਰ ਦਿੱਤੀ ਜਾਂਦੀ ਆ। ਚਾਹੇ ਕਿ ਉਹਨਾਂ ਗਰੁੱਪਸ ਨੂੰ ਬਣਾਉਣ ਵਾਲਿਆਂ ਨੇ ਪਹਿਲਾਂ ਉਸ ਗਰੁੱਪ ਦੀਆਂ ਸ਼ਰਤਾਂ ਜਿਹੜੀਆਂ ਆ ਉਹ ਵੀ ਰੱਖੀਆਂ ਗਈਆਂ ਹੁੰਦੀਆਂ ਕਿ ਇਸ ਗਰੁੱਪ ਦੇ ਵਿੱਚ ਇਹੋ ਜਿਹੀ ਜਿਹੜੀ ਖ਼ਬਰ ਆ ਉਹ ਨਸ਼ਰ ਨਹੀਂ ਕੀਤੀ ਜਾਊਗੀ ਜਾਂ ਇਸ ਤਰ੍ਹਾਂ ਦੀ ਫੋਟੋ ਨਸ਼ਰ ਨਹੀਂ ਹੋਊਗੀ, ਇਸ ਤਰ੍ਹਾਂ ਦੀ ਵੀਡੀਓ ਨਸ਼ਰ ਨਹੀਂ ਹੋਊਗੀ। ਪਰ ਇਹਦੇ ਬਾਵਜੂਦ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਕਿ ਆਪੋ ਆਪਣੇ ਸਬਰਬ ਦੇ ਬਣਾਏ ਹੋਏ ਉਹਨਾਂ ਪੇਜਸ ਦੇ ਉੱਤੇ ਉਹਨਾਂ ਗਰੁੱਪਸ ਦੇ ਵਿੱਚ ਅਕਸਰ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਕੇ ਕੁਛ ਜਿਹੜੀਆਂ ਖ਼ਬਰਾਂ ਆ ਉਹ ਨਸ਼ਰ ਕੀਤੀਆਂ ਜਾਂਦੀਆਂ ਆ, ਹਨਾ। ਤੇ ਉਹਨਾਂ ਖ਼ਬਰਾਂ ਦੇ ਬਾਰੇ ਚ ਜੇ ਗੱਲ ਕਰੀਏ ਤਾਂ ਪਿਛਲੇ
कुछ महीनों तो लगातार असी देखते हैं, तुसी भी शायद महसूस करते होवोंगे कि इंडियन कम्यूनिटी दे विच खास तौर दे उत्ते साउथ एशियन कम्यूनिटी जिहड़ी है, जे उन्हां दी भी गल करिए तां उहदे विच इंडियन कम्यूनिटी नूं ज्यादा टारगेट किया जा रहा है। और उत्थे जदों असी टारगेट हुंदे आ, क्योंकि असी अपनी अलग तरह की देख करके भी पछाणे जाने आ, ते इस करके उहदा कारण की रहिंदा आ, क्यों इह चीज़ां जिहड़ियां आ इह आम हो रही आ। इहदे तों असी जे जाणू होण की कोशिश करिए तां पिछले कुछ प्रोग्रामां दे विच असी उहदा जिक्र कीता कि इस वेले संसार पद्धर दे उत्ते जिहड़ी एक नफरत जिहड़ी आ उह पैदा हो रही है, पैदा की जा रही है, हना एदे भी बहुत सारे होर कारण ने। पर जदों असी स्थानक पद्धर दे उत्ते लोकल लेवल दे उत्ते देखिए तां इह जिहड़े सबर्ब्स दे पेज ने, जिवें मैं कहां कि मैं इस वेले मैलबर्न दे विच आ तां मैलबर्न दे बहुत सारे पेज बने हुए आ, मैलबर्न दे अलग अलग सबर्बां दे बहुत सारे पेज बने हुए आ। और जे जिहड़े जिहड़े हिस्से दे विच इंडियन कम्यूनिटी वड्डी गिणती दे विच आ, उत्थे जिहड़ी भाषा या कमेंट्स दी हना ਉਹ ਬਹੁਤ ਜ਼ਿਆਦਾ ਕਈ ਵਾਰ ਸ਼ਰਮਨਾਕ ਵਰਤੀ ਜਾਂਦੀ ਆ ਦੂਸਰੀਆਂ ਕਮਿਊਨਿਟੀਜ਼ ਵੱਲੋਂ, ਦੂਸਰੇ ਭਾਈਚਾਰਿਆਂ ਵੱਲੋਂ, ਹਨਾ ਨੀਚਾ ਦਿਖਾਉਣ ਦਾ ਵੀ ਕਾਰਨ ਹੋ ਸਕਦਾ ਆ, ਜਾਂ ਉਹੀ ਆ ਕਿ ਜਿਹੜੀ ਇੱਕ ਹੇਟ ਵਾਲੀ ਜਿਹੜੀ ਫੀਲ ਆ ਹਨਾ ਉਹ ਵੀ ਹੋ ਸਕਦਾ ਆ। ਪਰ ਜਿਹੜੀ ਅਸੀਂ ਗੱਲਬਾਤ ਕਰਨੀ ਆ ਨਾ ਉਹ ਤਕਰੀਬਨ ਗਰੁੱਪਸ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਉਹਨਾਂ ਫੋਟੋਜ਼ ਜਾਂ ਉਹਨਾਂ ਵੀਡੀਓਜ਼ ਦੇ ਬਾਰੇ ਕਰਨੀ ਆ। ਤੇ ਇਸ ਮੁੱਦੇ ਦੇ ਉੱਤੇ, ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਹੁਤ ਜਲਦ ਜੁੜਨ ਜਾ ਰਹੇ ਨੇ ਸਰਦਾਰ ਚਰਨਜੀਤ ਸਿੰਘ ਹੁਰੀ। ਸੋ ਸਰਦਾਰ ਚਰਨਜੀਤ ਜਿਹੜੇ ਕਿ ਕਈ ਵਾਰ ਪ੍ਰੋਗਰਾਮ 'ਚ ਸਾਡੇ ਨਾਲ ਹਾਜ਼ਰ ਹੁੰਦੇ ਆ, ਮੈਲਬਰਨ ਤੋਂ ਉਹ ਚੜ੍ਹਦੀ ਕਲਾ ਨਿਊਜ਼ ਪੇਪਰ ਵੀ ਪਹਿਲਾਂ ਛਾਪਦੇ ਰਹੇ ਆ ਔਰ ਉਹਦੇ ਨੁਮਾਇੰਦੇ ਰਹੇ ਆ ਉਹ, ਤੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਆਪਣੀ ਵੀ ਰਾਏ ਰੱਖਦੇ ਆ, ਉਹਨਾਂ ਨੂੰ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਪਰ ਇਹ ਜਿਹੜੇ ਗਰੁੱਪਸ ਆ ਇਹਨਾਂ ਦੇ ਵਿੱਚ ਜੋ ਸਾਂਝਾ ਕੀਤਾ ਜਾਂਦਾ, ਮੈਂ ਥੋੜਾ ਜਿਹਾ ਇਸ਼ਾਰਾ ਮਾਤਰ ਜ਼ਰੂਰ ਦੱਸਾਂ ਕਿ ਬਹੁਤ ਵਾਰ ਸਾਡੇ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਲੋਕ ਆ, ਸਪੈਸ਼ਲੀ ਜਿਹੜੇ ਬਜ਼ੁਰਗ ਜਿਹੜੇ ਪੇਰੈਂਟਸ ਇਸ ਮੁਲਕ ਦੇ ਵਿੱਚ ਪਹੁੰਚਦੇ ਆ, ਹਨਾ ਉਹ ਜਿਹੜੇ ਪੇਰੈਂਟਸ ਆ ਉਹ ਆਪਣੇ ਘਰੋਂ ਬਾਹਰ ਜਦੋਂ ਸੈਰ ਵਗੈਰਾ ਤੇ ਨਿਕਲਦੇ ਆ ਤਾਂ ਉਹ ਆਪਣਾ ਆਲਾ ਦੁਆਲਾ ਨਿਹਾਰਦੇ ਆ, ਹਨਾ ਤੇ ਉਹਨਾਂ ਨੂੰ ਚੰਗਾ ਵੀ ਲੱਗਦਾ ਹੈ ਜਦੋਂ ਜਿਹੜੇ ਪੇਰੈਂਟਸ ਖਾਸ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਪਹਿਲੀ ਵਾਰ ਜਾਂ ਦੂਜੀ ਇੱਕ ਵਾਰ ਆਉਂਦੇ ਆ, ਪਹਿਲੀ ਵਾਰ ਵਾਲਿਆਂ ਦੇ ਲਈ ਸਾਰਾ ਕੁਛ ਵੱਖਰਾ ਹੁੰਦਾ ਆ, ਨਵਾਂ ਹੁੰਦਾ ਆ, ਤੇ ਉਹਨਾਂ ਨੂੰ ਚੰਗਾ ਵੀ ਲੱਗਦਾ ਸਾਰਾ ਕੁਛ ਦੇਖਣਾ, ਜੇ ਤੁਸੀਂ ਇਹ ਸਮਝਦੇ ਹੋਵੋਗੇ, ਹਨਾ ਤੇ ਉਹ ਜਿਹੜੇ ਲੋਕ ਆ ਉਹ ਕਈ ਵਾਰ ਹੁੰਦਾ ਕਿ ਕਿਸੇ ਘਰ ਦੇ ਮੂਹਰੇ ਸੋਹਣੇ ਕੋਈ ਬੂਟੇ ਲੱਗੇ ਹੋਏ ਆ ਉਹਨਾਂ ਨੂੰ ਨਿਹਾਰਦੇ ਆ, ਹਨਾ ਕਈ ਵਾਰ ਹੁੰਦਾ ਕਿ ਉਹਨਾਂ ਨੂੰ ਸ਼ਾਇਦ ਇੱਥੋਂ ਦੇ ਜਿਹੜੇ ਰੂਲਸ ਆ ਉਹ ਬਹੁਤੇ ਪਤਾ ਨਹੀਂ ਹੁੰਦੇ, ਹਨਾ ਤੇ ਇਸ ਕਰਕੇ ਜੇ ਕਿਤੇ ਕੋਈ ਬੂਟਾ ਜਿਹੜਾ ਆ ਉਹ ਜ਼ਿਆਦਾ ਸੋਹਣਾ ਆ ਜਾਂ ਉਹਨਾਂ ਨੂੰ ਲੱਗਦਾ ਕਿ ਉੱਥੇ ਫੁੱਲ ਲੱਗੇ ਹੋਏ ਅਸੀਂ ਫੁੱਲ ਤੋੜ ਸਕਦੇ ਹਾਂ, ਜਾਂ ਬਹੁਤ ਸਾਰੇ ਜਿਹੜੇ ਹਿੰਦੂ ਲੋਕ ਆ ਉਹ ਮੰਦਰਾਂ ਦੇ ਵਿੱਚ ਮੈਨੂੰ ਲੱਗਦਾ ਫੁੱਲ ਚੜਾਉਂਦੇ ਆ, ਜਾਂ ਫਿਰ ਘਰ ਦੇ ਵਿੱਚ ਜਦੋਂ ਪੂਜਾ ਵਗੈਰਾ ਕਰਦੇ ਆ ਤਾਂ ਫੁੱਲ ਵਰਤਦੇ ਆ, ਹਨਾ ਤਾਂ ਉਹ ਕਿਸੇ ਵੀ ਥਾਂ ਤੋਂ ਫੁੱਲ ਤੋੜ ਕੇ ਲਿਜਾਣ ਦੇ ਵਿੱਚ ਉਹ ਮਤਲਬ ਗੁਰੇਜ਼ ਨਹੀਂ ਕਰਦੇ, ਤੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਉਹ ਫੁੱਲ ਤੋੜ ਰਹੇ ਆ ਤਾਂ ਉਸ ਦੀ ਜਿਹੜੀ ਵੀਡੀਓ ਆ ਉਹ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਦੇ ਵਿੱਚ ਆ ਗਈ ਆ, ਹਨਾ ਤੇ ਜਦੋਂ ਇਹੋ ਜਿਹਾ ਕੁਛ ਵਾਪਰਦਾ ਆ ਨਾ ਤਾਂ ਫੇਰ ਜਦੋਂ ਉਹ ਵੀਡੀਓ ਉਸ ਦੇ ਵਿੱਚ ਕੈਦ ਹੋ ਜਾਂਦੀ ਆ ਕਿਸੇ ਦੇ ਵੀ ਕੈਮਰੇ ਦੇ ਵਿੱਚ, ਤੇ ਉਸ ਘਰ ਦੇ ਜਿਹੜੇ ਮਾਲਕ ਆ ਉਹ ਇਦਾਂ ਦੇ ਕਿਸੇ ਗਰੁੱਪ ਦੇ ਵਿੱਚ ਉਸ ਵੀਡੀਓ ਨੂੰ ਨਸ਼ਰ ਕਰ ਦਿੰਦੇ ਆ, ਤੇ ਉੱਥੇ ਫੋਟੋਜ਼ ਜਾਂ ਵੀਡੀਓਜ਼ ਜਿਹੜੀਆਂ ਨਸ਼ਰ ਕਰਕੇ ਇਹ ਕਹਿ ਦਿੱਤਾ ਜਾਂਦਾ ਆ ਕਿ ਇਹ ਲੋਕ ਫੁੱਲਾਂ ਦੀ ਚੋਰੀ ਕਰ ਰਹੇ ਆ, ਹਨਾ ਜਦਕਿ ਜਿਹੜਾ ਉਹ ਉਸ ਦੇ ਵਿੱਚ ਕੈਦ ਹੋ ਜਾਂਦੀ ਆ ਕਿਸੇ ਦੇ ਵੀ ਕੈਮਰੇ ਦੇ ਵਿੱਚ, ਤੇ ਉਸ ਘਰ ਦੇ ਜਿਹੜੇ ਮਾਲਕ ਆ ਉਹ ਇਦਾਂ ਦੇ ਕਿਸੇ ਗਰੁੱਪ ਦੇ ਵਿੱਚ ਉਸ ਵੀਡੀਓ ਨੂੰ ਨਸ਼ਰ ਕਰ ਦਿੰਦੇ ਆ, ਤੇ ਉੱਥੇ ਫੋਟੋਜ਼ ਜਾਂ ਵੀਡੀਓਜ਼ ਜਿਹੜੀਆਂ ਨਸ਼ਰ ਕਰਕੇ ਇਹ ਕਹਿ ਦਿੱਤਾ ਜਾਂਦਾ ਆ ਕਿ ਇਹ ਲੋਕ ਫੁੱਲਾਂ ਦੀ ਚੋਰੀ ਕਰ ਰਹੇ ਆ, ਹਨਾ ਜਦਕਿ ਜਿਹੜਾ ਉਹ ਬਜ਼ੁਰਗ ਆ ਜਾਂ ਜਿਹੜਾ ਉਹ ਪੇਰੈਂਟ ਆ ਉਹਨੂੰ ਸ਼ਾਇਦ

ਸਮੱਸਿਆਵਾਂ ਹੈਗੀਆਂ ਜਿਨ੍ਹਾਂ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਫਿਲਹਾਲ ਕੁਝ ਦੋਸਤ ਪ੍ਰੋਗਰਾਮ ਚ ਦੁਬਾਰਾ ਬਣ ਰਹੇ ਆ, ਮੈਂ ਉਹਨਾਂ ਦੇ ਮੈਸੇਜ ਸ਼ਾਮਲ ਕਰਾਂ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਵਧਾਉਂਦੇ ਆ ਅੱਗੇ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਰਮਿੰਦਰਜੀਤ ਸਿੰਘ ਭੱਟੀ ਹੋਰਾਂ ਨੇ ਵੀ ਹਾਜ਼ਰੀ ਲਗਵਾਈ ਆ, ਬਹੁਤ ਬਹੁਤ ਜੀਆਂ ਨੂੰ ਕਹਿੰਦੇ ਆ ਭਾਜੀ, ਸਤਿ ਸ੍ਰੀ ਅਕਾਲ। ਵਟਸਐਪ ਦੇ ਰਾਹੀਂ ਜੁੜੇ ਆ ਭਾਜੀ, ਕਹਿੰਦੇ ਆਫਕੋਰਸ ਕਿ ਟਿਕਟਸ ਦਾ ਭਾਰ ਪਾਕਿਟਸ ਤੇ ਪੈਂਦਾ ਆ, ਪਰ ਡੇਲੀ ਲਾਈਫ ਦੀ ਸਟ੍ਰੈਸ ਤੋਂ ਫ੍ਰੀ ਹੋਣ ਲਈ ਕੁਝ ਐਂਟਰਟੇਨਮੈਂਟ ਵੀ ਜ਼ਰੂਰੀ ਆ। ਉਹਦੇ ਚ ਕਾਨਸਰਟ ਅਟੈਂਡ ਕਰਨਾ ਹੋਵੇ ਜਾਂ ਕਿਸੇ ਨਵੀਂ ਜਗ੍ਹਾ ਨੂੰ ਐਕਸਪਲੋਰ ਕਰਨਾ ਜਾਂ ਹੋਰ ਕੋਈ ਸਾਧਨ। ਬਿਲਕੁਲ ਭਾਜੀ, ਮੈਂ ਇਸ ਗੱਲ ਦੇ ਨਾਲ ਸਹਿਮਤ ਆ, ਕਿਉਂਕਿ ਰਾਹਤ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਮਤਲਬ ਇਹੋ ਜਿਹਾ ਕੋਈ ਸਟ੍ਰੈਸ ਬਣਦਾ ਹੈ ਨਾ। ਤੁਹਾਨੂੰ ਪਤਾ ਹੈ ਕਿ ਇੱਥੇ ਇਸ ਮੁਲਕ ਦੇ ਵਿੱਚ ਰਹਿੰਦਿਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਬਣੀਆਂ ਰਹਿੰਦੀਆਂ ਆ, ਔਰ ਜੇਕਰ ਅਸੀਂ ਸਿਰਫ ਚਿੰਤਾ ਤੇ ਕੇਂਦਰਿਤ ਕਰਦੇ ਹਾਂ, ਜਿਵੇਂ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਜਿਹੜਾ ਅੱਜ ਦਾ ਵਿਚਾਰ ਵੀ ਸਾਂਝਾ ਕੀਤਾ, ਉਹ ਵੀ ਇਸੇ ਤਰ੍ਹਾਂ ਦੀ ਹੀ ਗੱਲ ਨੂੰ ਸਾਹਮਣੇ ਰੱਖਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਚੰਗਾ ਆ ਹਨਾ, ਜਿਹਦੇ ਉੱਤੇ ਸਾਨੂੰ ਕੇਂਦਰਿਤ ਹੋਣ ਦੀ ਲੋੜ ਹੁੰਦੀ ਆ, ਤੇ ਬਹੁਤ ਕੁਛ ਇਹੋ ਜਿਹਾ ਹੈ ਜਿਹੜਾ ਮਾੜਾ ਹੁੰਦਾ ਪਰ ਸਾਡੀ ਜ਼ਿੰਦਗੀ ਚ ਨਹੀਂ ਆ। ਸੋ ਉਹਦੇ ਲਈ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਦੂਜੇ ਪਾਸੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਬਹੁਤ ਜ਼ਰੂਰੀ ਆ ਕਿ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਸਟ੍ਰੈਸ ਤੋਂ ਫ੍ਰੀ ਹੋਣਾ ਆ ਤਾਂ ਉਹਦੇ ਲਈ ਐਂਟਰਟੇਨਮੈਂਟ ਬਹੁਤ ਜ਼ਰੂਰੀ ਆ। ਸੋ ਮਾਹੌਲ ਜਿਹੜਾ ਆ ਹਨਾ, ਆਪਣਾ ਆਲਾ ਦੁਆਲਾ ਜਿਹੜਾ ਆ ਹਨਾ, ਉਹ ਸਟ੍ਰੈਸ ਫ੍ਰੀ ਹੋਵੇ ਤਾਂ ਉਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੀਫਰੈਸ਼ ਕਰ ਸਕਦੇ ਆ। ਇਹਦੇ ਲਈ ਦੋ ਤਰੀਕੇ ਹੈਗੇ ਆ, ਬਿਲਕੁਲ ਜਿਵੇਂ ਤੁਸੀਂ ਦੱਸਿਆ ਵੀ ਜਾਂ ਤਾਂ ਤੁਸੀਂ ਕਿਤੇ ਘੁੰਮਣ ਲਈ ਨਿਕਲ ਜਾਓ ਹਨਾ, ਤੇ ਜਾਂ ਫਿਰ ਤੁਸੀਂ ਕੋਈ ਇਹੋ ਜਿਹੇ ਕੌਂਸੈਪਟ ਦੇ ਵਿੱਚ ਜਾ ਕੇ ਥੋੜਾ ਜਿਹੜਾ ਸਮਾਂ ਆ ਉਹ ਆਪਣੇ ਆਪ ਨੂੰ ਦਿਓ, ਆਪਣੇ ਪਰਿਵਾਰ ਨੂੰ ਦਿਓ, ਤੇ ਉਸ ਸਮੇਂ ਚ ਉਹ ਸਾਰੀਆਂ ਚਿੰਤਾਵਾਂ ਜਿਹੜੀਆਂ ਆ ਉਹਨਾਂ ਨੂੰ ਪਰੇ ਰੱਖ ਦਿਓ, ਉਹਨਾਂ ਚਿੰਤਾਵਾਂ ਨੂੰ ਭੁੱਲ ਜਾਓ, ਤੇ ਫਿਰ ਜੇਕਰ ਥੋੜਾ ਜਿਹਾ ਜੇਬ ਤੇ ਬੋਝ ਪੈਂਦਾ ਵੀ ਆ ਤਾਂ ਉਹ ਓਨਾ ਭਾਰਾ ਨਹੀਂ ਹੋਊਗਾ, ਕਿਉਂਕਿ ਉਸਨੇ ਤੁਹਾਡੀ ਜਿਹੜੀ ਮਾਨਸਿਕ ਸਿਹਤ ਆ ਨਾ ਉਹਨੂੰ ਇੱਕ ਸਾਰਥਕ ਪੱਖ ਤੋਂ ਜ਼ਰੂਰ ਪ੍ਰਭਾਵਿਤ ਕੀਤਾ ਹੁੰਦਾ ਆ ਹਨਾ, ਤੇ ਇਹ ਬਹੁਤ ਜ਼ਰੂਰੀ ਆ। ਬਾਕੀ ਕਹਿੰਦੇ ਤੇ ਮੈਨੂੰ ਲੱਗਦਾ ਕਿ ਹਰ ਕੋਈ ਸ਼ੋਅ ਆਫ ਲਈ ਮਹਿੰਗੀ ਟਿਕਟ ਨਹੀਂ ਲੈਂਦਾ, ਕਈ ਵਾਰੀ ਕਹਿੰਦੇ ਲੋਕਾਂ ਦੀ ਮਾਨਸਾ ਸਿੰਗਰ ਨੂੰ ਲਾਗਿਓਂ ਵੇਖਣ ਦੀ ਵੀ ਹੋ ਸਕਦੀ ਹੈ, ਕਿਉਂਕਿ ਦੂਰੋਂ ਤੇ ਜਾਂ ਟੀਵੀ ਉੱਤੇ ਲੋਕਾਂ ਨੇ ਸਿੰਗਰ ਵੇਖੇ ਹੀ ਹੁੰਦੇ ਆ। ਚਲੋ ਤੁਹਾਡਾ ਇਹ ਮੰਨਣਾ ਜਾਇਜ਼ ਆ, ਕਿਉਂਕਿ ਹੋ ਸਕਦਾ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਕਰਕੇ ਵੀ ਮਹਿੰਗੀ ਟਿਕਟ ਲੈਂਦੇ ਆ ਹਨਾ, ਤੇ ਜਦੋਂ ਨਾ ਕਿਸੇ ਵੀ ਲਾਈਵ ਸ਼ੋਅ ਦੇ ਵਿੱਚ ਤੁਸੀਂ ਜਾਂਦੇ ਹੋ, ਜਦੋਂ ਟਿਕਟਾਂ ਦੂਰ ਸੀਟਾਂ ਦੂਰ ਮਿਲਦੀਆਂ, ਟਿਕਟ ਸਸਤੀ ਲੈ ਕੇ ਅਸੀਂ ਜਾਂਦੇ ਹਾਂ, ਤਾਂ ਇਹ ਅਕਸਰ ਉੱਥੇ ਪਹੁੰਚਣ ਵਾਲੇ ਮਹਿਸੂਸ ਕਰਦੇ ਹੁੰਦੇ ਆ ਵੀ ਇੰਨੀ ਦੂਰੋਂ ਦੇਖਣ ਦੇ ਨਾਲੋਂ ਤਾਂ ਫਿਰ ਟੀਵੀ ਤੇ ਹੀ ਦੇਖ ਲੈਂਦੇ ਹਨਾ। ਸੋ ਇਹ ਵੀ ਕਈ ਵਾਰ ਅਹਿਸਾਸ ਹੁੰਦਾ ਆ, ਇਹ ਵੀ ਸ਼ਿਕਾਇਤ ਹੁੰਦੀ ਆ ਭਾਜੀ, ਮੈਂ ਬਿਲਕੁਲ ਮੰਨਦੀ ਹਾਂ ਇਸ ਗੱਲ ਨੂੰ ਕਿ ਇਸ ਕਰਕੇ ਵੀ ਇਹ ਵੀ ਇੱਕ ਕਾਰਨ ਰਹਿੰਦਾ ਹੋਣਾ ਆ, ਪਰ ਕੁਛ ਲੋਕ ਜਿਹੜੇ ਆ ਉਹ ਇਸ ਕਰਕੇ ਵੀ ਲੈਂਦੇ ਆ ਮਹਿੰਗੀ ਟਿਕਟ ਕਿ ਜਿਹੜੇ ਸਟੇਟਸ ਆ ਹਨਾ ਜਾਂ ਪੋਸਟਾਂ ਜਿਹੜੀਆਂ ਆ ਹਨਾ ਉਹ ਉਸ ਤਰੀਕੇ ਪਾਈਆਂ ਜਾ ਸਕਣ, ਪਰ ਹਰ ਇੱਕ ਦਾ ਨਜ਼ਰੀਆ ਵੱਖਰਾ ਹੁੰਦਾ ਆ, ਤੇ ਤੁਹਾਡੀ ਜਿਹੜੀ ਗੱਲ ਹੈ ਮੈਂ ਉਸ ਦੇ ਨਾਲ ਵੀ ਸਹਿਮਤ ਆ ਕਿ ਅਸਲ ਦੇ ਵਿੱਚ ਜੇ ਸਿੰਗਰ ਨੂੰ ਟੀਵੀ ਤੇ ਹੀ ਦੇਖਣਾ ਆ ਤਾਂ ਫਿਰ ਤਾਂ ਟੀਵੀ ਤੇ ਹੀ ਦੇਖ ਸਕਦੇ ਆ, ਪਰ ਜੇਕਰ ਤੁਸੀਂ ਲਾਈਵ ਦੇਖਣਾ ਤਾਂ ਫਿਰ ਉਹੀ ਹੁੰਦਾ ਕਿ ਨੇੜਿਓਂ ਦੇਖਿਆ ਜਾਵੇ ਹਨਾ। ਇੱਕ ਗੱਲ ਹੋਰ ਜਿਹੜੀ ਇਹਨਾਂ ਸ਼ੋਜ਼ ਦੇ ਦਰਮਿਆਨ ਦੇਖਣ ਦੇ ਵਿੱਚ ਆਉਂਦੀ ਆ ਭੱਟੀ ਭਾਜੀ, ਕਿ ਜਦੋਂ ਨਾ ਲਾਈਵ ਸ਼ੋਜ਼ ਹੁੰਦੇ ਆ ਜਿਹੜੀਆਂ ਸਭ ਤੋਂ ਨੇੜੇ ਵਾਲੀਆਂ ਟਿਕਟਾਂ ਉਹ ਹੁੰਦੀਆਂ ਬਹੁਤ ਮਹਿੰਗੀਆਂ, ਪਰ ਉੱਥੇ ਸੀਟਸ ਨਹੀਂ ਹੁੰਦੀਆਂ ਹਨਾ, ਜੇ ਸੀਟਸ ਹੋਣ ਵੀ ਤਾਂ ਜਿਹੜੇ ਕਿਉਂਕਿ ਮੋਹਰੇ ਵਾਲੇ ਲੋਕ ਆ ਉਹ ਖੜੇ ਹੋ ਕੇ ਦੇਖ ਰਹੇ ਹੁੰਦੇ ਆ, ਤੇ ਜਿਹੜੇ ਜਿਹੜੀਆਂ ਉਹ ਵਾਲੀਆਂ ਸੀਟਸ ਆ ਉਹਨਾਂ ਸੀਟਸ ਦੇ ਉੱਤੇ ਵੀ ਲੋਕ ਖੜੇ ਹੋ ਕੇ ਫਿਰ ਸਿੰਗਰ ਨੂੰ ਦੇਖਣਾ ਚਾਹੁੰਦੇ ਹੁੰਦੇ ਆ, ਕਿਉਂਕਿ ਉੱਥੋਂ ਮੋਹਰੇ ਖੜੇ ਹੋਏ ਜਿਹੜੇ ਲੋਕ ਆ ਉਹ ਉਹਨਾਂ ਦਾ ਜਿਹੜਾ
ਉਹਨਾਂ ਦੇ ਲਈ ਰੋਕ ਦਿੰਦੇ ਆ, ਜਿਹੜਾ ਵਿਜ਼ਨ ਜਿਹੜਾ ਸਾਹਮਣੇ ਦਿਖਦਾ ਦ੍ਰਿਸ਼ ਜਿਹੜਾ ਉਹਨਾਂ ਨੂੰ ਉੱਥੋਂ ਸਾਫ਼ ਨਹੀਂ ਦਿਖਾਈ ਦਿੰਦਾ। ਇਹ ਮੈਂ ਬਹੁਤ ਵਾਰ ਬਹੁਤ ਲੋਕਾਂ ਤੋਂ ਕਈ ਵਾਰ ਸੁਣਦੀ ਹੁੰਦੀ ਹਾਂ ਵੀ ਅਸੀਂ ਟਿਕਟਾਂ ਤਾਂ ਮੋਹਰੇ ਵਾਲੀਆਂ ਲਈਆਂ ਸੀ, ਪਰ ਕਿਉਂਕਿ ਮੋਹਰੇ ਖੜੇ ਹੋ ਕੇ ਜਾਂ ਜਿਹੜੇ ਭੰਗੜਾ ਪਾਉਣ ਵਾਲੇ ਹੁੰਦੇ ਆ ਬਹੁਤ ਸਾਰੇ, ਹਨਾ, ਉੱਥੇ ਜਾ ਕੇ ਐਂਟਰਟੇਨ ਕਰਦੇ ਆ ਉਹ ਪੂਰਾ, ਪਰ ਉਹਦੇ ਤੋਂ ਪਿੱਛੇ ਜਿਹੜੇ ਹੁੰਦੇ ਆ ਉਹਨਾਂ ਦੇ ਲਈ ਫਿਰ ਮੁਸ਼ਕਲ ਹੋ ਜਾਂਦਾ ਦੇਖਣਾ।

0: ਨਾ ਇਹ ਵੀ ਸਮੱਸਿਆ ਕਈ ਵਾਰ ਆਉਂਦੀ ਹੈ ਜੇ ਤੁਸੀਂ ਸ਼ਾਇਦ ਇਸ ਤਰ੍ਹਾਂ ਦੇ ਕਿਸੇ ਸ਼ੋਅ ਦਾ ਹਿੱਸਾ ਬਣੇ ਹੋਵੋਗੇ ਤਾਂ ਜ਼ਰੂਰ ਉਹ ਵੀ ਦੱਸਿਓ ਕਿ ਕੀ ਇਸ ਤਰ੍ਹਾਂ ਵੀ ਹੁੰਦਾ ਆ ਅਤੇ ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਦੋਂ ਅਸੀਂ ਲਾਈਵ ਦੇਖਣ ਗਏ ਹਾਂ ਤਾਂ ਫਿਰ ਲਾਈਵ ਦੇਖਣ ਦਾ ਜਿਹੜਾ ਨਜ਼ਾਰਾ ਉਹ ਨੇੜਿਓਂ ਹੀ ਹੁੰਦਾ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਪੱਖ ਰੱਖਿਆ ਭਾਅ ਜੀ ਅਤੇ ਇਸ ਤੋਂ ਬਾਅਦ ਅਗਲਾ ਜਿਹੜਾ ਅਸੀਂ ਮਸਲਾ ਵਿਚਾਰ ਰਹੇ ਹਾਂ ਉਹ ਹੈਗਾ ਵੀ ਜਿਹੜੇ ਸਾਡੇ ਪੇਰੈਂਟਸ ਆਉਂਦੇ ਆ ਬਜ਼ੁਰਗ ਆਉਂਦੇ ਆ ਹਨਾ ਉਹਨਾਂ ਦੀਆਂ ਫੋਟੋਜ਼ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਅਲੱਗ ਅਲੱਗ ਸੋਸ਼ਲ ਮੀਡੀਆ ਗਰੁੱਪਾਂ ਦੇ ਵਿੱਚ ਇਸ ਵੇਲੇ ਸਾਂਝੀਆਂ ਕੀਤੀਆਂ ਜਾ ਰਹੀਆਂ ਆ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਮੈਂ ਪਿਛਲੇ ਦਿਨਾਂ ਤੋਂ ਦੇਖ ਰਹੀ ਸੀਗੀ ਕਿ ਕੁਛ ਲੋਕਾਂ ਨੇ ਨਿੰਬੂ ਤੋੜੇ ਹੋਣੇ ਆ ਤੇ ਉਹ ਨਿੰਬੂ ਤੋੜਨ ਦੀ ਹੀ ਫੋਟੋ ਕਿਸੇ ਨੇ ਸ਼ੇਅਰ ਕਰ ਦਿੱਤੀ ਗਰੁੱਪ ਦੇ ਵਿੱਚ ਤੇ ਜਿਹੜਾ ਸੋਸ਼ਲ ਮੀਡੀਆ ਗਰੁੱਪ ਜਾਂ ਸੋਸ਼ਲ ਮੀਡੀਆ ਪੇਜ ਆ ਉਸ ਦੇ ਵਿੱਚ ਉਹਨਾਂ ਨੇ ਉਹ ਸ਼ੇਅਰ ਕੀਤੀ ਤੇ ਉਹਦੇ ਤੋਂ ਬਾਅਦ ਮਤਲਬ ਬਹੁਤ ਜ਼ਿਆਦਾ ਇਸ ਗੱਲ ਦੇ ਨਾਲ ਅੰਬੈਰਸਮੈਂਟ ਹੁੰਦੀ ਆ ਜਿਸ ਬੰਦੇ ਦੀ ਫੋਟੋ ਉੱਥੇ ਸਾਂਝੀ ਹੁੰਦੀ ਆ ਸੋ ਇਹਦੇ ਲਈ ਜਿਹੜੀ ਗੱਲਬਾਤ ਕਰਨ ਦਾ ਮਕਸਦ ਇਹ ਆ ਕਿ ਸਾਨੂੰ ਸੁਚੇਤ ਹੋਣਾ ਆ ਸਾਨੂੰ ਅਵੇਅਰਨੈਸ ਜਿਹੜੀ ਹੈ ਉਹ ਲਿਆਉਣੀ ਪੈਣੀ ਆ ਕਿ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੂੰ ਅਸੀਂ ਜ਼ਰੂਰ ਦੱਸੀਏ ਕਿ ਇਸ ਮੁਲਕ ਦੇ ਵਿੱਚ ਕਿਸੇ ਵੀ ਘਰ ਦੇ ਬਾਹਰ ਜੇ ਕੋਈ ਬੂਟਾ ਲੱਗਿਆ ਕਿਉਂਕਿ ਨਾ ਕੁਛ ਬੂਟੇ ਜਿਹੜੇ ਆ ਉਹ ਬੜੇ ਮਹਿੰਗੇ ਹੁੰਦੇ ਆ ਪਰ ਉਹ ਲੱਗ ਜਾਂਦੇ ਆ ਉਹਨਾਂ ਦੀ ਕੋਈ ਟਾਹਣੀ ਵੀ ਤੋੜ ਕੇ ਤੁਸੀਂ ਲਾ ਦਿਓ ਤਾਂ ਉਹ ਲੱਗ ਜਾਂਦੇ ਆ ਤੇ ਬਹੁਤ ਵਾਰ ਕੀ ਹੁੰਦਾ ਕਿ ਜਦੋਂ ਬਜ਼ੁਰਗ ਇਕੱਠੇ ਹੁੰਦੇ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਤਾਂ ਉਹ ਇੱਕ ਦੂਜੇ ਨੂੰ ਦੱਸਦੇ ਆ ਕਿ ਵੀ ਆਹ ਜਿਹੜਾ ਬੂਟਾ ਆ ਇਹ ਤਾਂ ਏਦਾਂ ਹੀ ਲੱਗ ਜਾਂਦਾ ਜ਼ਮੀਨ ਚ ਹਨਾ ਤੇ ਕਈ ਵਾਰ ਹੁੰਦਾ ਕਿ ਤੁਸੀਂ ਤੁਰੇ ਜਾਂਦੇ ਆ ਤਾਂ ਤੁਹਾਡੇ ਦਿਮਾਗ ਚ ਆਉਂਦਾ ਵੀ ਲੈ ਆਹ ਵਾਲਾ ਤਾਂ ਇੱਥੇ ਤਾਂ ਬੂਟਾ ਵੈਸੇ ਹੀ ਫੈਲਿਆ ਪਿਆ ਆ ਹਨਾ ਤੇ ਉਹਦੀ ਤੁਸੀਂ ਇੱਕ ਟਾਹਣੀ ਤੋੜ ਕੇ ਲੈ ਕੇ ਜਾਣ ਲੱਗਦੇ ਆ ਤਾਂ ਉਹ ਜਿਹੜਾ ਮਕਾਨ ਦਾ ਕੈਮਰਾ ਆ ਉਹ ਤੁਹਾਨੂੰ ਕੈਪਚਰ ਕਰਦਾ ਆ ਤੇ ਉਹਨੂੰ ਚੋਰੀ ਮੰਨਿਆ ਜਾਂਦਾ ਆ ਇੱਥੇ ਹਨਾ ਤੇ ਇਸ ਗੱਲ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਆ ਕਿ ਜਦੋਂ ਅਸੀਂ ਇਹੋ ਜਿਹੀ ਕੋਈ ਗੱਲ ਕਰਦੇ ਆ ਜਾਂ ਆਪਸ ਦੇ ਵਿੱਚ ਵੀ ਜਦੋਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਗਰੁੱਪ ਬਣੇ ਹੋਏ ਆ ਉੱਥੇ ਵੀ ਤੁਹਾਨੂੰ ਧਿਆਨ ਦੇਣ ਦੀ ਲੋੜ ਹੁੰਦੀ ਆ ਵੀ ਇਹੋ ਜਿਹੀ ਕੋਈ ਵੀ ਜਿਹੜੀ ਹਰਕਤ ਆ ਉਹ ਨਾ ਕੀਤੀ ਜਾਵੇ ਉਹੋ ਜਿਹੜੇ ਬੂਟੇ ਆ ਬਨਿੰਗ ਦੇ ਵਿੱਚ ਮਿਲਦੇ ਆ ਹੋ ਸਕਦਾ ਉਹ $25 ਦਾ ਹੋਵੇ ਤੇ ਇੱਥੇ ਤੁਸੀਂ ਇੱਕ ਟਾਹਣੀ ਤੋੜ ਕੇ ਲਾ ਲਓ ਹਨਾ ਤੇ ਉਹਦੇ ਨਾਲ ਤੁਹਾਨੂੰ ਫਾਈਨੈਂਸ਼ਲੀ ਹੋ ਸਕਦਾ ਕਿ ਹਨਾ ਫਾਇਦਾ ਹੈ ਪਰ ਇੱਥੇ ਜਦੋਂ ਤੁਸੀਂ ਬੂਟਾ ਤੋੜ ਕੇ ਜਾਂ ਤੁਸੀਂ ਪੁੱਛ ਕੇ ਵੀ ਜੇ ਕਿਸੇ ਘਰ ਦੇ ਵਿੱਚ ਕੋਈ ਬੂਟਾ ਲੱਗਿਆ ਜਾਂ ਤਾਂ ਤੁਸੀਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਪੁੱਛ ਕੇ ਉਹਨਾਂ ਤੋਂ ਜੇ ਤੁਸੀਂ ਲੈਣਾ ਚਾਹੋ ਤਾਂ ਜ਼ਰੂਰ ਲਓ ਜੇਕਰ ਨਿੰਬੂ ਵੀ ਬਾਹਰ ਲੱਗੇ ਆ ਜੇ ਤੁਸੀਂ ਉਹ ਨਿੰਬੂ ਤੋੜ ਕੇ ਲਿਜਾਣਾ ਚਾਹੁੰਦੇ ਹੋ ਹਨਾ ਤਾਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਉਹਨਾਂ ਨੂੰ ਪੁੱਛ ਕੇ ਲਿਜਾਣੇ ਠੀਕ ਨੇ ਪਰ ਜੇਕਰ ਤੁਸੀਂ ਬਿਨਾਂ ਪੁੱਛੇ ਕੁਛ ਵੀ ਤੋੜਦੇ ਹੋ ਜਾਂ ਫਿਰ ਬੂਟਾ ਜਿਹੜਾ ਆ ਉਹ ਲੈ ਕੇ ਜਾਂਦੇ ਹੋ ਜਾਂ ਟਾਹਣੀ ਹੀ ਤੋੜ ਕੇ ਲੈ ਕੇ ਜਾਂਦੇ ਹੋ ਜਾਂ ਫਿਰ ਜਿਵੇਂ ਕੁਛ ਲੋਕ ਆ ਪੂਜਾ ਦੇ ਲਈ ਫੁੱਲ ਹੀ ਲੈ ਜਾਂਦੇ ਆ ਹਨਾ ਸੋ ਉਹ ਫੁੱਲ ਤੋੜਦੇ ਹੋ ਤੁਸੀਂ ਔਰ ਜੇਕਰ ਉਹ ਜਿਹੜੇ ਫੁੱਲ ਆ ਕਿਸੇ ਹੋਰ ਭਾਈਚਾਰੇ ਦੇ ਘਰ ਦੇ ਵਿੱਚ ਲੱਗਿਆ ਤਾਂ ਉੱਥੇ ਤੁਸੀਂ ਨਿਸ਼ਾਨਾ ਬਣਦੇ ਹੋ ਸੋ ਉੱਥੇ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਆ ਤੁਹਾਡੀਆਂ ਜਿਹੜੀਆਂ ਫੋਟੋਜ਼ ਸਾਂਝੀਆਂ ਕੀਤੀਆਂ ਜਾਂਦੀਆਂ ਇਹੋ ਜਿਹੇ ਗਰੁੱਪਾਂ ਦੇ ਵਿੱਚ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਅਸੀਂ ਧਿਆਨ ਰੱਖੀਏ ਇਹਨਾਂ ਗੱਲਾਂ ਦਾ ਵੀ ਜਿਹੜੀਆਂ ਫੋਟੋਜ਼ ਵਗੈਰਾ ਇੱਦਾਂ ਇਸ ਵੇਲੇ ਭਾਈਚਾਰੇ ਦੇ ਵਿੱਚ ਖਿੱਚ ਕੇ ਪਾਈਆਂ ਜਾਂਦੀਆਂ ਆ ਉਹਨਾਂ ਤੋਂ ਅਸੀਂ ਆਪ ਸੁਚੇਤ ਹੋਈਏ ਇੱਕ ਤਾਂ ਇਹੋ ਜਿਹੀ ਜਿਹੜੀ ਕੋਈ ਲੋੜ ਹੋਣੀ ਨਹੀਂ ਚਾਹੀਦੀ ਕਿ ਤੁਸੀਂ ਇੱਕ ਛੋਟੇ ਜਿਹੇ ਬੂਟੇ ਦੇ ਲਈ ਹਨਾ ਕਿਸੇ ਦੇ ਘਰ ਦੇ ਮੂਹਰੇ ਖੜੇ ਹੋਵੋ ਕਿਸੇ ਦੇ ਘਰ ਨੂੰ ਨਿਹਾਰੋ ਕਿਉਂਕਿ ਇਸ ਮੁਲਕ ਦੇ ਵਿੱਚ ਕਿਸੇ ਦੇ ਘਰ ਮੂਹਰੇ ਖੜੇ ਹੋ ਕੇ ਉਸ ਘਰ ਦੀ ਭਾਵੇਂ ਤੁਸੀਂ ਸੁੰਦਰਤਾ ਨੂੰ ਨਿਹਾਰ ਰਹੇ ਹਾਂ ਕਿਸੇ ਦਾ ਫਰੰਟ ਯਾਰਡ ਬਹੁਤ ਸੋਹਣਾ ਲੱਗਦਾ ਤੁਹਾਨੂੰ ਉਸ ਘਰ ਦੇ ਵਿੱਚ ਲੱਗੇ ਬੂਟੇ ਤੁਹਾਨੂੰ ਬਹੁਤ ਪਸੰਦ ਆ ਰਹੇ ਆ ਤੁਸੀਂ ਉਹਨਾਂ ਦੀ ਗੱਲ ਹੀ ਕਰ ਰਹੇ ਹੋ ਉਹਨੂੰ ਹੀ ਐਪਰੀਸ਼ੀਏਟ ਕਰ ਰਹੇ ਹੋ ਪਰ ਤੁਹਾਡਾ ਉੱਥੇ ਉਹ ਐਪਰੀਸ਼ੀਏਟ ਕਰਨਾ ਵੀ ਕਈ ਵਾਰ ਜੁਰਮ ਮੰਨ ਲਿਆ ਜਾਂਦਾ ਸੋ ਇਸ ਕਰਕੇ ਅੱਜ ਇਹ ਜਿਹੜੀ ਗੱਲਬਾਤ ਅੱਗੇ ਅਸੀਂ ਪ੍ਰੋਗਰਾਮ ਦੇ ਵਿੱਚ ਕਰਨੀ ਆ ਉਹ ਇਸੇ ਹੀ ਬਾਬਤ ਕਰਨੀ ਆ ਇਸੇ ਤਰ੍ਹਾਂ ਦੇ ਕੁਛ ਹੋਰ ਮਸਲੇ ਜਿਹੜੇ ਆ ਉਹ ਅਸੀਂ ਵਿਚਾਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੇ ਇੱਧਰ ਰਾਜਨਦੀਪ ਸਿੰਘ ਵੀ ਸਾਡੇ ਨਾਲ ਬਣੇ ਆ ਕੈਨਬਰਾ ਵਾਲੇ ਮੈਨੂੰ ਲੱਗਦਾ ਤੇ ਉਹਨਾਂ ਨੇ ਵੀ ਜਿਹੜਾ ਮੈਸੇਜ ਆ ਸਾਂਝਾ ਕੀਤਾ ਆ ਰਾਜਨਦੀਪਾ ਜੀ ਤੁਸੀਂ ਮੈਨੂੰ ਲੱਗਦਾ ਵੀਡੀਓ ਸਾਂਝੀਆਂ ਕੀਤੀਆਂ ਹਨਾ ਤੇ मैं इस वेले वीडियोस चला तो नहीं सकांगी, पर तुसी सांझ पाई है ते मैं बाद विच भावे कोशिश करांगी के फेसबुक पेज दे उत्ते सांझा कीता जावे। इन्हां ने दो जड़ियां वीडियोज आ वो सांझियां कीतियां ने राजनदीपुरा ने, ते एक दे विच शायद ਸਿੱਖਾਂ ਵਾਸਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਕਾਨੂੰਨ
1: ਵੱਖਰੇ
0: ਬਹੁਤ ਬਹੁਤ ਧੰਨਵਾਦ ਰਾਜਿੰਦਰ ਭਾਜੀ। ਪਰ ਮੈਂ ਇਹਨਾਂ ਨੂੰ ਇਸ ਵੇਲੇ ਕਿਉਂਕਿ ਡਾਊਨਲੋਡ ਕਰਦਿਆਂ ਸਮੱਸਿਆ ਆਉਂਦੀ ਹੈ ਕਈ ਵਾਰ, ਤੇ ਇਸ ਕਰਕੇ ਇੱਥੇ ਨਹੀਂ ਸਾਂਝਾ ਕਰ ਸਕਾਂਗੀ। ਜੇਕਰ ਤੁਸੀਂ ਲਿਖ ਕੇ ਆਪਣਾ ਜਿਹੜਾ ਮੈਸੇਜ ਆ ਉਹ ਭੇਜੋ ਤਾਂ ਮੈਂ ਜ਼ਰੂਰ ਮੈਸੇਜ ਜਿਹੜਾ ਸਾਂਝਾ ਕਰਦੀ ਹਾਂ। ਤੇ ਅੱਗੇ ਇੱਕ ਹੋਰ ਜਿਹੜੀ ਸਮੱਸਿਆ ਉਹ ਇਹ ਹੈ ਕਿ ਮੈਂ ਇਸ ਵੇਲੇ ਜਿਹੜੇ ਸਾਡੇ ਟੈਲੀਗ੍ਰਾਮ ਵਾਲੇ ਮੈਸੇਜ ਆ ਉਹ ਨਹੀਂ ਤੁਹਾਡੇ ਨਾਲ ਸ਼ਾਮਲ ਕਰ ਸਕੀ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿਹੜੇ ਦੋਸਤ ਇਸ ਵੇਲੇ ਟੈਲੀਗ੍ਰਾਮ ਦੇ ਰਾਹੀਂ ਵੀ ਸਾਡੇ ਨਾਲ ਸਾਂਝ ਪਾ ਰਹੇ ਆ, ਮੈਂ ਉਹਨਾਂ ਦੇ ਮੈਸੇਜ ਵੀ ਜ਼ਰੂਰ ਸ਼ਾਮਲ ਕਰਾਂ। ਤੇ ਟੈਲੀਗ੍ਰਾਮ ਦੇ ਨਾਲ ਹੀ ਈਮੇਲ ਦੇ ਜਿਹੜੇ ਮੈਸੇਜ ਆ ਉਹ ਵੀ ਸਾਡੇ ਤੱਕ ਪਹੁੰਚਦੇ ਆ, ਤੇ ਜਿਹੜੇ ਵੀ ਦੋਸਤ ਸਾਡੇ ਨਾਲ ਇਸ ਵੇਲੇ ਜੁੜ ਰਹੇ ਆ ਮੈਂ ਤੁਹਾਡੇ ਸਾਰਿਆਂ ਦੇ ਮੈਸੇਜ ਜਿਹੜੇ ਆ ਉਹ ਜ਼ਰੂਰ ਸ਼ਾਮਲ ਕਰਾਂਗੀ। ਤੇ ਲਓ ਜੀ, ਫਿਲਹਾਲ ਜਿਹੜੀ ਗੱਲਬਾਤ ਮੈਂ ਕਰ ਰਹੀ ਸੀਗੀ ਕਿ ਸਰਤਾਜ ਹੋਰਾਂ ਦੇ ਜਿਹੜੇ ਸ਼ੋਅ ਆ ਬੜੇ ਬਾਕਮਾਲ ਰਹੇ ਆ, ਤੇ ਉਹਨਾਂ ਨੇ ਨਾ ਇੱਕ ਸ਼ੋਅ ਦੇ ਵਿੱਚ ਯਾਨੀ ਐਡੀਲੇਡ ਦੇ ਵਿੱਚ ਜਿਹੜਾ ਉਹਨਾਂ ਦਾ ਸ਼ੋਅ ਸੀਗਾ ਉੱਥੇ ਕੁਛ ਸਤਰਾਂ ਜਿਹੜੀਆਂ ਗਾਈਆਂ, ਤੇ ਮੈਂ ਉਹ ਸਤਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ। ਕਹਿੰਦੇ ਇਸ ਸ਼ਹਿਰ ਦਾ ਨਾਂ ਬਣਿਆ ਸੀ ਰਾਣੀ ਐਡੀਲੇਡ ਦੇ ਨਾਂ ਤੇ, ਵਿਲੀਅਮ ਦੀ ਪਤਨੀ ਸੀ ਕਿ ਤਾਈਓਂ ਰੋਡ ਵਿਚਾਲੀ ਥਾਂ ਤੇ, ਮੈਨੂੰ ਬੜੀ ਹੀ ਫੱਬਦੀ ਏ ਇਥੋਂ ਦੀ ਬ੍ਰਿਟਿਸ਼ ਇਮਾਰਤ ਸਾਜ਼ੀ, ਇੰਗਲੈਂਡ ਤੋਂ ਆ ਗੋਰੇ ਇੱਥੇ ਵੀ ਨੇ ਮਾਰ ਗਏ ਬਾਜ਼ੀ। ਆਪਾਂ ਵੀ ਸ਼ੂਟ ਕੀਤਾ ਗੀਤ ਇੱਕ ਯੂਨੀਵਰਸਿਟੀ ਦੇ ਨੇੜੇ, ਪਿਆਰਾਂ ਦੇ ਮਰੀਜ਼ਾਂ ਨੇ ਦਿੱਤੇ ਬੜੇ ਕ੍ਰਿਕਟ ਓਵਲ ਦੇ ਗੇੜੇ, ਜਦ ਫੁੱਟੀ ਗੇਮ ਹੋਵੇ ਤਾਂ ਲੱਗਦੀਆਂ ਟੋਰੈਂਜ ਰਿਵਰ ਤੇ ਲਹਿਰਾਂ, ਜਦ ਫੁੱਟੀ ਗੇਮ ਹੋਵੇ ਤਾਂ ਲੱਗਦੀਆਂ ਟੋਰੈਂਜ ਰਿਵਰ ਤੇ ਲਹਿਰਾਂ, ਅੱਜ ਵੀ ਸਾਰੇ ਕਰਦੇ ਪੁਰਾਣੀ ਚਰਚ ਦੁਆਲੇ ਸਹਿਰਾਂ, ਇੱਕ ਸਾਂਝ ਅਨੋਖੀ ਹੈ ਇੱਧਰ ਇੰਡੀਅਨ ਓਸ਼ੀਅਨ ਲੱਗਦਾ, ਸਟੂਡੈਂਟਸ ਬੜੇ ਆਏ ਜੋ ਇੱਕ ਪੀਆਰ ਦਾ ਸੁਪਨਾ ਮਗਦਾ, ਮੇਰਾ ਤਾਂ ਫੇਵਰੇਟ ਹੈ ਇਹ ਮਾਹੌਲ ਦਿਲਾਂ ਨੂੰ ਭਾਵੇ, ਤੁਸੀਂ ਦਿਓ ਮੁਹੱਬਤਾਂ ਜੀ ਸਦਾ ਸਰਤਾਜ ਆਵੇ ਤੇ ਗਾਵੇ। ਤੇ ਲਓ ਜੀ, ਇਹ ਜਿਹੜੀਆਂ ਸਤਰਾਂ ਸਤਿੰਦਰ ਸਰਤਾਜ ਹੋਰਾਂ ਦੀਆਂ ਜਿਹੜੀਆਂ ਕਿ ਉਹਨਾਂ ਨੇ ਸ਼ਾਮਲ ਕੀਤੀਆਂ ਆਪਣੇ ਐਡੀਲੇਡ ਦੇ ਸ਼ੋਅ ਦੇ ਵਿੱਚ, ਤੇ ਮੈਲਬਨ ਦੇ ਸ਼ੋਅ ਦੇ ਵਿੱਚ ਵੀ ਬਹੁਤ ਕੁਛ ਨਵਾਂ ਸਤਿੰਦਰ ਸਰਤਾਜ ਲੈ ਕੇ ਆਉਣਗੇ ਇਸ ਵਾਰ ਵੀ, ਅਸੀਂ ਉਮੀਦ ਕਰਦੇ ਹਾਂ। ਤੇ ਦੋਸਤੋ, ਜਿਹੜੇ ਕੁਛ ਦੋਸਤ ਮੇਰੇ ਆਪਣੇ ਪੇਜ ਤੋਂ ਸ਼ਾਮਲ ਹੋ ਰਹੇ ਆ, ਮੈਨੂੰ ਇੱਕ ਕਾਲ ਵੀ ਇਸ ਵੇਲੇ ਆ ਰਹੀ ਹੈ ਤੇ ਮੈਂ ਕਾਲ ਨਹੀਂ ਲੈ ਪਾਵਾਂਗੀ ਪ੍ਰੋਗਰਾਮ ਦੇ ਦੌਰਾਨ ਕਿਉਂਕਿ ਇਸ ਵੇਲੇ ਲਾਈਵ ਸ਼ੋਅ ਚੱਲ ਰਿਹਾ। ਤੇ ਦੋਸਤੋ, ਕੋਸ਼ਿਸ਼ ਕਰਿਓ ਕਿ ਤੁਸੀਂ ਜੇਕਰ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ, ਇਸ ਵੇਲੇ ਅਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਤੁਹਾਡੇ ਮੈਸੇਜ ਸ਼ਾਮਲ ਕਰਾਂਗੇ ਪ੍ਰੋਗਰਾਮ ਚ, ਤੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਵਟਸਐਪ ਦੇ ਰਾਹੀਂ ਵੀ ਜੁੜ ਸਕਦੇ ਹੋ। 0412-612-927 ਸਾਡਾ ਵਟਸਐਪ ਨੰਬਰ ਹੈ, ਤੇ ਇਸ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਚ ਯੂਟਿਊਬ ਔਰ ਫੇਸਬੁੱਕ ਦੇ ਰਾਹੀਂ ਵੀ ਅਸੀਂ ਸਾਂਝ ਪਾ ਰਹੇ ਹਾਂ, ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰ ਸਕਦੇ ਹੋ। ਤੇ ਲਓ ਜੀ, ਸਾਡੇ ਨਾਲ ਅਗਲੀ ਜਿਹੜੀ ਸਾਂਝ ਹੈ ਜਿਹੜੇ ਦੋਸਤਾਂ ਨੇ ਪਾਈ ਹੈ ਮੈਂ ਉਹਨਾਂ ਦੇ ਸ਼ਾਮਲ ਕਰਾਂ ਮੈਸੇਜ, ਮੈਨੂੰ ਲੱਗਦਾ ਬਹੁਤ ਸਾਰੇ ਮੈਸੇਜ ਆਏ ਹੋਏ ਆ। ਤੇ ਲਓ ਜੀ, ਅਗਲਾ ਜਿਹੜਾ ਮੈਸੇਜ ਹੈ ਸੁਖਦੀਪ ਸਿੰਘ ਘੁੰਮਣ ਹੋਰਾਂ ਦਾ, ਤੇ ਘੁੰਮਣ ਸਾਹਿਬ ਦੀ ਜਿਹੜੀ ਕਵਿਤਾ ਆ ਉਹ ਹਮੇਸ਼ਾ ਅਸੀਂ ਸਾਂਝੀ ਕਰਦੇ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਮੈਂ ਅੱਜ ਵੀ ਉਹਨਾਂ ਨੂੰ ਪਹਿਲਾਂ ਤਾਂ ਜੀਆਂ ਨੂੰ ਕਹਿੰਦੀ ਹਾਂ। ਕਹਿੰਦੇ ਦਿਨ ਚੜ੍ਹਦਾ ਤੇ ਦਿਨ ਡੁੱਬ ਜਾਂਦਾ, ਬੰਦਾ ਆਪਣੇ ਹੀ ਕੰਮ ਕਾਰਾਂ ਵਿੱਚ ਖੁੱਭ ਜਾਂਦਾ, ਦਿਨ ਚੜ੍ਹਦਾ ਤੇ ਦਿਨ ਡੁੱਬ ਜਾਂਦਾ, ਬੰਦਾ ਆਪਣੇ ਹੀ ਕੰਮ ਕਾਰਾਂ ਵਿੱਚ ਖੁੱਭ ਜਾਂਦਾ, ਆਪਣਿਆਂ ਦੇ ਨਾਲ ਨਾਲ ਗੈਰਾਂ ਦੀ ਵੀ ਮਦਦ ਤੇ ਫਿਕਰ ਕਰੇ ਬਸ, ਫਿਰ ਆਪਣੇ ਆਪ ਵਿੱਚ ਹੀ ਸਾਰਾ ਦਿਨ ਰੁੱਝ ਜਾਂਦਾ। ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਰੱਖੋ ਖਿਆਲ, ਘੁੰਮਣ ਵੱਲੋਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਆ ਬਾਤ ਹੈ ਘੁੰਮਣ ਸਾਹਿਬ, ਹਨਾ, ਤੁਹਾਡਾ ਆਪਣਾ ਅੰਦਾਜ਼ ਹੈ, ਤੇ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਇਸ ਅੰਦਾਜ਼ ਦੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ। ਸੁਖਪਾਲਜੀਤ ਕੌਰ ਫਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ, ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ। ਤੇ ਇਧਰੋਂ ਸਤਨਾਮ ਸਿੰਘ ਪਾਵਲਾ ਹੁਰੀ ਵੀ ਸਾਂਝ ਪਾ ਰਹੇ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ। ਤੇ ਧਾਲੀਵਾਲ ਸਾਹਿਬ ਪ੍ਰੋਗਰਾਮ ਚ ਦੁਬਾਰਾ ਸ਼ਾਮਿਲ ਹੋਏ ਆ ਤੇ ਧਾਲੀਵਾਲ ਸਾਹਿਬ ਕਹਿੰਦੇ ਆ ਜੀ ਕਿ ਵਿਦੇਸ਼ ਅੰਦਰ ਸਖ਼ਤ ਰੁਝਾਨ ਨੂੰ ਹਲਕਾ ਕਰਨ ਤੇ ਸ਼ੌਕ ਨੂੰ ਪੂਰਾ ਕਰਨ ਦਾ ਕੋਈ ਮੁੱਲ ਨਹੀਂ ਹੁੰਦਾ ਬਲਕਿ ਜੀਵਨ ਜਿਉਣ ਦੀ ਸ਼ੈਲੀ ਨੂੰ ਉੱਪਰ ਵੱਲ ਲੈ ਕੇ ਜਾਂਦਾ। ਬਿਲਕੁਲ ਜੀ, ਬਹੁਤ ਧੰਨਵਾਦ। ਔਰ ਇਹੀ ਪਰਮਿੰਦਰ ਸਿੰਘ ਭੱਟੀ ਹੋਰਾਂ ਨੇ ਵੀ, ਪਰਮਿੰਦਰਜੀਤ ਭੱਟੀ ਵੀ ਇਹੀ ਗੱਲ ਕਹਿ ਰਹੇ ਆ ਕਿ ਕਈ ਵਾਰ ਸਾਨੂੰ ਫੁਰਸਤ ਦੇ ਕੁਛ ਪਲ ਚਾਹੀਦੇ ਹੁੰਦੇ ਆ ਤੇ ਉਸ ਸਮੇਂ ਤੁਸੀਂ ਆਪਣੀਆਂ ਚਿੰਤਾਵਾਂ ਤੋਂ ਮੁਕਤ ਹੋ ਸਕਦੇ ਹੁੰਦੇ ਆ ਤੇ ਇਹ ਜਿਹੜਾ ਸੰਗੀਤਕ ਮਾਹੌਲ ਹੋ ਗਿਆ ਜਾਂ ਖੇਡਾਂ ਹੋ ਗਈਆਂ ਹਨਾ ਜਾਂ ਫਿਰ ਕਿਤੇ ਬਾਹਰ ਘੁੰਮਣ ਨਿਕਲਣਾ ਜਿਹੜਾ ਆ ਉਹ ਸਾਡੀ ਜ਼ਿੰਦਗੀ ਨੂੰ ਤਰੋ ਤਾਜ਼ਾ ਕਰ ਦਿੰਦਾ ਤੇ ਇਹੀ ਇੱਕ ਕਾਰਨ ਹੈ ਕਿ ਸਾਡੇ ਜਿਹੜੇ ਭਾਈਚਾਰੇ ਵੱਲੋਂ ਬਹੁਤ ਸਾਰੇ ਜਿਹੜੇ ਇਹੋ ਜਿਹੇ ਇਵੈਂਟਸ ਆ ਹਨਾ ਉਹ ਭਰਦੇ ਆ ਔਰ ਅਸੀਂ ਇਹ ਵੀ ਇੱਕ ਕਾਰਨ ਮੰਨ ਸਕਦੇ ਹਾਂ ਕਿ ਇਸ ਕਰਕੇ ਵੀ ਭਰਦੇ ਆ ਕਿ ਜਦੋਂ ਤਣਾਅ ਜ਼ਿਆਦਾ ਵੱਧ ਜਾਂਦਾ ਆ ਤਾਂ ਫਿਰ ਇਹ ਤਰੋ ਤਾਜ਼ਾ ਜਿਹੜਾ ਹੋਣ ਦੇ ਲਈ ਉਹਨਾਂ ਨੂੰ ਇਹ ਮਾਹੌਲ ਜਿਹੜਾ ਉਹ ਆਪਣੇ ਵੱਲ ਖਿੱਚਦਾ ਆ ਹਨਾ ਤੇ ਬਹੁਤ ਧੰਨਵਾਦ ਧਾਲੀਵਾਲ ਸਾਹਿਬ ਤੁਹਾਡਾ ਵੀ ਤੇ ਅੱਗੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਹੁਰੀ ਵੀ ਸਾਂਝ ਪਾ ਰਹੇ ਆ ਤੇ ਮੈਂ ਉਹਨਾਂ ਦਾ ਵੀ ਮੈਸੇਜ ਲਵਾਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਡਾਕਟਰ ਸਾਹਿਬ ਤੁਹਾਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ ਜਿਸ ਦੇਸ਼ ਵਿੱਚ ਰਹੀਏ ਸਾਨੂੰ ਉਸ ਦੇਸ਼ ਦੇ ਕਾਨੂੰਨ ਵਿੱਚ ਰਹਿਣਾ ਚਾਹੀਦਾ। ਹਾਂਜੀ ਬਿਲਕੁਲ, ਜਿਹੜੀ ਮੈਂ ਗੱਲਬਾਤ ਬਜ਼ੁਰਗਾਂ ਦੇ ਬਾਰੇ ਕਰ ਰਹੀ ਹਾਂ ਇਹ ਅਸਲ ਦੇ ਵਿੱਚ ਸਾਡੇ ਲਈ ਅੱਜ ਚਿੰਤਾ ਦਾ ਵਿਸ਼ਾ ਇਸ ਕਰਕੇ ਵੀ ਆ ਕਿਉਂਕਿ ਅਜੋਕੇ ਸਮੇਂ ਮਾਹੌਲ ਕੁਛ ਇਹੋ ਜਿਹਾ ਬਣਿਆ ਹੋਇਆ ਆ ਕਿ ਹਰ ਥਾਂ ਦੇ ਉੱਤੇ ਸਾਡੇ ਭਾਈਚਾਰੇ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ, ਨਿਸ਼ਾਨਾ ਬਣਾਇਆ ਜਾ ਰਿਹਾ ਤੇ ਸਾਡਾ ਇਸ ਮੰਚ ਦੇ ਉੱਤੇ ਗੱਲਬਾਤ ਕਰਨ ਦਾ ਮਕਸਦ ਸਿਰਫ ਇਹੀ ਆ ਕਿਉਂਕਿ ਪੰਜਾਬੀ ਰੇਡੀਓ ਔਰ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਸਾਡੇ ਨਾਲ ਜੁੜਦਾ ਆ ਤੇ ਇਸ ਮੰਚ ਦੇ ਉੱਤੇ ਅਸੀਂ ਜ਼ਰੂਰ ਆਗਾਹ ਕਰ ਸਕਦੇ ਹਾਂ, ਸੁਚੇਤ ਕਰ ਸਕਦੇ ਹਾਂ ਆਪਣੇ ਲੋਕਾਂ ਨੂੰ ਹਨਾ। ਸੋ ਇਹੀ ਇੱਕ ਕਾਰਨ ਹੈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਸਾਂਝ ਪਾਈ ਆ ਤੇ ਅੱਗੇ ਸਾਡੇ ਨਾਲ ਦੁਬਾਰਾ ਘੁੰਮਣ ਸਾਹਿਬ ਜੁੜੇ ਆ, ਮੈਂ ਉਹਨਾਂ ਦਾ ਵੀ ਮੈਸੇਜ ਸ਼ਾਮਲ ਕਰਦੀ ਆ। ਕਹਿੰਦੇ ਕਹਿੰਦਾ ਘੁੰਮਣ ਜ਼ਿੰਦਗੀ ਚ ਬਾਲੀ ਨਾ ਲਿਆ ਕਰੋ ਸਟ੍ਰੈਸ, ਕਹਿੰਦਾ ਘੁੰਮਣ ਜ਼ਿੰਦਗੀ ਚ ਬਾਲੀ ਨਾ ਲਿਆ ਕਰੋ ਸਟ੍ਰੈਸ, ਕੱਪੜੇ ਲੀੜੇ ਪਾਉਂਦੇ ਰਹੋ ਕਰਕੇ ਪ੍ਰੈਸ, ਬਾਲੀ ਝਮੇਲਿਆਂ ਭਰੀ ਜ਼ਿੰਦਗੀ ਇੱਕ ਦਿਨ ਬਣ ਜਾਂਦੀ ਏ ਮੈਸ, ਕੁਦਰਤੀ ਕਾਇਨਾਤ ਨਾਲ ਹੱਸੋ ਖੇਡੋ, ਕਿਤੇ ਲੋਕਾਂ ਦੇ ਦਿਲਾਂ ਨਾਲ ਨਾ ਖੇਡਦੇ ਜਾਇਓ ਚੈਸ, ਫਿਰ ਤੁਹਾਡੇ ਚੰਗੇ ਕਰਮ ਸਭਨਾ ਦਾ ਆਦਰ ਸਤਿਕਾਰ ਕਰਕੇ ਹੀ ਰੱਬ ਹੁੰਦਾ ਇੰਪ੍ਰੈਸ, ਫਿਰ ਤੁਹਾਡੇ ਚੰਗੇ ਕਰਮ ਸਭਨਾ ਦਾ ਆਦਰ ਸਤਿਕਾਰ ਕਰਕੇ ਹੀ ਰੱਬ ਹੁੰਦਾ ਇੰਪ੍ਰੈਸ, ਕਹਿੰਦਾ ਘੁੰਮਣ ਸਮੇਂ ਦੀ ਰਫਤਾਰ ਤੇ ਕੰਮ ਕਾਰਾਂ ਨੇ ਜ਼ਿੰਦਗੀ ਬਣਾ ਦਿੱਤੀ ਸਭਨਾ ਦੀ ਐਕਸਪ੍ਰੈਸ। ਬਿਲਕੁਲ, ਸੋ ਜ਼ਿੰਦਗੀ ਚ ਬਾਲੀ ਨਾ ਲਿਆ ਕਰੋ ਸਟ੍ਰੈਸ, ਜੇਕਰ ਲੱਗੇ ਘੁੰਮਣ ਦੀ ਵਧੀਆ ਨਜ਼ਮ ਫਿਰ ਭੁੱਲਿਓ ਨਾ ਕਰਨਾ ਲਾਈਕ ਨੂੰ ਪ੍ਰੈਸ। ਲਓ ਜੀ, ਆਪਾਂ ਵੈਸੇ ਹੀ ਤੁਹਾਨੂੰ ਮੂੰਹ ਜ਼ਬਾਨੀ ਕਹਿ ਦਿੰਦੇ ਹਾਂ ਵੀ ਤੁਹਾਡੀ ਨਜ਼ਮ ਬਿਲਕੁਲ ਵਧੀਆ ਲੱਗੀ ਆ। ਔਰ ਕਈ ਵਾਰ ਹੁੰਦਾ ਵੀ ਜਦੋਂ ਅਸੀਂ ਸੰਗੀਤਕ ਮਾਹੌਲ ਦੀ ਗੱਲ ਕਰਦੇ ਹਾਂ ਜਾਂ ਫਿਰ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਤਣਾਅ ਬਣਿਆ ਹੋਇਆ, ਸਟ੍ਰੈਸ ਬਣਿਆ ਹੋਇਆ, ਤਾਂ ਉਸ ਮਾਹੌਲ ਨੂੰ ਤੁਹਾਡੀ ਜਿਹੜੀ ਨਜ਼ਮ ਆ ਨਾ ਉਹ ਬਦਲ ਦਿੰਦੀ ਆ, ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਇਸ ਕਰਕੇ ਬਹੁਤ ਖੂਬਸੂਰਤ ਹੈ ਤੁਹਾਡਾ ਅੰਦਾਜ਼ ਤੇ ਧੰਨਵਾਦ ਹੈ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਮਾਹੌਲ ਨੂੰ ਬਦਲਣਾ ਜਾਣਦੇ ਹੋ। ਤੇ ਅੱਗੇ ਸਾਡੇ ਨਾਲ ਲਖਵੀਰ ਸਿੰਘ ਬਣੇ ਹੋਏ ਆ, ਲਖਵੀਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਬਹੁਤ ਬਹੁਤ ਜੀ ਆਇਆਂ ਨੂੰ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ। ਤੇ ਨਰਿੰਦਰ ਠੌਰ ਹੁਰੀ ਕਹਿੰਦੇ ਆ ਬਿਲਕੁਲ ਸਹੀ ਕਿਹਾ ਜੀ, ਸਿੱਖ ਕੌਮ ਨੂੰ ਸਾਡਾ ਗੈਰ ਸਿੱਖ ਭਾਈਚਾਰਾ ਬਹੁਤ ਹੀ ਬੁਰਾ ਸਲੂਕ ਕਰ ਰਿਹਾ, ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦਿੰਦੇ। ਮੈਲਬਨ ਦੇ ਦੋ ਪੇਜ ਇੰਡੀਅਨ ਇਨ ਮੈਲਬਨ ਦੇ ਨਾਮ ਨਾਲ ਇਹ ਪੇਜ ਚੱਲ ਰਹੇ ਆ ਤੇ ਬਹੁਤ ਹੀ ਘਟੀਆ ਤਰੀਕੇ ਨਾਲ ਇਹ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਆ। ਸੋ ਆਪਣੇ ਮਾਪਿਆਂ ਨੂੰ ਸਮਝਾਉਣ ਦੀ ਲੋੜ ਹੈ ਜੋ ਤਾਂ ਕਿ ਉਹ ਨਿਯਮਾਂ ਦੀ ਪਾਲਣਾ ਕਰਨ। ਬਿਲਕੁਲ ਇਹੀ ਇੱਕ ਸਮੱਸਿਆ ਆ ਕਿ ਜਿਹਦੇ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਵੀ ਆ। ਤੇ ਕਿਰਨਜੀਤ ਕੁਲਾਰ ਅੱਗੇ ਜੁੜੇ ਆ ਸਾਡੇ ਨਾਲ, ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਆ। ਕਿਰਨਜੀਤ ਕਹਿੰਦੇ ਸਤਿ ਸ੍ਰੀ ਅਕਾਲ ਜੀ, ਸੱਜਰੀ ਸਵੇਰ ਮੁਬਾਰਕ ਤੇ ਤੁਹਾਡੀ ਸੁਚੱਜੀ ਗੱਲਬਾਤ ਦੀ ਹਰ ਹਫ਼ਤੇ ਉਡੀਕ ਰਹਿੰਦੀ ਹੈ, ਮਾਨਸਿਕ ਸਿਹਤ ਤੇ ਚੰਗੇ ਵਿਚਾਰ, ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਤਾਂ ਪਿਆਰਿਓ ਤੁਹਾਡਾ। ਕਿਰਨਜੀਤ ਜੀ ਤੁਸੀਂ ਵੀ ਬਹੁਤ ਸਾਰਥਕ ਯੋਗਦਾਨ ਪਾ ਰਹੇ ਹੋ ਭਾਈਚਾਰੇ ਦੇ ਵਿੱਚ, ਸਪੈਸ਼ਲੀ ਜਦੋਂ ਅਸੀਂ ਪਬਲਿਕ ਹੈਲਥ ਦੀ ਗੱਲ ਕਰਦੇ ਹਾਂ ਹਨਾ, ਤਾਂ ਹੈਲਥ ਸੈਕਟਰ ਦੇ ਵਿੱਚ ਤੁਹਾਡਾ ਜਿਹੜਾ ਯੋਗਦਾਨ ਹੈ ਉਹ ਕਾਬਲੇ ਤਾਰੀਫ ਹੈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ ਆ। ਤੇ ਅੱਗੇ ਹੁਣ ਗੱਲਬਾਤ ਨੂੰ ਵਧਾਵਾਂਗੇ, ਸਾਡੇ ਨਾਲ ਇਸ ਵੇਲੇ ਸ਼ਾਮਲ ਹੋ ਚੁੱਕੇ ਨੇ ਸਰਦਾਰ ਚਰਨਜੀਤ ਸਿੰਘ ਹੁਰੀ ਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਚ ਲੈ ਕੇ ਆਉਂਦੀ ਹਾਂ। बहुत बहुत स्वागत करते हैं भाजी, सत श्री अकाल।
1: सत श्री अकाल बहन जी।
0: जी अज जिहड़ा टॉपिक है वह असल च ना कई बार हुंदा वी जिहड़े साडे भाईचारे दे मसले है वह वैसे तो मसले नहीं हुंदे, वैसे तो कह लो कि साडी रोजमर्रा दी जिंदगी दे नाल जुड़ियां हुईयां गल्लां ही हुंदियां, पर मसले वह उदों बन जांदे आ जदों दूजे भाईचारियां दे विच उन्हां चीजां नूं निशाना बनाया जांदा है ना। सो अज साडी गल्लबात करन दा जिहड़ा विशा भाजी उह इही आ कि सोशल मीडिया दे उत्ते बहुत सारे इहो जिहे पेज बने हुए आ, बहुत सारे इहो जिहे ग्रुप बने हुए आ जिन्हां ग्रुप्स दे विच दूजे भाईचारे दे नाल जुड़ियां हुईयां कुछ गल्लां नूं ज्यादा तूल दित्ती जांदी आ, निशाना बनाया जांदा। सो मैं थोड़ी जिही भूमिका पहलां बन्नी सी कि साडे जिहड़े बजुर्ग इत्थे आउंदे आ, साडे पेरेंट्स इत्थे आउंदे आ, जदों पहली वार आउंदे आ भाजी तां उन्हां नूं इह मुल्क जिहड़ा आ क्योंकि उन्हां दा नवां हुंदा आ, उन्हां नूं इत्थों दी सफाई प्रभावित करदी आ, उन्हां नूं इत्थों दीआं पार्कां चंगीआं लगदीआं, उन्हां नूं मिल बैठण दे लई समा उन्हां नूं चाहीदा है ना। सो इहो जिहे रोजमर्रा दे जिहड़े हालात बणदे आ उन्हां दे विच कई वार कुछ इहो जिहे मसले जिहड़े आ पैदा हो जांदे आ जिन्हां दे बारे गल करनी जरूरी आ। ते भाजी अज जिहड़ी गल आ उह इसे ही तरां दे मसले दी गल आ कि पिछले समयां दे विच लगातार कुछ हफ्तियां तों ना कुछ फोटोज ते वीडियो फुटेज जिहड़ियां उह कुछ सोशल मीडिया पेजां दे उत्ते बहुत ज्यादा हाईलाइट कीतियां जा रहीयां, जिहदे विच कोई बजुर्ग जिहड़ा उह कोई बूटा देखण लग गया या कोई बूटा तोड़ कोई टाणी तोड़न लग गया, कोई फुल तोड़न लग गया। सो ए गल्लां जिहड़ियां साडे सभ्याचार दे मुताबक वड्डियां नहीं आ, पर जिहड़ा कल्चरल डिफरेंस दी जदों असीं गल करदे आ, सभ्याचारक वखरेवियां दी गल करदे आ, तां उत्थे इह इक बहुत वड्डा मसला बणदा आ। जी भाजी।
1: ਹਾਂਜੀ ਭੈਣ ਜੀ, ਗੱਲ ਗੱਲ ਆਪਾਂ ਸ਼ੁਰੂ ਇੱਥੋਂ ਕਰ ਲੈਂਦੇ। ਹਾਂਜੀ, ਇਸ਼ੂ ਇਹ ਹੈਗਾ ਆ ਕਲਚਰਲ ਡਿਫਰੈਂਸ ਦਾ ਹੈਗਾ ਹੈ ਨਾ, ਬਹੁਤ ਬਿਗ ਕਲਚਰਲ ਡਿਫਰੈਂਸ ਆ। ਉਹ ਅਸੀਂ ਕਿਸੇ ਵੀ ਪੱਖ ਤੋਂ ਲੈ ਲਈਏ, ਉਹ ਸੋਸ਼ਲ ਬਾਹਰ ਸੜਕ ਤੇ ਚੱਲਣ ਚ, ਆਪਾਂ ਸ਼ੋਪਾਂ ਚ ਜਾਣ ਤੋਂ, ਬੈਠਣ ਉੱਠਣ ਤੋਂ, ਗੱਲ ਕਰਨ ਤੋਂ, ਕਿਹੜੀ ਕਿਹੜੀ ਗੱਲ ਕਿੱਥੇ ਕਰਨੀ ਆ, ਕਿਹੜੇ ਪਲੇਟਫਾਰਮ ਤੇ ਕਰਨੀ ਆ, ਬੱਚਿਆਂ ਨੂੰ ਕਿੱਦਾਂ ਅਸੀਂ ਕਿਸੇ ਦੇ ਬੱਚਿਆਂ ਨੂੰ ਖਿਲਾ ਸਕਦੇ ਆ, ਬੁਲਾ ਸਕਦੇ ਆ, ਆਪਾਂ ਈਵਨ ਕਿਸੇ ਵੱਲ ਦੇਖਣਾ ਸਟੇਰਿੰਗ ਕਹਿ ਦਿੰਦੇ ਆ, ਟ੍ਰੇਨ ਦੇ ਵਿੱਚ ਬੈਠ ਕੇ ਕਿਸੇ ਵੱਲ ਘੂਰ ਆਪਾਂ ਘੂਰਨਾ ਕਹਿ ਦਿੰਦੇ, ਸਟੇਰਿੰਗ ਕਹਿ ਦਿੰਦੇ ਆ, ਕਿਸੇ ਵੱਲ ਦੇਖੀ ਜਾਣਾ, ਇੱਕ ਟੁੱਕ ਦੇਖੀ ਜਾਣਾ, ਤੁਸੀਂ ਉੱਥੇ ਫੋਨ ਤੇ ਨਾਲ ਹੀ ਜੇ ਗੱਲ ਕਰਾਂ, ਤੁਸੀਂ ਆਪਣੀ ਜੋਬ ਤੇ ਆ, ਭਾਵੇਂ ਟੈਕਸੀ ਆ, ਭਾਵੇਂ ਟਰੱਕ ਆ, ਭਾਵੇਂ ਤੁਸੀਂ ਪੈਟਰੋਲ ਸਟੇਸ਼ਨ ਤੇ ਆ, ਤੁਸੀਂ ਫੋਨ ਤੇ ਗੱਲ ਕਰਦੇ ਆ ਕਿਸੇ ਨਾਲ, ਇਹ ਕਾਫੀ ਗੱਲਾਂ ਜਿਹੜੀਆਂ ਇਹਨਾਂ ਦਾ ਬੁਰਾ ਮਨਾਉਂਦੇ ਲੋਕ। ਮੈਂ ਕਈ ਵਾਰੀ ਕਹਿੰਦਾ ਹੁੰਦਾ ਆਪਾਂ ਦੂਸਰੇ ਤੇ ਗੱਲ ਸਿੱਟ ਦੇਈਦੀ ਆ ਕਰਕੇ ਆਪਾਂ ਉਹ ਚਰਚਾ ਘੱਟ ਆ, ਅਸੀਂ ਦੂਸਰੇ ਤੇ ਤਾਂ ਸਿੱਟ ਦਿੰਨੇ, ਉੱਥੇ ਰੇਸਿਜ਼ਮ ਦਾ ਵਰਡ ਅਸੀਂ ਤਾਂ ਲੈ ਆਉਂਦੇ ਆ ਕਰਕੇ ਅਸੀਂ ਆਪ ਉਹਦੇ ਵਿੱਚ ਵਿਕਟਮ ਕਾਰਡ ਪਲੇ ਕਰ ਜਾਂਦੇ ਆ। ਅਸੀਂ ਜਦੋਂ ਆਪਣੇ ਆਪ ਉਹ ਦੂਸਰੇ ਦੇ ਸ਼ੂਜ਼ ਵਿੱਚ ਰੱਖਾਂਗੇ ਤਾਂ ਮਾੜਾ ਸਾਨੂੰ ਵੀ ਲੱਗਦਾ। ਤੁਸੀਂ ਆਪ ਦੇਖਿਓ ਕਿਤੇ ਵੀ ਕਿਸੇ ਵੀ, ਬਹੁਤ ਕਮਿਊਨਿਟੀਆਂ ਵਿੱਚ ਜਾਂਦੇ ਆ ਵਿਚਰਦੇ ਆ, ਆਪਾਂ ਜਿਆਦਾ ਇੰਗਲਿਸ਼ ਜਾਣਦੇ ਆ ਤਾਂ ਇੰਗਲਿਸ਼ ਵਿੱਚ ਸਾਨੂੰ ਮਾੜਾ ਤਾਂ ਨਹੀਂ ਲੱਗਦਾ ਕਰਕੇ ਉਹ ਇੰਗਲਿਸ਼ ਬੋਲਦੇ ਆ ਤਾਂ ਅਸੀਂ ਇੰਗਲਿਸ਼ ਵਿੱਚ ਉੱਕੇ ਰਹਿੰਦੇ, ਸਾਨੂੰ ਸਮਝ ਆ ਜਾਂਦੀ ਆ। ਤੁਸੀਂ ਕਿਤੇ ਵੀ ਜਾਂ ਸਾਊਥ ਇੰਡੀਆ ਆਪਣੀ, ਮੈਂ ਕਹਿੰਦਾ ਸਬ ਕੋਨਟੀਨੈਂਟ ਦੀ ਗੱਲ ਹੀ ਲੈ ਲਓ, ਆਪਣੇ ਤਾਮਿਲ ਹੈਗੇ ਆ, ਗੁਜਰਾਤੀ ਆ, ਆਂਧਰਾ ਆ, ਮਰਾਠੀ ਆ, ਤੁਸੀਂ ਕਿਤੇ ਉਹਨਾਂ ਦੇ ਵਿੱਚ ਖੜੇ ਹੋਈਓ, ਜਦੋਂ ਕਿਤੇ ਉਹ ਆਪਣੀ ਭਾਸ਼ਾ ਚ ਬੋਲਣ, ਤੁਸੀਂ ਆਪਣੀ ਚ ਬੋਲੋ, ਤੁਹਾਨੂੰ ਕਿੱਦਾਂ ਦਾ ਫੀਲ ਹੋਊਗਾ। ਜੋ ਚਾਰ ਬੰਦੇ ਉਹ ਮੈਜੋਰਿਟੀ ਚ ਹੋਣ, ਤੁਸੀਂ ਸ਼ੋਪ ਤੇ ਜਾਂਦੇ ਆ, ਉਹ ਆਪਦੀ ਭਾਸ਼ਾ ਵਿੱਚ ਹੀ ਗੱਲ ਕਰੀ ਜਾਵੇ, ਤੁਹਾਨੂੰ ਸਰਵ ਨਾ ਇੱਕ ਮਿੰਟ ਕਰੇ, ਤੁਹਾਨੂੰ ਕਿਹੋ ਜਿਹਾ ਲੱਗੂਗਾ। ਪਹਿਲੀ ਗੱਲ ਤੇ ਇਹ ਹੈ ਨਾ, ਇਹ ਮਾੜਾ ਵਿਹਾਰ ਆ ਜੋ ਤੁਸੀਂ ਕਿਸੇ ਦੇ ਸਾਹਮਣੇ ਆਪਣੀ ਭਾਸ਼ਾ ਵਿੱਚ ਬੋਲਦੇ ਹੋ, ਮਾਣ ਵਾਲੀ ਗੱਲ ਨਹੀਂ, ਕੋਈ ਤੁਹਾਡੀ ਭਾਸ਼ਾ ਬਹੁਤ ਵਧੀਆ ਆ, ਉਹ ਚ ਕੋਈ ਘਟੀਆ ਗੱਲ ਨਹੀਂ ਗੀ, ਆਪਣੀ ਭਾਸ਼ਾ ਬੋਲੋ ਆਪਣਿਆਂ ਨਾਲ ਜਿਹਨੂੰ ਆਉਂਦਾ। ਜਿਹੜਾ ਬੰਦਾ ਤੁਹਾਡੀ ਭਾਸ਼ਾ ਜਾਣਦਾ ਨੀ, ਉਹਦੇ ਸਾਹਮਣੇ ਆਪਦੀ ਭਾਸ਼ਾ ਬੋਲਣੀ ਮੈਂ ਤਾਂ ਕਹੂੰਗਾ ਨਲਾਇਕੀ ਆ। ਠੀਕ ਆ ਜੀ। ਬੱਚਿਆਂ ਵਾਲੀ ਵੀ ਗੱਲ ਜਿਹੜੀ ਬਹੁਤ ਵੱਡੀ ਇੱਕ ਗੱਲ ਆ, ਆਪਾਂ ਪਾਰਕਾਂ ਵਾਲੀ ਬਹੁਤ ਇਸ਼ੂ ਆ, ਮੈਨੂੰ ਇੱਕ ਦੋ ਹੋਰ ਜਣੇ ਨਾਲ ਵੀ ਗੱਲ ਹੋਈ, ਉਹਨਾਂ ਨੇ ਵੀ ਇਸ਼ੂ ਦੱਸੇ। ਚਲੋ ਮੈਂ ਉਹਨਾਂ ਨੇ ਤਾਂ ਉਹ ਝੁੱਕ ਗਏ, ਬੰਦਾ ਕਈ ਵਾਰੀ ਜਕ ਜਾਂਦਾ ਹੈ ਨਾ ਗੱਲ ਕਰਨ ਤੋਂ, ਕਰਨੀਆਂ ਪੈਣੀਆਂ ਸੱਚ ਕਰਨੀ ਪੈਣੀ ਆ ਤਾਂ ਉਹਨਾਂ ਦਾ ਸੋਲੂਸ਼ਨ ਨਿਕਲੂਗਾ। ਉਹਨੇ ਤੇ ਮੁੰਡੇ ਨੇ ਮੈਨੂੰ ਦੱਸੀ ਗੱਲ, ਪਰ ਉਹ ਕਹਿੰਦਾ ਵੀ ਮੈਂ ਕਰ ਨੀ ਸਕਦਾ ਵੀ, ਕਹਿੰਦਾ ਪਾਰਕਾਂ ਵਿਚ ਬਜ਼ੁਰਗ ਸ਼ਰਾਬ ਵੀ ਪੀਂਦੇ ਆ ਬੈਠ ਕੇ, ਹਨਾ, ਕਹਿੰਦੇ ਉੱਥੇ ਉਦੀ ਬੋਤਲਾਂ ਛੱਡ ਜਾਂਦੇ, ਕਹਿੰਦਾ ਮੇਰੇ ਸਾਹਮਣੇ ਅੱਖੀਂ ਡੇਖੀ ਹੋਈ ਗੱਲ ਆ। ਸੋ ਇਹੋ ਜਿਹੀਆਂ ਗੱਲਾਂ ਜਦੋਂ ਹੋਣਗੀਆਂ ਉਹ ਮਾੜਾ ਪ੍ਰਭਾਵ ਤਾਂ ਛੱਡਣਗੀਆਂ। ਤੇ ਦੂਸਰੀ ਜਿਹੜਾ ਇਹ ਇਸ਼ੂ ਕੋਈ ਅੱਜ ਨੀ ਭੈਣ ਜੀ, ਇਹ ਇਸ਼ੂ 25-30 ਸਾਲ ਪੁਰਾਣਾ ਇਸ਼ੂ ਆ। ਇਹ ਸ਼ੁਰੂ ਤੋਂ ਹੀ ਜਿੱਦਾਂ ਸਾਡੀਆਂ ਹੁਣ ਸੰਸਥਾਵਾਂ NGOs ਬਹੁਤ ਬਣ ਗਈਆਂ, ਬੇਲੋੜੀਆਂ NGOs ਬਣੀਆਂ ਹੋਈਆਂ ਆ, ਸੱਥਾਂ ਬਣੀਆਂ ਹੋਈਆਂ ਆ, ਵੁਮੈਨ ਆਰਗੇਨਾਈਜੇਸ਼ਨ ਬਣੀਆਂ ਆ, ਭੰਗੜੇ ਗਿੱਧੇ ਬਣ ਗਈਆਂ ਸਾਰੀਆਂ। ਘੱਟੋ ਘੱਟ ਕੋਈ 5-10 ਆਰਗੇਨਾਈਜੇਸ਼ਨ ਇਹ ਵੀ ਬਣਨ ਜਿਹੜੀ ਇਹ ਗੱਲ ਬਹੁਤ ਪੁਰਾਣੀ, ਮੈਂ ਦੱਸਿਆ ਸੀ 25-30 ਸਾਲ ਪੁਰਾਣੀ ਗੱਲ ਆ। ਉਦੋਂ ਤੋਂ ਸਾਨੂੰ ਲੋੜ ਆ, ਜਿਹੜਾ ਨਯਾ ਨਵਾਂ ਮਾਈਗ੍ਰੇਟ ਹੁੰਦਾ ਇੱਥੇ ਉਹਨੂੰ ਕੁਛ ਤੌਰ ਤਰੀਕੇ ਥੋੜੇ ਜਿਹੇ ਗਾਈਡਲਾਈਨ ਦੱਸੀਆਂ ਜਾਣ, ਯਾਰ ਆਹ ਆਹ ਗੱਲਾਂ ਇੱਥੇ ਲੋਕ ਨਹੀਂ ਪਸੰਦ ਕਰਦੇ, ਕਿਸੇ ਵੱਲ ਘੂਰਨਾ ਨੀ, ਫੋਨ ਤੇ ਗੁੱਚੇ ਚ ਨਹੀਂ ਕਰਨੀ, ਥੋੜਾ ਜਿਹਾ ਵਿਜੀਲੈਂਟ ਹੋ ਕੇ ਚੱਲੋ, ਪ੍ਰੋਪਰ ਤਿਆਰ ਹੋ ਕੇ ਜਾਓ, ਆਪਣਾ ਸੋਹਣੇ ਕੱਪੜੇ ਪਾ ਕੇ ਜਾਓ, ਗੱਲ ਧਿਆਨ ਨਾ ਕਰੋ, ਅਗਲੇ ਨੂੰ ਹੈਲੋ ਹਾਏ ਕਰੋ, ਸਮਾਈਲ ਪਾਸ ਕਰੋ, ਕਿਸੇ ਵੱਲ ਦੇਖਣਾ ਨਹੀਂ, ਕਿਸੇ ਦੇ ਨਿਆਣੇ ਨੂੰ ਟੱਚ ਨਹੀਂ ਕਰਨਾ। ਇਹ ਬਹੁਤ ਸਾਰੇ ਇਸ਼ੂ ਹੋਰ ਬੇਅੰਤੀ ਇਹੋ ਜਿਹਾ ਸੋਸ਼ਲ ਫੈਬਰਿਕ ਵਿੱਚ ਹੈਗੇ ਆ ਜਿਹੜੇ ਅਸੀਂ ਕਹਿ ਸਕਦੇ ਹਾਂ, ਜਿਹੜੇ ਸਮਝਾ ਸਕਦੇ ਹਾਂ। ਆਰਗੇਨਾਈਜੇਸ਼ਨ ਹੁਣ ਗੁਰਦੁਆਰਿਆਂ ਦੀ ਸਟੇਜਾਂ ਤੋਂ ਗੱਲ ਹੋਵੇ, ਵੈਸੇ ਤਾਂ ਆਰਗੇਨਾਈਜੇਸ਼ਨ ਜ਼ਿਆਦੀਆਂ ਬੈਟਰ ਆ, ਉਹ ਉਹਨਾਂ ਦੇ ਇਨ ਟੱਚ ਹੋਣ, ਜਿਹੜੇ ਵੀ ਮਾਈਗ੍ਰੈਂਟਸ ਆਉਂਦੇ ਆ, ਜਦੋਂ ਆਉਂਦੇ ਪਰਿਵਾਰ ਆਉਂਦੇ ਆ, ਹਰ ਬੰਦੇ ਲਈ ਉਹਨੂੰ ਤੁਸੀਂ ਇੱਕ ਗੱਲ ਦੇਖੋ, ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਸਾਡੇ ਬਜ਼ੁਰਗਾਂ ਨੂੰ ਪਤਾ ਨੀ ਹਨਾ ਵੀ ਉਹ ਉੱਥੋਂ ਆਏ ਆ, ਉਹਨਾਂ ਨੂੰ ਪਤਾ ਨੀ। ਮੈਂ ਕਹਿੰਦਾ ਭਾਵਾਂ ਪੜਿਆ ਤੋਂ ਪੜਿਆ, ਅਨਪੜ੍ਹ ਤੋਂ ਅਨਪੜ੍ਹ, ਉੱਥੇ ਦਾ ਭਾਵਾਂ ਬਜ਼ੁਰਗ ਭਾਵਾਂ ਜਵਾਨ, ਜਿਹੜਾ ਆਵੇ ਇੱਥੇ ਦਾ ਕਲਚਰਲ ਡਿਫਰੈਂਸ ਹੈਗਾ ਆ, ਉਹ ਤੁਹਾਨੂੰ ਬਿਨਾਂ ਦੱਸੇ ਤੋਂ ਨੀ ਆਉਣਾ ਹੈਗਾ।
0: ਜੀ ਬਿਲਕੁਲ,
1: ਡਾਕਟਰ ਨੂੰ ਵੀ ਕਿਸੇ ਨੂੰ ਲੈ ਆਓ ਜਿਹੜਾ।
0: ਜੀ ਜੀ, ਮਾਫੀ ਚਾਹੁੰਦੀ ਹਾਂ ਮੈਂ ਗੱਲ ਵਿੱਚੋਂ ਰੋਕ ਰਹੀ ਹਾਂ। ਤੁਸੀਂ ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਆ, ਆਪਣੀਆਂ ਬਹੁਤ ਸਾਰੀਆਂ NGOs ਬਣੀਆਂ ਹੋਈਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਹੈ ਨਾ। ਤੇ ਮੇਰੀ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਹੋਈ ਇੱਕ ਦੋ ਆਰਗੇਨਾਈਜੇਸ਼ਨਸ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਇਸੇ ਵਿਸ਼ੇ ਨੂੰ ਲੈ ਕੇ ਨਾ। ਤਾਂ ਉਹਨਾਂ ਵੱਲੋਂ, ਕਿਉਂਕਿ ਉਹ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਵਿੱਚ ਕੁਛ ਜਿਵੇਂ ਬਜ਼ੁਰਗਾਂ ਦੇ ਵੀ ਉਹਨਾਂ ਨੇ ਗਰੁੱਪ ਬਣਾਏ ਹੋਏ ਆ, ਅਲੱਗ ਅਲੱਗ ਸੈਸ਼ਨ ਰਨ ਕਰਦੇ ਆ, ਜਿੱਦਾਂ ਹਨਾ ਵੀ ਬੱਚਿਆਂ ਦੇ ਸੈਸ਼ਨ ਵੀ ਹੁੰਦੇ ਆ ਜਾਂ ਮਾਵਾਂ ਦੇ ਸੈਸ਼ਨ ਹੁੰਦੇ ਆ, ਏਦਾਂ ਹੀ ਬਜ਼ੁਰਗਾਂ ਦੇ ਵੀ ਕੁਛ ਜਿਹੜੇ ਸੈਸ਼ਨ ਆ, ਹਨਾ, ਸੀਨੀਅਰ ਸਿਟੀਜ਼ਨਸ ਜਿਹੜੇ ਆ ਉਹਨਾਂ ਦੇ ਸੈਸ਼ਨ ਰੱਖਦੇ ਆ ਉਹ। ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਜਦੋਂ ਨਾ ਇਸ ਤਰ੍ਹਾਂ ਦੀ ਅਵੇਅਰਨੈਸ ਦੇ ਲਈ ਆਪਣੇ ਗਰੁੱਪਸ ਦੇ ਵਿੱਚ ਗੱਲਬਾਤ ਸ਼ੁਰੂ ਕੀਤੀ ਜਾਂ ਉਹਨਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਅਗਲੇ ਸੈਸ਼ਨ ਤੋਂ ਬੰਦ ਹੋ ਗਏ, ਗਰੁੱਪ ਦੇ ਵਿੱਚ ਆਉਣਾ ਹੀ ਬੰਦ ਕਰਤਾ ਬਜ਼ੁਰਗਾਂ ਨੇ ਵੀ, ਜਿਨ੍ਹਾਂ ਦੇ ਲਈ ਉਹ ਸੈਸ਼ਨ ਅਸੀਂ ਰੱਖੇ ਉਹਨਾਂ ਨੇ ਉਸ ਸੈਸ਼ਨ ਦੇ ਵਿੱਚ ਆਉਣਾ ਬੰਦ ਕਰਤਾ। ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕਈ ਵਾਰ ਪਾਰਕਾਂ ਦੇ ਵਿੱਚ ਬੈਠ ਕੇ, ਹਨਾ, ਬੜੀ ਮਤਲਬ ਕਿਉਂਕਿ ਸਾਡੇ ਲਈ ਉਹ ਚੀਜ਼ਾਂ ਬੇਹੂਦਾ ਨਹੀਂ ਆ, ਪਰ ਦੂਜੇ ਭਾਈਚਾਰਿਆਂ ਦੇ ਲਈ ਉਹ ਚੀਜ਼ਾਂ ਬੇਹੂਦਾ ਆ, ਹਨਾ। ਸੋ ਉਹ ਚੀਜ਼ਾਂ ਜਿਹੜੀਆਂ ਉਹ ਨਾ ਹੋਣ ਪਾਰਕਾਂ ਚ ਬੈਠ ਕੇ, ਹਨਾ, ਇਹੋ ਜਿਹੀਆਂ ਜਿਹੜੀਆਂ ਹਰਕਤਾਂ ਆ ਉਹ ਅਵੋਇਡ ਕੀਤੀਆਂ ਜਾਣ, ਗੁਰੇਜ਼ ਕੀਤਾ ਜਾਵੇ। ਉਹ ਕਹਿੰਦੇ ਜਦੋਂ ਅਸੀਂ ਇਹਨਾਂ ਗੱਲਾਂ ਤੇ ਆਏ ਤੇ ਅਗਲੇ ਹਫ਼ਤੇ ਤੋਂ ਬਜ਼ੁਰਗਾਂ ਨੇ ਉਸ ਗਰੁੱਪ ਦੇ ਵਿੱਚ ਜਾਣਾ ਹੀ ਬੰਦ ਕਰਤਾ, ਸੈਸ਼ਨ ਹੀ ਅਟੈਂਡ ਕਰਨੇ ਬੰਦ ਕਰਤੇ। ਸੋ ਇਹ ਵੀ ਇੱਕ ਸਮੱਸਿਆ ਹੈਗੀ ਆ ਜੀ।
1: ਨਹੀਂ, ਸਮੱਸਿਆਵਾਂ ਛੋਟੀਆਂ ਛੋਟੀਆਂ ਬਹੁਤ ਸਾਰੀਆਂ ਆ, ਇਹ ਚਲੋ ਇੱਕ ਵਾਰੀ ਉਹ ਹਟ ਜਾਣਗੇ, ਪਰ ਤੁਹਾਨੂੰ ਆਪਣੀ ਕੰਟੀਨਿਊਟੀ ਬਰਕਰਾਰ ਰੱਖਣੀ ਪੈਣੀ ਆ
0: ਜੀ।
1: ਆਪਾਂ ਨੂੰ ਕੰਮ ਕਰਦੇ ਰਹਿਣਾ ਪੈਣਾ ਆ। ਗੁੱਸਾ ਦੇਖੋ ਜੀ, ਮੈਂ ਤੁਹਾਨੂੰ ਇੱਕ ਬੜੀ ਇਗਜ਼ਾਮਪਲ ਦਿੰਦਾ, ਮੈਂ ਗੁਰਦੁਆਰੇ ਦੀ ਇਗਜ਼ਾਮਪਲ ਦਿੰਦਾ
0: ਜੀ।
1: ਮੈਂ ਖੁਦ ਉੱਥੇ ਇੰਨੇ ਚਿਰ ਤੋਂ ਚਰਦਾ ਆ ਰਿਹਾ, ਜਦੋਂ ਹਨਾ ਕਈ ਵਾਰ ਕੋਈ ਸੇਵਾਦਾਰ ਤੁਹਾਨੂੰ, ਤੁਸੀਂ ਬੈਠਣ ਲੱਗਦੇ ਆ ਜਾਂ ਤੁਹਾਨੂੰ ਕਿਤੇ ਖੜੇ ਹੁੰਦੇ ਤੁਹਾਨੂੰ ਕੁਛ ਕਹਿੰਦਾ ਆ, ਮੈਂ ਆਪਣੀ ਪਰਸਨਲ ਦੱਸਦਾ, ਮੈਂ ਕਿਸੇ ਤੇ ਨੀ ਗੱਲ ਰਿਹਾ, ਮੈਨੂੰ ਖੁਦ ਨੂੰ ਕਈ ਵਾਰੀ ਗੁੱਸਾ ਆ ਜਾਂਦਾ ਜਦੋਂ ਕੋਈ ਸੇਵਾਦਾਰ ਮੈਨੂੰ ਕੁਛ ਕਹਿੰਦਾ, ਪਰ ਫਿਰ ਬੜੇ ਠਰਮੇ ਨਾਲ ਇਕਦਮ ਫਿਰ ਆਪਣੇ ਆਪ ਨੂੰ ਸਮਝੀਦਾ, ਨਹੀਂ ਇਹਦੀ ਡਿਊਟੀ ਆ, ਇਹ ਕਹਿ ਰਿਹਾ ਆ, ਮੰਨੋ ਉੱਠ ਕੇ ਅੱਗੇ ਚੱਲੋ
0: ਜੀ,
1: ਕਰਕੇ ਹਿਊਮਨ ਨੇਚਰ ਆ, ਜਦੋਂ ਤੁਹਾਨੂੰ ਕੋਈ ਗਾਈਡ ਕਰਦਾ ਹਨਾ, ਤੁਹਾਡਾ ਮਨ ਗਾਈਡ ਹੋਣ ਨੂੰ ਤਿਆਰ ਨੀ ਗਾ
0: ਜੀ,
1: ਤੇ ਇਹ ਮੰਨਣੀ ਪੈਣੀ ਆ, ਤਾਂ ਆਪਣੇ ਮਨ ਨੂੰ ਸਮਝਾਉਣਾ ਪੈਣਾ। ਜੇ ਕੋਈ ਬੰਦਾ ਗੱਲ ਦੱਸਦਾ ਪਿਆ, ਜੇ ਉਹ ਕੋਈ ਅਥਾਰਿਟੀ ਵਿੱਚ ਹੈਗਾ ਆ, ਸਾਨੂੰ ਉਹਦੀ ਗੱਲ ਮੰਨਣੀ ਚਾਹੀਦੀ।
0: ਬਿਲਕੁਲ,
1: ਇਹਦੇ ਵਿੱਚ ਅਸੀਂ ਬਹੁਤ ਪਿੱਛੇ ਆ, ਜਦੋਂ ਸਾਨੂੰ ਕੋਈ ਗੁਰਦੁਆਰੇ ਵਿੱਚ ਅੱਧੀਆਂ ਲੜਾਈਆਂ ਇਹੀ ਹੁੰਦੀਆਂ, ਉਹ ਮੈਨੂੰ ਕਿੱਦਾਂ ਕਹਿਤਾ, ਤੂੰ ਮੈਨੂੰ ਉੱਠਣ ਨੂੰ ਕਿੱਦਾਂ ਕਹਿਤਾ
0: ਜੀ,
1: ਉਹ ਬੰਦੇ ਤੇ ਉੱਥੇ ਡਿਊਟੀ ਲੱਗੀ ਹੋਈ, ਕਹਿ ਰਿਹਾ ਤਾਂ ਉੱਠ ਜਾਓ ਭਾਵਾਂ ਜਿੱਦਾਂ ਮਰਜ਼ੀ ਆ, ਤੁਸੀਂ ਬਾਅਦ ਚ ਉਹਨਾਂ ਨਾਲ ਕੋਈ ਡਿਸਕਸ਼ਨ ਕਰ ਲਈਓ। ਇਹੀ ਉਹ ਸਾਡੇ ਜਿਹੜੀ ਸੈਸ਼ਨਸ ਵਿੱਚ ਸੈਸ਼ਨਸ ਅਸੀਂ ਦੇ ਰਹੇ ਆ, ਤਾਂ ਉਹਨਾਂ ਜਿਹੜੇ ਮੂਹਰੇ ਬੈਠੇ ਉਹਨਾਂ ਨੂੰ ਮੰਨਣਾ ਪੈਣਾ, ਸਾਡੇ ਭਲੇ ਲਈ ਗੱਲਾਂ ਹੋ ਰਹੀਆਂ
0: ਜੀ,
1: ਇਹਦੀ ਵਾਈਡਰ ਕਮਿਊਨਿਟੀ ਨੂੰ ਫਾਇਦਾ ਹੋਣਾ, ਸਾਨੂੰ ਖੁਦ ਨੂੰ ਵੀ ਫਾਇਦਾ ਹੋਣਾ,
0: ਬਿਲਕੁਲ
1: ਠੀਕ ਹੈ। ਅਸੀਂ ਵੀ ਕਿਸੇ ਨਾਲ ਮੂੰਹ ਅੱਗੇ ਬੋਲ ਵਿਗਾੜ ਹੋਊਗਾ, ਕਿਸੇ ਦਿਨ ਕੋਈ ਆ ਕੇ ਕੋਈ ਬੋਲੂਗਾ, ਅਸੀਂ ਦੋ ਉਹਨੂੰ ਕਵਾਂਗੇ, ਜੇ ਅਸੀਂ ਉਹ ਕੰਮ ਹੀ ਨਾ ਕਰੀਏ ਅਸੀਂ ਬਚ ਜਾਵਾਂਗੇ ਸਾਰੇ ਕਾਸੇ ਤੋਂ।
0: ਬਿਲਕੁਲ ਜੀ,
1: ਆਰਗੇਨਾਈਜੇਸ਼ਨ ਨੂੰ ਚਾਹੀਦਾ ਕੰਟੀਨਿਊਟੀ ਬਣਾਈ ਰੱਖਣ ਆਪਦੀ, ਇਹ ਕੰਮ ਹੋਣਾ ਹੀ ਹੋਣਾ। ਬਹੁਤ ਬੰਦੇ ਨਹੀਂ ਆਉਣ, ਗੁੱਸਾ ਵੀ ਕਰਨਗੇ, ਮੰਨਣਗੇ ਵੀ ਹਰ ਬੰਦੇ ਨੂੰ ਪਤਾ ਵੀ ਮੈਨੂੰ ਸਾਰਾ ਕੁਛ ਪਤਾ ਆ, ਹਰ ਬੰਦੇ ਦੇ ਅੰਦਰ ਇਹ ਗੱਲ ਹੈਗੀ ਆ, ਪਰ ਤੁਹਾਨੂੰ ਆਪਣਾ ਜਿਹੜਾ ਇੱਕ ਕੰਟੀਨਿਊਸ ਐਫਰਟ ਰੱਖਣਾ ਪੈਣਾ, ਲੋਕਾਂ ਨੂੰ ਸਮਝਾਉਣਾ ਪਾਉਣਾ। ਬਾਕੀ ਇੱਕ ਗੱਲ ਹੋਰ ਵੀ ਆ, ਇਹ ਵੀ ਕਾਫੀ ਡਿਫਰੈਂਟ ਓਪੀਨੀਅਨ ਆਉਣੇ ਆ, ਪਰ ਮੈਂ ਗੱਲ ਕਹਿ ਦਿੰਦਾ ਇਹ ਵੀ, ਜਿੱਦਾਂ ਆਪਾਂ ਆਮ ਹੀ ਨਾ ਤੁਹਾਡਾ ਕੱਪੜੇ ਪਹਿਨਣ ਦਾ ਵੀ ਆ ਜਿਹੜਾ, ਉਹ ਵੀ ਥੋੜਾ ਜਿਹਾ ਰਖਾਉਂਦਾ। ਜਦੋਂ ਤੁਸੀਂ ਕਿਸੇ ਵੀ ਸੋਸ਼ਲ ਸਪੇਸ ਵਿੱਚ ਜਾਂਦੇ ਆ, ਤੁਹਾਡੀ ਜਿਹੜੀ ਡਰੈਸਿੰਗ ਕੋਡ ਆ, ਡਰੈਸਿੰਗ ਕੋਡ ਇੱਥੇ ਤੁਹਾਨੂੰ ਪਤਾ ਹਰ ਜਗ੍ਹਾ ਡਿਫਰੈਂਟ ਆ। ਤੁਸੀਂ ਨਾਈਟ ਕਲੱਬ ਜਾਂਦੇ ਆ, ਉੱਥੇ ਇੱਕ ਡਰੈਸਿੰਗ ਕੋਡ ਆ, ਤੁਸੀਂ ਗੁਰਦੁਆਰੇ ਜਾਂਦੇ ਡਰੈਸਿੰਗ ਕੋਡ ਆ, ਤੁਸੀਂ ਕਿਸੇ ਦੇ ਘਰ ਜਾਂਦੇ ਆ, ਉੱਥੇ ਵੀ ਅਗਲੇ ਨੂੰ ਕਿਸੇ ਦੀ ਪਾਰਟੀ ਦੇ ਵੀ ਪਹਿਲੋਂ ਪੁੱਛਦੇ ਆ, ਯਾਰ ਫਾਰਮਲ ਆ ਜਾਂ ਕਿੱਦਾਂ ਆ, ਅਟਾਇਰ ਕਿਹੜਾ ਪਾ ਕੇ।
0: ਬਿਲਕੁਲ,
1: ਜਦੋਂ ਤੁਸੀਂ ਰਨਿੰਗ ਤੇ ਜਾਂਦੇ ਆ ਤੁਹਾਡਾ ਅਟਾਇਰ ਡਿਫਰੈਂਟ ਆ, ਤੁਸੀਂ ਜਿਮ ਵਿੱਚ ਜਾਂਦੇ ਤੁਹਾਡੀ ਡਿਫਰੈਂਟ ਆ। ਸੋ ਸਾਨੂੰ ਆਪਣੇ ਬਜ਼ੁਰਗਾਂ ਨੂੰ ਠੀਕ, ਸਾਡੇ ਉਹ ਪਹਿਰਾਵੇ ਹੈਗੇ, ਧੋਤੀ ਜੋ ਵੀ ਕੁੜਤਾ ਪਜਾਮਾ ਸਾਰੇ ਹੈਗੇ ਆ, ਪਰ ਤੁਸੀਂ ਪੈਂਟ ਕੋਟ ਪੈਂਟ, ਕੱਲ ਮੈਂ ਤਾਂ ਹਰ ਕਮਲ ਸੀਗੇ ਪੰਜੇ ਤੁਹਾਨੂੰ ਇਹ ਗੱਲ ਕਰਦੇ ਆ, ਅਸੀਂ ਜਿਹੜਾ ਸਾਡੇ ਪਹਿਰਾਵੇ ਨੂੰ ਬਹੁਤ ਡਿਫਰੈਂਟਲੀ ਲੈ ਗਏ। ਤੁਸੀਂ ਵੀ ਆਪਣੇ ਕਿਤੇ ਹਨਾ 1940s ਦੀਆਂ ਜਾਂ 50s ਦੀਆਂ ਆਪਣੇ ਪਰਿਵਾਰ ਦੀਆਂ ਫੋਟੋ ਦੇਖਿਓ, ਤੇ ਅਬਰੋਡ ਓਵਰਸੀਜ਼ ਦੇ ਸਾਰਿਆਂ ਦੀਆਂ ਫੋਟੋਜ਼ ਦੇਖਿਓ, ਸੂਟ ਬੂਟ ਵਿੱਚ ਸਾਰਿਆਂ ਦੀਆਂ ਫੋਟੋ ਹੋਣਗੀਆਂ ਤੁਹਾਨੂੰ ਮਿਲਣਗੀਆਂ, ਵਿਦਆਊਟ ਸੂਟ ਬੂਟ ਦੇ ਕਿਸੇ ਦੀਆਂ ਫੋਟੋ ਨਹੀਂ ਮਿਲਣ ਸਾਡੇ ਬਜ਼ੁਰਗਾਂ ਦੀਆਂ, ਸਾਡੇ ਬਜ਼ੁਰਗਾਂ ਦੀਆਂ ਸਟੂਡੀਓ ਫੋਟੋਗ੍ਰਾਫਸ ਹੁੰਦੀਆਂ, ਅੱਜ ਨਾਲੋਂ ਮੱਚ ਮੱਚ ਬੈਟਰ ਉਹ ਪਰਸਨੈਲਿਟੀਜ਼ ਹੁੰਦੀਆਂ ਸੀ ਉਹਨਾਂ ਦੀਆਂ। ਅਸੀਂ ਕਿਤੇ ਨਾ ਕਿਤੇ ਇਹ ਚੀਜ਼ ਚੋਂ ਬੜਾ ਪਿੱਛੇ ਨੂੰ ਜਾ ਰਹੇ ਹਾਂ ਵੀ ਜਿਹੜਾ ਸਾਡਾ ਅਟਾਇਰ ਆ, ਸਾਡਾ ਲੁੱਕ ਆ, ਉਹ ਅੱਜ ਦੇ ਤਰੀਕੇ ਨਾਲੋਂ ਬਹੁਤ ਡਿਫਰੈਂਟ ਜਾ ਰਿਹਾ
0: ਜੀ,
1: ਤੇ ਸਾਨੂੰ ਉੱਤੇ ਕੰਮ ਕਰਨਾ ਆ। ਇਹ ਨੀ, ਇਹਦੇ ਮਤਲਬ ਇਹ ਨੀ ਤੁਸੀਂ ਆਪਣਾ ਪਹਿਰਾਵਾ ਛੱਡ ਦੋ, ਉਹਨਾਂ ਨੇ ਕਿਹੜਾ ਛੱਡਦਾ ਸੀਗਾ, ਉਦੋਂ ਜੇ ਸਟੂਡੀਓ ਫੋਟੋਸ ਉਹ ਖਿੱਚਦੇ ਸੀ। ਆਪਾਂ ਇੱਥੇ ਦੇਖਦੇ ਆ ਜਦੋਂ ਕਾਮਾ ਘਾਟਾ ਮਾਰੂ ਵਾਲੀਆਂ ਵੀ ਦੇਖਦੇ, ਫਿਲਮਾਂ ਵੀ ਬਣੀਆਂ, ਉਹਨਾਂ ਦੇ ਅਟਾਇਰ ਕਿੰਨੇ ਸੋਹਣੇ, ਉਹ ਸੂਟ ਬੂਟ ਸਾਰੇ ਪਾ ਕੇ ਜਾਂਦੇ ਸੀ
0: ਜੀ,
1: ਜਿੰਨੀਆਂ ਵੀ ਪੁਰਾਣੀਆਂ 40s ਮਾਈਗ੍ਰੇਸ਼ਨ ਹੁੰਦੀ ਆ। ਸੋ ਉਹ ਚੀਜ਼ ਵੀ ਇਫੈਕਟ ਕਰਦੀ ਆ ਜਦੋਂ ਬਾਹਰ ਜਾਂਦੇ ਆ, ਜੇ ਥੋੜਾ ਜਿਹਾ ਵੈਲ ਡਰੈਸਡ ਅਪ ਹੋ ਕੇ ਜਾਓ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਨੀ ਕੋਈ ਹਰਜ ਹੈਗਾ ਆ। ਓਪੀਨੀਅਨ ਵਿੱਚ ਐਵਰੀਵਨ ਗੋਟ ਇਟਸ ਡਿਫਰੈਂਟ, ਮੇਰਾ ਓਪੀਨੀਅਨ ਇਹ ਆ ਵੀ ਥੋੜਾ ਜਿਹਾ ਡਰੈਸ ਅਪ ਹੋ ਕੇ ਤੇ ਆਪਣੇ ਜਿਹੜੇ ਜਗ੍ਹਾ ਜਾ ਰਹੇ ਤੁਸੀਂ ਉਹਦੇ ਤਰੀਕੇ ਸਲੀਕੇ ਨਾਲ ਡਰੈਸ ਅਪ ਹੋ ਕੇ ਜਾਓ ਤਾਂ ਉਹ ਵੀ ਇੱਕ ਥੋੜਾ ਜਿਹਾ ਤੁਹਾਨੂੰ ਟਾਰਗੇਟ ਹੋਣ ਦਾ ਕਾਰਨ ਬਣਦਾ।
0: ਬਿਲਕੁਲ ਸਹੀ, ਤੁਸੀਂ ਜਿਵੇਂ ਗੱਲ ਕੀਤੀ ਆ ਨਾ, ਜਿਹੜੇ ਸਾਡੇ ਆਪਣੇ ਇਵੈਂਟ ਹੁੰਦੇ ਆ, ਜਿਹੜੇ ਸਾਡੇ ਆਪਣੇ ਮੇਲੇ ਹੁੰਦੇ ਆ, ਹਨਾ, ਉਹਨਾਂ ਮੇਲਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਤੁਸੀਂ ਆਪਣੇ ਚਾਦਰੇ ਕੁੜਤੇ ਦੇ ਵਿੱਚ ਜਾਓ, ਹਨਾ, ਕਿਉਂਕਿ ਤੁਹਾਨੂੰ ਉੱਥੇ ਪੂਰੀ ਖੁੱਲ ਹੈ, ਤੁਸੀਂ ਉੱਥੇ ਹੀ ਆਪਣੇ ਪਹਿਰਾਵੇ ਦੇ ਨਾਲ ਜਾਣਾ ਹੈ, ਹਨਾ, ਤੇ ਤੁਹਾਡੇ ਲਈ ਬੜਾ ਉੱਥੇ ਰਿਲੈਕਸਿੰਗ ਹੁੰਦੀਆਂ ਉਹ ਚੀਜ਼ਾਂ। ਪਰ ਜਦੋਂ ਤੁਸੀਂ ਕਿਸੇ ਹੋਰ ਇਵੈਂਟ ਤੇ ਜਾਂਦੇ ਆ ਤਾਂ ਉੱਥੇ ਮੈਨੂੰ ਲੱਗਦਾ ਬਹੁਤ ਜ਼ਰੂਰੀ ਵੀ ਆ ਕਿ ਦੂਸਰੀਆਂ ਕਮਿਊਨਿਟੀ, ਜਦੋਂ ਅਸੀਂ ਮਲਟੀ ਕਲਚਰਲ ਇਵੈਂਟਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਥੋੜਾ ਜਿਹਾ ਇਹ ਧਿਆਨ ਰੱਖਣ ਵਾਲਾ ਹੁੰਦਾ ਕਿ ਹਰ ਕੋਈ ਇੱਕ ਦੂਜੇ ਨੂੰ ਸਹਿਜ ਦੇ ਨਾਲ ਲਏ, ਔਰ ਸਾਡੀ ਜਿਹੜੀ ਦੇਖ ਆ ਉਹ ਵੀ ਵੱਖਰੀ ਆ, ਹਨਾ, ਔਰ ਜਦੋਂ ਸਾਡੀ ਦੇਖ ਵੱਖਰੀ ਆ ਤਾਂ ਜਦੋਂ ਅਸੀਂ ਹੋਰ ਮਤਲਬ ਚੀਜ਼ਾਂ ਜਿਹੜੀਆਂ ਉਹ ਪਾ ਕੇ ਜਾਂ ਕੁਛ, ਤਾਂ ਉਹਦੇ ਨਾਲ ਦੂਜਿਆਂ ਦੇ ਉੱਤੇ ਜਿਹੜਾ ਪ੍ਰਭਾਵ ਆ ਉਹ ਕਿੰਨਾ ਕੁ ਸੁਚਾਰੂ ਪੈਂਦਾ ਆ, ਇਹ ਇਹ ਸਾਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ, ਹਨਾ। ਤੇ ਦੂਜੀ ਗੱਲ ਜਿਵੇਂ ਤੁਸੀਂ ਕੀਤੀ ਆ ਕਿ ਸਾਡੇ ਜਿਹੜੇ ਬਜ਼ੁਰਗ ਆ, ਬਿਲਕੁਲ, ਜਦੋਂ ਤੁਸੀਂ ਪਿਛਲੀਆਂ ਫੋਟੋਜ਼ ਜਾਂ ਤੁਸੀਂ ਜਦੋਂ ਜਿਹੜੇ ਸਾਡੇ ਬਹੁਤ ਵੱਡੇ ਸਾਹਿਤਕਾਰ ਹੋਏ ਆ, ਵਿਦਵਾਨ ਹੋਏ ਆ, ਹਨਾ, ਉਹ ਉਹਨਾਂ ਸਮਿਆਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਗਏ, ਉਹਨਾਂ ਨੇ ਉਹਨਾਂ ਮੁਲਕਾਂ ਦੇ ਬਹੁਤ ਸਾਰੇ ਜਿਹੜੇ ਸੱਭਿਆਚਾਰ ਦੇ ਚੰਗੇ ਜਿਹੜੇ ਗੁਣ ਆ ਨਾ ਉਹਨਾਂ ਨੂੰ ਕਿਤਾਬਾਂ ਦੇ ਵਿੱਚ ਉਸ ਸਮੇਂ ਸਾਂਝਾ ਕੀਤਾ ਤੇ ਉਹਦੇ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕ ਆ ਮੈਂ ਜਾਣਦੀ ਆ ਕਿ ਮੇਰੇ ਆਪਣੇ ਕੁਛ ਜਾਣਕਾਰ ਜਿਹਨਾਂ ਕੁੜੀਆਂ ਦੇ ਵਿਆਹ ਮਤਲਬ ਉਸ ਵੇਲੇ ਜਿੱਦਾਂ ਕਿਸੇ ਦਾ ਇੰਗਲੈਂਡ ਚ ਰਿਸ਼ਤਾ ਹੋ ਗਿਆ ਤਾਂ ਉਹ ਕੁੜੀਆਂ ਜਿਹੜੀਆਂ ਸੀ ਉਹ ਬਕਾਇਦਾ ਉਹ ਕਿਤਾਬਾਂ ਪੜ੍ਹਦੀਆਂ ਹੁੰਦੀਆਂ ਸੀ ਵੀ ਵਿਦੇਸ਼ੀ ਪੰਜਾਬੀ ਸਾਹਿਤ ਜਿਹਨਾਂ ਨੇ ਲਿਖਿਆ ਹੋਇਆ ਹਨਾ ਵੀ ਕਿਹੜੇ ਦੇਸ਼ ਦੇ ਵਿੱਚ ਕੀ ਰੂਲਸ ਆ ਕੀ ਉਥੋਂ ਦਾ ਕਲਚਰ ਆ ਹਨਾ ਵੀ ਮੈਂ ਮਤਲਬ ਉੱਥੇ ਵਿਆਹ ਹੀ ਜਾਣਾ ਤੇ ਮੈਨੂੰ ਪਤਾ ਹੋਵੇ ਵੀ ਮੈਂ ਇੰਗਲੈਂਡ ਦੇ ਪਰਿਵਾਰ ਦੇ ਵਿੱਚ ਇੰਗਲੈਂਡ ਦਾ ਜਿਹੜਾ ਜੰਪਲ ਬੱਚਾ ਉਹਦੇ ਨਾਲ ਮੇਰਾ ਵਿਆਹ ਹੋਣਾ ਵੀ ਮੇਰੀਆਂ ਜਿਹੜੀਆਂ ਆਦਤਾਂ ਸੋ ਇਸ ਪੱਧਰ ਤੋਂ ਸਾਨੂੰ ਕੁਛ ਨਾ ਕੁਛ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੁੰਦੀ ਆ ਤੇ ਜੇ ਅਸੀਂ ਮਤਲਬ ਸਿਰਫ ਮਤਲਬ ਇੱਕ ਹੁੰਦਾ ਨਾ ਕਿ ਅਸੀਂ ਥੋੜੇ ਜਿਹੇ ਕਈ ਵਾਰ ਖਰੂਦੀ ਹੋ ਜਾਂਦੇ ਹਾਂ ਸਿਰਫ ਖਰੂਦ ਪਾਉਣਾ ਜਿਹੜਾ ਆ ਉਹ ਅਸੀਂ ਸਮਝ ਲੈਂਦੇ ਹਾਂ ਵੀ ਸ਼ਾਇਦ ਇਹੀ ਸਾਡਾ ਸੱਭਿਆਚਾਰ ਆ ਸੋ ਪਾਰਕਾਂ ਦੀ ਜਿਹੜੀ ਗੱਲ ਕਰਦੇ ਹਾਂ ਨਾ ਪਾਰਕਾਂ ਦੇ ਵਿੱਚ ਵੀ ਇਹੀ ਸਮੱਸਿਆ ਆ ਰਹੀ ਆ ਕਿ ਪਾਰਕਾਂ ਦੇ ਵਿੱਚ ਜਦੋਂ ਅਸੀਂ ਹਾਂਜੀ
1: ਸੋਰੀ ਕੁਇਕਲੀ ਮੈਂ ਤੁਹਾਨੂੰ ਇੱਕ ਗੱਲ ਮੇਰੇ ਦਿਮਾਗ ਚ ਆਈ ਆ ਤੁਸੀਂ ਮੇ ਬੀ ਮੈਨੂੰ ਵੀਡੀਓ ਪਤਾ ਨੀ ਸ਼ਾਇਦ ਮੈਲਬਰਨ ਦੀ ਆ ਜਾਂ ਕਿਸੇ ਹੋਰ ਸਟੇਟ ਦੀ ਆ ਜਿਹੜੀ ਘਰਾਂ ਦੇ ਬਾਹਰ ਰੁਕ ਕੇ ਦੇਖਣ ਦੀ ਗੱਲ ਹਨਾ ਉਹਦੇ ਵਿੱਚ ਕੋਈ ਪ੍ਰੋਬਲਮ ਨੀ ਗੀ ਹਨਾ ਰੁਕ ਕੇ ਦੇਖਣਾ ਉਹਨੂੰ ਨਿਹਾਰਨਾ ਕਿਸੇ ਦੀ ਪ੍ਰੇਜ਼ ਕਰ ਦੋ ਜੇ ਕੋਈ ਕਿਸੇ ਨੇ ਦੇਖ ਲਿਆ ਵੀ ਬਹੁਤ ਵਧੀਆ ਤੇਰਾ ਘਰ ਆ ਹਨਾ ਉਹਨੂੰ ਜੇ ਕੋਈ ਬਾਹਰ ਵੀ ਆ ਗਿਆ ਤੇਰਾ ਘਰ ਬੈਠਾ ਲੋਕੀ ਖੁਸ਼ ਉਹ ਚ ਕੋਈ ਮਾਇੰਡ ਨੀ ਕਰਦਾ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਕਿਸ ਤਰ੍ਹਾਂ ਇੱਥੇ ਹਨਾ ਆਪਣੇ ਜੋ ਅਮੈਰੀਕਨ ਬਾਜ਼ ਹੁੰਦੇ ਹਨਾ ਅਮੈਰੀਕਨ ਉਹ ਜਿਹੜੇ ਅਮੈਰੀਕਾ ਦੇ ਜੋ ਉਹਨਾਂ ਦੇ ਐਮਬਲਮ ਆ ਉਹਨਾਂ ਦਾ ਬਾਜ਼ ਦਾ ਐਮਬਲਮ ਹਨਾ
0: ਹਾਂਜੀ
1: ਉਹਦੇ ਆਪਣੇ ਘਰ ਦੇ ਦੋ ਬਹੁਤ ਵੱਡੇ ਵੱਡੇ ਬਾਜ਼ ਲਾਏ ਕਿਸੇ ਨੇ ਆਪਣੇ ਬੰਦੇ ਨੇ ਲਾਏ ਇਹ ਤਾਂ ਉੱਥੇ ਹਰ ਕੋਈ ਰੁਕ ਉਹ ਬਾਜ਼ਾਂ ਕੋਲ ਖੜ ਕੇ ਕੋਈ ਏਦਾਂ ਉਹ ਮੂਹਰੇ ਹੱਥ ਨਾ ਦੋਨੀ ਹੱਥ ਐ ਕਰਕੇ ਉਹ ਆਪਣੇ ਆਪ ਨੂੰ ਐਜ਼ ਏ ਫਲਾਈ ਹੋ ਕੇ ਉਹ ਦੋਨਾਂ ਬਾਜ਼ਾਂ ਦੇ ਮੂਹਰੇ ਖੜਾ ਹੋ ਕੇ ਗੋਰੇ ਹੋਰ ਡਿਫਰੈਂਟ ਡਿਫਰੈਂਟ ਕਮਿਊਨਿਟੀਆਂ ਕੋਈ ਫੋਟੋ ਖਿਚਾ ਕੇ ਜਾਂਦਾ ਪਿਆ ਕੋਈ ਸਮਾਈਲ ਕਰਦਾ ਕੋਈ ਦੇਖਦਾ ਵੀ ਕਿਆ ਕਿੱਦਾਂ ਡਿਫਰੈਂਟ ਚੀਜ਼ ਬਣਾਈ ਹਨਾ ਉਹ ਸਾਡੇ ਬੰਦੇ ਦੇ ਘਰ ਮੂਹਰੇ ਦੂਜੇ ਪਤਾ ਕੇ ਜਾਂਦੇ ਪਏ ਆ ਹਨਾ ਇਸ ਕਰਕੇ ਜੇ ਤਾਂ ਕੋਈ ਵਧੀਆ ਚੀਜ਼ ਆ ਹਰ ਕੋਈ ਉਹਦੀ ਵੀਡੀਓ ਬਣਾ ਕੇ ਜਾਂਦਾ ਹੁਣ ਉਹਨੂੰ ਕੋਈ ਤੋੜ ਦੇਵੇ ਜਾਂ ਉਹਨੂੰ ਕੋਈ ਚੱਕਣ ਦੀ ਕੋਸ਼ਿਸ਼ ਕਰੇ ਉਹ ਡਿਫਰੈਂਟ ਆ
0: ਜੀ
1: ਇਸ ਕਰਕੇ ਤੁਸੀਂ ਕਿਸੇ ਦੇ ਘਰ ਮੂਹਰੇ ਜਾਂਦੇ ਕੋਈ ਮਾਇੰਡ ਨਹੀਂ ਕਰਦਾ ਤੁਸੀਂ ਉਹ ਘਰ ਦੀ ਪ੍ਰੇਜ਼ ਕਰੋ ਅਸੀਂ ਬਹੁਤ ਘਰਾਂ ਮੂਹਰੇ ਜਾਈਦਾ ਉਹਦੀ ਫੋਟੋ ਵੀ ਖਿੱਚ ਲਈਦੀ ਆ ਐਸੇ ਮੈਨੂੰ ਸ਼ੌਂਕ ਆ ਜੋ ਘਰ ਸੋਹਣਾ ਹੋਵੇ ਉਹਦੀ ਫੋਟੋ ਖਿੱਚ ਲੈਣੀ ਇਹਦਾ ਫਸਾਡ ਸੋਹਣਾ ਇਹਦੇ ਡੋਰ ਸੋਹਣੇ ਇਹਦੇ ਵਿੰਡੋ ਸੋਹਣੇ ਇਹਦਾ ਲੈਂਡਸਕੇਪਿੰਗ ਬਹੁਤ ਸੋਹਣੀ ਆ ਸੋ ਪਰ ਲੋਕੀ ਤਾਰੀਫ ਵੀ ਕਰਦੇ ਸਾਡੇ ਬੰਦੇ ਦੇ ਘਰ ਦੀ ਇੰਨੇ ਗੋਰੇ ਉੱਥੇ ਮੂਹਰੇ ਫੋਟੋ ਖਿਚਾ ਖਿਚਾ ਕੇ ਜਾਂਦੇ ਪਏ ਆ ਸੋ ਇਸ ਕਰਕੇ ਵੀ ਅਸੀਂ ਜ਼ਿਆਦਾ ਓਵਰ ਰਿਐਕਟ ਕਰਦੇ ਆ ਵੀ ਆਪਦੀ ਗਲਤੀ ਨੂੰ ਲੁਕਾਉਣ ਲਈ ਵੀ ਉਹ ਦੂਜੇ ਬੰਨੇ ਗੱਲ ਜ਼ਿਆਦਾ ਸਿੱਟਦੇ ਆ ਇਹਦੇ ਨਾਲ
0: ਜੀ ਤੁਸੀਂ ਜਾਰੀ ਰੱਖੋ
1: ਇੱਕ ਜਿਹੜੀ ਹਾਂਜੀ ਨਾਲੀ ਗੱਲ ਜਿਹੜੀ ਆਪਣੀ ਗਰੁੱਪਾਂ ਦੀ ਆ ਜਿਹੜੇ ਗਰੁੱਪ ਜਿੰਨੇ ਵੀ ਬਣੇ ਹੋਏ ਆ
0: ਜੀ
1: ਉਹਨਾਂ ਵਿੱਚ ਜਿਹੜੇ ਸਾਡੇ ਬੱਚਿਆਂ ਦੀ ਪ੍ਰੈਜੈਂਸ ਆ ਉਹਨਾਂ ਨੂੰ ਬੜੇ ਖਿਆਲ ਰੱਖਣਾ ਪੈਣਾ ਸ਼ਬਦਾਵਲੀ ਦਾ ਬੜਾ ਕੰਟਰੋਲ ਆ ਉਹਦਾ ਰਿਐਕਸ਼ਨ ਦਾ ਬੜਾ ਕੰਟਰੋਲ ਰੱਖਣਾ ਪੈਣਾ ਕਰਕੇ ਉਹ ਤੁਹਾਨੂੰ ਕੁਛ ਨੀ ਪਤਾ ਕੌਣ ਬੈਠਾ ਕੌਣ ਗੱਲ ਕਰਦਾ ਕਿਉਂ ਕਰਦਾ ਕੀ ਰੀਜ਼ਨ ਉਹਦਾ ਉਹ ਸੋਸ਼ਲ ਕੋਹੀਜਨ ਫ੍ਰਿਕਸ਼ਨ ਕ੍ਰੀਏਟ ਕਰਨਾ ਚਾਹੁੰਦਾ ਉਹ ਤੁਹਾਡੀ ਲੜਾਈ ਕਰਵਾਉਣਾ ਚਾਹੁੰਦਾ ਵੀ ਤੁਸੀਂ ਉੱਥੇ ਰਿਐਕਟ ਕਰਨਾ ਤੁਹਾਡਾ ਬਣਦਾ ਹੀ ਨਹੀਂ ਕਿਸੇ ਨੇ ਗਲਤ ਪੋਸਟ ਪਾ ਵੀ ਦਿੱਤੀ ਲੈਟ ਇਟ ਗੋ ਤੁਹਾਨੂੰ ਉੱਥੇ ਤੁਸੀਂ ਡਿਫੈਂਡ ਕਰਕੇ ਨਾ ਤਾਂ ਤੁਸੀਂ ਉਹਦਾ ਮਾਇੰਡ ਚੇਂਜ ਕਰ ਸਕਦੇ ਆ ਤੇ ਨਾ ਹੀ ਤੁਸੀਂ ਉੱਥੇ ਕਿਸੇ ਨੂੰ ਸਹੀ ਸਾਬਤ ਕਰ ਸਕਦੇ ਆ ਸੋ ਮੇਰਾ ਤਾਂ ਆਪਣਾ ਪਰਸਨਲ ਜਿਹੜੀ ਵੀ ਕੋਈ ਕਮਿਊਨਿਟੀ ਦੇ ਅਗੇਂਸਟ ਕੋਈ ਪੋਸਟ ਆਉਂਦੀ ਆ ਉੱਥੇ ਰੈਦਰ ਦੈਨ ਤੁਸੀਂ ਬੰਦਿਆਂ ਖੈਬੜੋ ਹਰ ਇੱਕ ਵਿਊਆਂ ਤੇ ਖੈਬੜੋ ਹਾਂ ਜੇ ਕਿਸੇ ਵੱਡੇ ਮੀਡੀਆ ਦੀ ਪੋਸਟ ਆ ਹਾਂ ਉਹ ਮੀਡੀਆ ਨੂੰ ਡਾਇਰੈਕਟਲੀ ਈਮੇਲ ਕਰ ਦੋ ਉਹਨੂੰ ਈਮੇਲ ਕਰਕੇ ਉਹਨੂੰ ਤੁਸੀਂ ਸਵਾਲ ਕਰ ਸਕਦੇ ਆ ਪਰ ਆਮ ਉੱਥੇ ਲੋਕਾਂ ਨਾਲ ਬਹਿਸ ਬਸਾਈਆ ਕਰਨ ਚੋਂ ਕੁਛ ਨੀ ਨਿਕਲਣਾ
0: ਜੀ ਸੋ ਗੱਲ ਇਹੀ ਹੈ ਕਿ ਉੱਥੇ ਬਹਿਸ ਛਿੜ ਜਾਂਦੀ ਆ ਔਰ ਜਿਹੜੀ ਬਹਿਸ ਹੁੰਦੀ ਆ ਫਿਰ ਉਹਦੇ ਵਿੱਚ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਸ਼ੁਰੂ ਹੁੰਦੀ ਆ ਹੁਣ ਇਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਕਈ ਵਾਰ ਸਿਰਫ ਨਿਹਾਰਦੇ ਹੀ ਆ ਤੇ ਕਿਸੇ ਨੂੰ ਐਪਰੀਸ਼ੀਏਟ ਕਰਨਾ ਮਾੜੀ ਗੱਲ ਨੀ ਪਰ ਪਿਛਲੇ ਕੁਛ ਸਮੇਂ ਤੋਂ ਕੁਛ ਵੀਡੀਓਜ਼ ਭਾਜੀ ਇਹੋ ਜਿਹੀਆਂ ਵੀ ਆਈਆਂ ਹਨਾ ਵੀ ਜੇ ਕੋਈ ਖੜ ਵੀ ਜਾਂਦਾ ਕਿਉਂਕਿ ਅੱਜ ਕੱਲ ਮਤਲਬ ਇਹ ਇੱਕ ਨਾ ਟਾਰਗੇਟ ਵੀ ਕੀਤਾ ਜਾ ਰਿਹਾ ਆ ਹਨਾ ਵੀ ਹੁਣ कुछ समा ही ऐदा चल रहा ना सिर्फ आस्ट्रेलिया सगो दूजे देशां दे विच भी यही हालात बने हुए लगभग है ना ते इस करके ए बहुत जरूरी हो जांदा वी असीं इन्हां छोटियां छोटियां गल्लां वल ध्यान देईए ते तुसीं जिवें गल कीती है वी ट्रेन्स दे विच बैठे आ ट्रेन्स दे विच बैठे आ वी असीं देखदे आ वी कई बार बजुर्ग आ चाहे साडियां बीबियां आ बीबियां दी वी थोड़ी जी आदत हुंदी आ है ना वी उन्हां ने वी बच्चियां नूं देखणा या दूजे जिहड़े लोक आ किद्दां बैठे आ की खा रहे आ जे कुछ खा रहे आ जे कोई फोन ते लगे सो ओ ਜਿਹੜਾ ਘੂਰ ਕੇ ਦੇਖਣਾ ਜਾਂ ਧਿਆਨ ਦੇ ਨਾਲ ਦੇਖਣਾ ਉਹ ਕਈ ਵਾਰ ਦੂਜੇ ਲੋਕ ਜਿਹੜੇ ਆ ਉਹ ਉਸ ਨੂੰ ਬਹੁਤ ਗਲਤ ਮੰਨਦੇ ਆ ਸੋ ਇਹ ਛੋਟੀਆਂ ਛੋਟੀਆਂ ਹੀ ਗੱਲਾਂ ਨੇ ਇਸੇ ਤਰ੍ਹਾਂ ਪਾਰਕਾਂ ਦੇ ਵਿੱਚ ਵੀ ਆ ਸਾਡੀਆਂ ਵੀ ਕਿਉਂਕਿ ਬੀਬੀਆਂ ਦੇ ਵੀ ਗਰੁੱਪ ਬਣੇ ਹੋਏ ਆ ਬੀਬੀਆਂ ਕਿ ਉੱਥੇ ਬੈਠਦੀਆਂ ਹੁਣ ਇੱਕ ਹੋਰ ਜਿਹੜੀ ਵੱਡੀ ਸਮੱਸਿਆ ਭਾਜੀ ਉਹ ਇਹ ਆ ਕਿ ਜਿਹੜੀਆਂ ਆਲੇ ਦੁਆਲੇ ਪਾਰਕਾਂ ਆ ਬੇਸ਼ੱਕ ਬਹੁਤ ਗਿਣਤੀ ਜਿਹੜੀ ਆ ਸਾਡੇ ਆਪਣੇ ਭਾਈਚਾਰੇ ਦੀ ਆ ਕੁਛ ਕੁ ਸਬਰਬਾਂ ਦੇ ਵਿੱਚ ਹਨਾ ਤੇ ਉੱਥੇ ਸ਼ਿਕਾਇਤ ਇਹ ਹੁੰਦੀ ਆ ਵੀ ਸਾਡੇ ਹੀ ਲੋਕ ਜਿਹੜੇ ਆ ਜ਼ਿਆਦਾ ਸਮਾਂ ਪਾਰਕਾਂ ਦੇ ਵਿੱਚ ਬਹਿੰਦੇ ਆ ਦੂਜਿਆਂ ਨੂੰ ਸਮਾਂ ਨਹੀਂ ਮਿਲ ਰਿਹਾ ਹਨਾ ਇਹ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਤੇ ਲੋਕ ਜਿਹੜੇ ਆ ਉਹ ਉਸ ਸਮੇਂ ਬੱਚੇ ਜਿਹੜੇ ਆ ਉਹ ਖੇਡਣਾ ਚਾਹੁੰਦੇ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਜਿਹੜੀਆਂ ਪਾਰਕਾਂ ਉਹ ਖਾਲੀ ਨਹੀਂ ਹੁੰਦੀਆਂ ਜਾਂ ਫਿਰ ਮਤਲਬ ਇਹੋ ਜਿਹੇ ਵੀ ਕੁਛ ਜਿਹੜੇ ਮਸਲੇ ਆ ਉਹ ਵੀ ਸਾਹਮਣੇ ਆ ਰਹੇ ਆ
1: ਹਾਂਜੀ ਬਿਲਕੁਲ ਜਿਹੜਾ ਪਾਰਕ ਬੇਸਿਕਲੀ ਤਾਂ ਪਾਰਕ ਬਹੁਤ ਲਿਮਿਟਿਡ ਟਾਈਮ ਲਈ ਆ ਵੈਸੇ ਅਫੋਰਡ ਵੀ ਨਹੀਂ ਕਰਦਾ ਕੋਈ ਜਿਹੜਾ ਕੰਮਕਾਰੀ ਬੰਦਾ ਆ ਜੇ ਉਹ ਪਾਰਕ ਜਾਂਦਾ ਤਾਂ ਤੁਸੀਂ ਵੱਧ ਤੋਂ ਵੱਧ 15-20 ਮਿੰਟ ਜਾਓਗੇ ਵੱਧ ਮੈਕਸੀਮਮ ਹੀ ਹਾਫ ਐਨ ਆਵਰ ਓਨ ਐਵਰੇਜ ਮੈਨੂੰ ਲੱਗਦਾ 15-20 ਮਿੰਟ ਤੋਂ ਜ਼ਿਆਦਾ ਐਵਰੇਜ ਨਿਕਲਣੀ ਨਹੀਂ ਜਿਹੜਾ ਵੀ ਪਾਰਕ ਵਿੱਚ ਜਾਂਦਾ ਸੋ ਜਦੋਂ ਫਿਰ ਉੱਥੇ 2 ਘੰਟੇ ਜਾਂ 3 ਘੰਟੇ ਦੀ ਬੈਠਕ ਹੋ ਰਹੀ ਆ ਫਿਰ ਓਬਵੀਅਸਲੀ ਆ ਹੁਣ ਜੇ ਕੋਈ ਜਾ ਰਿਹਾ ਉਹਨੂੰ ਜਦੋਂ ਵੀ ਉਹ ਜਾਣ ਦੀ ਕੋਸ਼ਿਸ਼ ਕਰਦਾ ਹੈ ਉੱਥੇ ਰਨਿੰਗ ਕਰਨੀ ਜਾਂ ਉਹਨੇ ਨਿਆਣਾ ਖੜਾਉਣਾ ਜਾਂ ਆਪ ਕੁਛ ਕਰਨਾ ਕੋਈ ਵੀ ਐਕਟੀਵਿਟੀ ਉਹਨੇ ਕਰਨੀ ਹੈ ਕਈ ਬੰਦੇ ਨਹੀਂ ਕੰਫਰਟੇਬਲ ਫੀਲ ਕਰਦੇ ਸਾਨੂੰ ਇਹ ਗੱਲ ਮੰਨਣੀ ਪਊਗੀ ਉਹ ਜ਼ਰੂਰੀ ਨਹੀਂ ਵੀ ਸਾਡੇ ਵਿਰੋਧ ਵਿੱਚ ਖੜੇ ਆ ਉਹ ਕੰਫਰਟੇਬਲ ਨਹੀਂ ਹੋਣਗੇ ਵੀ ਇੰਨੇ ਬੰਦੇ ਬੈਠੇ ਆ ਤੇ ਮੈਂ ਇੱਥੇ ਨਿਆਣਾ ਖੜਾਵਾਂ ਜਾਂ ਮੈਂ ਨਿਆਣੇ ਨੂੰ 2 ਮਿੰਟ ਛੱਡ ਦਵਾਂ ਜਾਂ ਮੈਂ ਆਪਣੀ ਕੋਈ ਐਕਟੀਵਿਟੀ ਕਿਸੇ ਨੇ ਦੌੜਨਾ ਹੋਊਗਾ ਬੈਠਣਾ ਹੋਊਗਾ 2 ਮਿੰਟ ਆਰਾਮ ਕਰਨਾ ਹੋਊਗਾ ਨਹੀਂ ਫੀਲ ਕਰਦੇ ਸਾਨੂੰ ਹਰ ਗੱਲ ਨੂੰ ਦੂਸਰੇ ਬੰਨੇ ਲੈਣ ਦੀ ਜਗ੍ਹਾ ਦੂਸਰੇ ਨੂੰ ਸਪੇਸ ਦੇਣੀ ਸਿੱਖਣੀ ਪੈਣੀ ਵੀ ਦੂਸਰੇ ਦਾ ਵੀ ਓਨਾ ਹੀ ਅਧਿਕਾਰ ਆ ਜਿੰਨਾ ਸਾਡਾ ਆ ਹਨਾ ਵੀ ਓਹਨੂੰ ਵੀ ਟਾਈਮ ਦੇ ਦੋ ਤੁਸੀਂ ਆਪਣਾ ਆ ਗਏ ਤੁਸੀਂ ਇੰਜੋਏ ਕੀਤਾ ਤੁਸੀਂ ਹੁਣ ਦੂਸਰੇ ਬੰਦੇ ਲਈ ਵੀ ਉਹ ਫੈਸਿਲਿਟੀ ਅਵੇਲੇਬਲ ਕਰ ਦੋ ਉਹ ਵੀ ਆਪਣਾ ਇੰਜੋਏ ਕਰੇ ਤਾਂ ਆਪਦੇ ਘਰ ਨੂੰ ਜਾਵੇ
0: ਬਿਲਕੁਲ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਤੇ ਜਦੋਂ ਆਪਾਂ ਗੱਲ ਕਰਦੇ ਆ ਨਾ ਕਿ ਵੀ ਜਦੋਂ ਅਸੀਂ ਬਹੁਤ ਜਣੇ ਇਕੱਠੇ ਹੁੰਦੇ ਆ ਉੱਥੇ ਤਾਂ ਦੂਜੇ ਲਈ ਇਹ ਅਨਕੰਫਰਟੇਬਲ ਆ ਬਿਲਕੁਲ ਏਦਾਂ ਹੀ ਸੋਚ ਕੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਦੋਂ ਕਿਸੇ ਹੋਰ ਕਮਿਊਨਿਟੀ ਦੇ 4 ਬੰਦੇ ਜਾਂ 10 ਬੰਦੇ ਹਨਾ ਇਕੱਠੇ ਉਹ ਇੱਕ ਜਗ੍ਹਾ ਬੈਠੇ ਆ ਤਾਂ ਅਸੀਂ ਵੀ ਇਸ ਗੱਲ ਤੋਂ ਗੁਰੇਜ਼ ਕਰਦੇ ਆ ਹਨਾ ਵੀ ਉਹ ਬੈਠੇ ਆ ਹਨਾ ਤੇ ਅਸੀਂ ਉਸ ਸਮੇਂ ਨਹੀਂ ਜਾਂਦੇ ਜਾਂ ਉੱਥੇ ਸਾਨੂੰ ਲੱਗਦਾ ਹੁੰਦਾ ਵੀ ਸਾਡੇ ਲਈ ਇੰਨਾ ਕੰਫਰਟੇਬਲ ਨਹੀਂ ਹੈਗਾ ਉਹ ਮਾਹੌਲ ਜਾਂ ਕਿਸੇ ਵੀ ਹੋਰ ਕਮਿਊਨਿਟੀ ਦੇ ਚਾਹੇ ਉਹ ਆਸਟ੍ਰੇਲੀਅਨ ਲੋਕ ਹੀ ਬੈਠੇ ਹੋਣ ਤਾਂ ਅਸੀਂ ਕਿੱਦਾਂ ਆਪਣੇ ਆਪ ਦੇ ਵਿੱਚ ਸੋਚਦੇ ਆ ਸਾਨੂੰ ਕੀ ਮਹਿਸੂਸ ਹੁੰਦਾ ਬਿਲਕੁਲ ਉਸੇ ਤਰ੍ਹਾਂ ਦੂਜਾ ਕੀ ਮਹਿਸੂਸ ਕਰਦਾ ਇਹ ਵੀ ਸਾਨੂੰ ਸਮਝਣ ਦੀ ਵੱਡੀ ਲੋੜ ਆ ਤੁਹਾਡਾ ਇਹ ਬਿਲਕੁਲ ਸਹੀ ਪੁਆਇੰਟ ਆ ਤੇ ਇਸ ਤੋਂ ਇਲਾਵਾ ਭਾਜੀ ਜਾਂਦੇ ਜਾਂਦੇ ਕੋਈ ਹੋਰ ਚੀਜ਼ ਜਿਹੜੀ ਇਸੇ ਹੀ ਟੋਪਿਕ ਦੇ ਨਾਲ ਸੰਬੰਧਿਤ ਆ ਜਿਹੜੀ ਜ਼ਰੂਰੀ ਆ ਸਾਂਝੀ ਕਰਨੀ ਜੀ
1: ਹਾਂਜੀ ਮੇਨ ਤਾਂ ਜਿਹੜੀ ਮੈਂ ਦੁਬਾਰਾ ਉਹਨੂੰ ਹੀ ਰਿਪੀਟ ਕਰੂੰਗਾ ਜਿਹੜੀ ਸੋਸ਼ਲ ਮੀਡੀਆ ਤੇ ਸਾਡੇ ਰਿਐਕਸ਼ਨ ਆ ਸਾਨੂੰ ਉਹਨਾਂ ਤੇ ਕੰਟਰੋਲ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਬਹੁਤ ਜ਼ਿਆਦਾ ਓਵਰ ਰਿਐਕਟਿਵ ਆ ਅਸੀਂ ਬੇਸਿਕਲੀ ਹੈ ਹੀ ਓਵਰ ਰਿਐਕਟਿਵ ਆ ਅਸੀਂ ਐਕਸ਼ਨ ਨਹੀਂ ਲੈਂਦੇ ਅਸੀਂ ਜਸਟ ਰਿਐਕਸ਼ਨ ਹੀ ਦਿੰਦੇ ਆ ਸਾਡਾ ਆਪਣੇ ਬਿਹੇਵੀਅਰ ਨੂੰ ਉੱਥੇ ਚੇਂਜ ਕਰਨ ਦੀ ਜ਼ਰੂਰਤ ਆ ਤੇ ਜਿਹੜੇ ਵਿਦਆਊਟ ਜਿਹੜੇ ਜਿਨ੍ਹਾਂ ਇਸ਼ੂਆਂ ਤੇ ਸਾਡਾ ਕੋਈ ਲੈਣ ਦੇਣ ਨਹੀਂ ਹੁੰਦਾ ਹਨਾ ਜਿਨ੍ਹਾਂ ਤੇ ਅਸੀਂ ਉਸ ਇਸ਼ੂਆਂ ਨੂੰ ਨਾ ਚੱਕੀਏ ਜਿਹੜੇ ਸਾਡੇ ਰਿਲੇਟਿਡ ਹੈਗੀਆਂ ਗੱਲਾਂ ਬਾਤ ਅਸੀਂ ਉਹਨਾਂ ਤੇ ਡਿਸਕਸ ਕਰੀਏ ਜਿਹੜੀ ਬਰੋਡਰ ਕਮਿਊਨਿਟੀ ਆ ਉਹਨੇ ਫੇਸਬੁੱਕ ਤੇ ਇਸ਼ੂਜ਼ ਨਹੀਂ ਕੋਈ ਲਿਆਉਂਦਾ ਹੈਗਾ ਤੁਸੀਂ ਤੁਹਾਡੇ ਕੋਈ ਵੀ ਇਸ਼ੂਜ਼ ਹੈਗੇ ਆ ਲੇਬਰ ਲਿਬਰਲ ਜਿਹੜੀ ਮਰਜ਼ੀ ਤੁਹਾਡੀ ਕੋਈ ਪਾਰਟੀ ਹੈਗੀ ਆ ਉਹਨਾਂ ਦੇ ਅੰਦਰੂਨੀ MPs MLA ਸਾਰੇ ਤੁਹਾਡੇ ਲਾਗੇ ਲਾਗੇ ਤੁਹਾਡੇ ਏਰੀਏ ਦੇ ਹੈਗੇ ਆ ਤੁਹਾਡੀ ਕੋਈ ਵੀ ਪ੍ਰੋਬਲਮ ਹੈਗੀ ਆ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਹੈਗੀ ਆ ਤੁਸੀਂ ਉਹਦੇ ਨਾਲ ਜਾ ਕੇ ਗੱਲਬਾਤ ਕਰੋ ਤੁਸੀਂ ਸੋਸ਼ਲ ਮੀਡੀਆ ਤੇ ਲਿਆ ਕੇ ਤੁਸੀਂ ਜਸਟ ਤੇ ਜਸਟ ਟੈਨਸ਼ਨ ਹੀ ਕ੍ਰੀਏਟ ਕਰਦੇ ਪਏ ਹੋ ਹੋਰ ਕੋਈ ਉਹਦਾ ਹੱਲ ਨਹੀਂ ਨਿਕਲਣਾ ਤੇ ਦੂਜਾ ਜਿਹੜਾ ਹੈਗਾ ਇਹ ਰੈਗੂਲਰ ਏਦਾਂ ਦੀਆਂ ਗੱਲਬਾਤਾਂ ਗੁਰਦੁਆਰੇ ਦੀਆਂ ਸਟੇਜਾਂ ਤੋਂ ਸਾਡੀਆਂ ਆਰਗੇਨਾਈਜੇਸ਼ਨ ਸੋਸ਼ਲ ਆਰਗੇਨਾਈਜੇਸ਼ਨ ਤੋਂ ਹੋਣੀਆਂ ਚਾਹੀਦੀਆਂ ਨੇ। ਈਵਨ ਫੈਮਿਲੀਜ਼ ਵੀ ਹੈਗੀਆਂ ਉਹਨਾਂ ਨੂੰ ਵੀ ਜਿਹੜੇ ਵੀ ਆਉਂਦੇ ਆ ਉਹਨਾਂ ਨੂੰ ਥੋੜਾ ਬੜਾ ਇਹਨਾਂ ਬਾਰੇ ਦੱਸਣਾ ਚਾਹੀਦਾ। ਸੋ ਬੇਸਿਕਲੀ ਇਟਸ ਜਸਟ ਅ ਬਿਹੇਵੀਅਰ ਥਿੰਗ, ਉਹਨੂੰ ਚੇਂਜ ਕਰਨਾ ਕੋਈ ਬਾਹਲੀ ਵੱਡੀ ਗੱਲ ਨੀ। ਜੇ ਅਸੀਂ ਥੋੜੇ ਜਿਹਾ ਇਕੱਠੇ ਹੋ ਕੇ ਹੋਈਏ ਤੇ ਮਹੀਨੇ ਦੋ ਮਹੀਨਿਆਂ ਵਿੱਚ ਅਸੀਂ ਇਹਨੂੰ ਕੰਟਰੋਲ ਚ ਲਿਆ ਸਕਦੇ ਹਾਂ
0: ਜੀ,
1: ਤੇ ਸਾਨੂੰ ਕੋਈ ਪ੍ਰੋਬਲਮ ਆਉਣੀ ਨੀ ਚਾਹੀਦੀ। ਪ੍ਰੋਬਲਮ ਆ ਰਹੀ ਆ ਨਾ ਤੇ ਵੱਡੀ ਹੈਗੀ ਆ ਨਾ ਕੋਈ ਬਹੁਤ ਜ਼ਿਆਦਾ ਅਨਕੰਟਰੋਲੇਬਲ ਆ, ਬੜੀ ਸਿੰਪਲ ਜੀ ਬਿਹੇਵੀਅਰ ਪ੍ਰੋਬਲਮ ਹੈਗੀ ਆ ਤੇ ਸਾਨੂੰ ਉਹ ਤੇ ਵਰਕ ਕਰਨਾ ਚਾਹੀਦਾ। ਸਾਨੂੰ ਇਕੱਠੇ ਹੋ ਕੇ ਵਰਕ ਕਰੀਏ ਤੇ ਬਹੁਤ ਈਜ਼ੀਲੀ ਬਹੁਤ ਛੇਤੀ ਲੇਵਲ ਆ। ਜੇ ਕਮਿਊਨਿਟੀ ਇਕੱਠੀ ਹੋ ਜਾਵੇ ਮੈਂ ਤੇ ਕਹੂੰਗਾ ਮਹੀਨੇ ਦੋ ਮਹੀਨੇ ਤੋਂ ਵੱਧ ਵਾਲੀ ਇਹ ਪ੍ਰੋਬਲਮ ਹੀ ਨਹੀਂ ਗੀ, ਸਾਰੀ ਸੋਲਵ ਹੋ ਜਾਣੀ ਚਾਹੀਦੀ ਆ।
0: ਬਿਲਕੁਲ, ਸੋ ਇੱਕ ਤਰ੍ਹਾਂ ਦੀ ਐਜੂਕੇਸ਼ਨ ਜੀ ਜੀ ਬਿਲਕੁਲ ਐਜੂਕੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਜੇਕਰ ਅਨਾਊਂਸਮੈਂਟਸ ਇਸ ਬਾਬਤ ਹੁੰਦੀਆਂ ਰਹਿਣ ਜਾਂ ਫਿਰ ਜਿਹੜੀਆਂ ਆਰਗਨਾਈਜੇਸ਼ਨ ਦੀ ਤੁਸੀਂ ਗੱਲ ਕੀਤੀ ਆ ਵੀ ਜਿਹੜੀਆਂ ਐਨ ਜੀ ਓਜ਼ ਨੇ ਹਨਾ ਉਹਨਾਂ ਦੇ ਲਈ ਲਗਾਤਾਰਤਾ ਬਹੁਤ ਜ਼ਰੂਰੀ ਹੈ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ। ਹਾਂਜੀ ਜੀ
1: ਹਾਂਜੀ, ਇਹੋ ਜਿਹੇ ਪ੍ਰੋਗਰਾਮ ਲਿਖੇ ਜਾਣ, ਵੱਧ ਤੋਂ ਵੱਧ ਇੰਟਰੈਕਸ਼ਨ ਹੋਵੇ। ਵੈਸੇ ਤਾਂ ਜਿੰਨੇ ਵੀ ਹੁਣ ਜਿਨ੍ਹਾਂ ਦੇ ਕੋਈ ਵੀ ਆਉਂਦਾ ਕਿਸੇ ਨਾ ਕਿਸੇ ਦਾ ਤਾਂ ਰਿਸ਼ਤੇਦਾਰ ਹੁੰਦਾ ਹੀ ਆ। ਸੋ ਜਦੋਂ ਕਮਿਊਨਿਟੀ ਵਿੱਚ ਇੱਕ ਡਾਇਲੋਗ ਚੱਲ ਜਾਂਦਾ ਭਾਈ ਆਪੋ ਆਪਣੇ ਸਾਰੇ ਦੱਸੋ ਹਨਾ, ਜਿਹਦੇ ਜਿਹਦੇ ਵੀ ਕੋਈ ਆਇਆ ਆ ਥੋੜਾ ਜਿਹਾ ਉਹਨੂੰ ਮੈਨੇਜ ਕਰੋ, ਉਹਨਾਂ ਦੇ ਨਾਲ ਆਪ ਜਾਓ, ਥੋੜਾ ਜਿਹਾ ਉਹਨਾਂ ਨੂੰ ਗਾਈਡ ਕਰੋ, ਉਹਨਾਂ ਨੂੰ ਸਮਝਾਓ। ਤੇ ਮੈਂ ਉਹੀ ਤਾਂ ਦੱਸਿਆ ਮਹੀਨੇ ਦੋ ਮਹੀਨਿਆਂ ਵਿੱਚ ਅਚੀਵੇਬਲ ਆ ਜੇ ਅਸੀਂ ਡਟ ਕੇ ਕਰੀਏ ਤਾਂ।
0: ਜੀ ਜੀ ਬਿਲਕੁਲ, ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਗੱਲਬਾਤ ਜੇ ਅਸੀਂ ਕਰ ਰਹੇ ਹਾਂ ਤਾਂ ਇਹਦਾ ਸਿਰਫ ਮਕਸਦ ਇਹੀ ਆ ਕਿ ਅਸੀਂ ਥੋੜੇ ਜਿਹੇ ਸੁਚੇਤ ਹੋਈਏ। ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਨੇ ਜਿਵੇਂ ਚਰਨਜੀਤ ਭਾਜੀ ਨੇ ਕਿਹਾ ਵੀ ਥੋੜੇ ਜਿਹੇ ਬਿਹੇਵੀਅਰ ਦੇ ਵਿੱਚ ਹੀ ਬਦਲਾਅ ਲਿਆਉਣੇ ਪੈਣੇ ਆ, ਸਾਡਾ ਜਿਹੜਾ ਵਿਵਹਾਰ ਆ ਉਹਦੇ ਵਿੱਚ ਹੀ ਥੋੜਾ ਜਿਹਾ ਬਦਲਾਅ ਲਿਆਉਣਾ ਪੈਣਾ, ਸੋ ਤਾਂ ਕਿ ਉਹ ਦੂਜਿਆਂ ਦੇ ਲਈ ਅਨਕੰਫਰਟੇਬਲ ਨਾ ਹੋਵੇ ਹਨਾ। ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਲਈ ਸਾਰਾ ਕੁਛ ਸੁਵਿਧਾਜਨਕ ਹੋਵੇ ਹਨਾ, ਤਾਂ ਸਾਡੇ ਲਈ ਵੀ ਬਹੁਤ ਜ਼ਰੂਰੀ ਆ ਕਿ ਅਸੀਂ ਦੂਸਰਿਆਂ ਦੀ ਵੀ ਸੁਵਿਧਾ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਰੱਖੀਏ। ਤੇ ਭਾਜੀ ਅਸੀਂ ਧੰਨਵਾਦੀ ਹਾਂ ਤੁਹਾਡੇ ਵੀ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਸ ਦੇ ਉੱਤੇ ਗੱਲ ਕੀਤੀ ਹੈ। ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਵੀ ਆਰਗਨਾਈਜੇਸ਼ਨ ਜਿਹੜੀਆਂ ਕਮਿਊਨਿਟੀ ਆਰਗਨਾਈਜੇਸ਼ਨਸ ਆ ਖਾਸ ਤੌਰ ਦੇ ਉੱਤੇ ਉਹ ਵੀ ਇਹਨਾਂ ਚੀਜ਼ਾਂ ਦੇ ਵੱਲ ਸਮੇਂ ਸਮੇਂ ਤੇ ਧਿਆਨ ਦਿੰਦੀਆਂ ਰਹਿਣ ਤਾਂ ਜੋ ਜਿਹੜੇ ਵੀ ਲੋਕ ਨਵੇਂ ਆਉਂਦੇ ਆ ਜਾਂ ਫਿਰ ਜੇਕਰ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਸੁਣਨ ਦੇ ਵਿੱਚ ਆਇਆ ਕਿ ਕੁਛ ਸਮੱਸਿਆਵਾਂ ਇੱਦਾਂ ਹੋਈਆਂ ਔਰ ਪਾਰਕਾਂ ਦੇ ਵਿੱਚ ਕੁਛ ਲੋਕਾਂ ਨੂੰ ਫਾਈਨ ਤੱਕ ਹੋਏ ਆ, ਜੁਰਮਾਨੇ ਤੱਕ ਹੋਏ ਆ, ਤੇ ਹੁਣ ਜਿਹੜੀਆਂ ਲਗਾਤਾਰ ਵੀਡੀਓ ਫੁਟੇਜ ਜਾਂ ਕੈਮਰਾ ਫੁਟੇਜ ਜਿਹੜੀਆਂ ਗਰੁੱਪਾਂ ਦੇ ਵਿੱਚ ਸਾਂਝੀਆਂ ਹੋਈਆਂ ਉਹਦੇ ਵਿੱਚ ਬਹੁਤ ਸਿੱਧਾ ਟਾਰਗੇਟ ਵੀ ਹੋਏ ਆਪਣੇ ਲੋਕ। ਸੋ ਇਹਦੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਸੁਚੇਤ ਹੋਈਏ, ਜਾਗਰੂਕ ਹੋਈਏ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਗੱਲਬਾਤ ਕਰਨ ਦੇ ਲਈ। ਜੀ ਧੰਨਵਾਦ। ਸੋ ਇਹ ਸਨ ਸਰਦਾਰ ਚਰਨਜੀਤ ਸਿੰਘ ਜਿਹੜੇ ਕਿ ਸਾਡੇ ਨਾਲ ਪ੍ਰੋਗਰਾਮ ਦੌਰਾਨ ਬਣੇ ਹੋਏ ਸਨ। ਤੇ ਦੋਸਤੋ ਗੱਲਬਾਤ ਜਿਹੜੀ ਹੈ ਉਹ ਸਿਰਫ ਸਾਡਾ ਕਰਨ ਦਾ ਮਕਸਦ ਇਹੀ ਹੈ ਕਿ ਅਸੀਂ ਸੁਚੇਤ ਹੋਵੀਏ, ਜਿਹੜੇ ਵੀ ਛੋਟੇ ਛੋਟੇ ਮਸਲੇ ਆ, ਛੋਟੀਆਂ ਛੋਟੀਆਂ ਸਾਡੀਆਂ ਨਿੱਤ ਪ੍ਰਤੀ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੀ ਕੁਛ ਇਹੋ ਜਿਹੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਚ ਰੱਖਣਾ ਜ਼ਰੂਰੀ ਆ ਜਦੋਂ ਅਸੀਂ ਪਬਲਿਕ ਪਲੇਸਿਸ ਦੇ ਉੱਤੇ ਵਿਚਰਦੇ ਹਾਂ, ਜਦੋਂ ਅਸੀਂ ਸੈਰ ਕਰਨ ਜਾਂਦੇ ਹਾਂ ਜਾਂ ਜਦੋਂ ਜਿਵੇਂ ਅਸੀਂ ਪਾਰਕਾਂ ਦੀ ਗੱਲ ਕੀਤੀ ਆ ਉੱਥੇ ਅਸੀਂ ਕਿਸ ਤਰ੍ਹਾਂ ਦਾ ਵਿਵਹਾਰ ਰੱਖਣਾ ਆ, ਜਿਹੜਾ ਸੱਭਿਆਚਾਰਕ ਵੱਖਰੇਵਾਂ ਆ ਉਹ ਜ਼ਰੂਰ ਕਈ ਵਾਰ ਵੱਡੀਆਂ ਕਈ ਵਾਰ ਸਮੱਸਿਆਵਾਂ ਪੈਦਾ ਕਰ ਦਿੰਦਾ। ਸੋ ਜਦੋਂ ਅਸੀਂ ਬੱਚਿਆਂ ਦੇ ਕੋਲ ਆਏ ਹਾਂ, ਬੱਚਿਆਂ ਦੇ ਲਈ ਵੀ ਬਹੁਤ ਜ਼ਰੂਰੀ ਹੈ ਕਿ ਉਹ ਇੱਥੋਂ ਦੇ ਰੂਲਸ ਰੈਗੂਲੇਸ਼ਨ ਜਿਹੜੇ ਆਪਣੇ ਪੇਰੈਂਟਸ ਨੂੰ ਦੱਸਦੇ ਰਹਿਣ, ਤੇ ਨਾਲ ਦੀ ਨਾਲ ਪੇਰੈਂਟਸ ਦੇ ਲਈ ਵੀ ਇਹ ਜ਼ਰੂਰੀ ਹੁੰਦਾ ਕਿ ਉਹ ਜ਼ਰੂਰ ਜਿਹੜੀਆਂ ਗੱਲਾਂ ਦੱਸੀਆਂ ਜਾਂਦੀਆਂ ਆ ਉਹਨਾਂ ਨੂੰ ਅਮਲ ਚ ਜ਼ਰੂਰ ਲਿਆਉਣ। ਸੋ ਇਹ ਸੀ ਇੱਕ ਮਸਲਾ ਜਿਹਦੀ ਅਸੀਂ ਗੱਲ ਕੀਤੀ ਹੈ। ਤੇ ਹੁਣ ਪ੍ਰੋਗਰਾਮ ਦਾ ਜਿਹੜਾ ਆਖਰੀ ਪੜਾਅ ਆ, ਆਖਰੀ ਪੜਾਅ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਅਸੀਂ ਇੱਕ ਮਹਿਮਾਨ ਦੇ ਨਾਲ ਵੀ ਤੁਹਾਨੂੰ ਮਿਲਾਉਣਾ, ਤੇ ਅੱਜ ਦੇ ਸਾਡੇ ਮਹਿਮਾਨ ਨੇ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ ਯਾਨੀ ਕਿ ਜਿਹੜਾ ਸਿਨੇਮਾ ਆ, ਸਿਨੇਮਾ ਦੇ ਵਿੱਚ ਵੀ ਅੱਜ ਕੱਲ ਬਹੁਤ ਪ੍ਰਤੀ ਜਿਹੜੀਆਂ ਵਿਧਾਵਾਂ ਆ ਉਹ ਸਾਹਮਣੇ ਆਉਂਦੀਆਂ। ਕੋਈ ਮਾਈਕਰੋ ਸ਼ਾਰਟ ਮੂਵੀ ਹੁੰਦੀ ਆ, ਕੋਈ ਸ਼ਾਰਟ ਮੂਵੀ ਹੁੰਦੀ ਆ, ਹਨਾ, ਕੋਈ ਟੈਲੀ ਫਿਲਮ ਮੰਨਿਆ ਜਾਂਦਾ ਆ, ਫੀਚਰ ਫਿਲਮ ਮੰਨਿਆ ਜਾਂਦਾ ਆ, ਪੂਰੀ ਫਿਲਮ ਮੰਨਿਆ ਜਾਂਦਾ। ਸੋ ਇਸ ਸਾਰੇ ਹੀ ਸਿਨੇਮਾ ਜਗਤ ਦੇ ਵਿੱਚ ਆਪਣੇ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਕਿਸਮਤ ਅਜ਼ਮਾ ਰਹੇ ਆ। ਆਸਟ੍ਰੇਲੀਆ ਦੇ ਵਿੱਚ ਵੀ ਕੁਛ ਨੌਜਵਾਨ ਜਿਹੜੇ ਆ ਉਹ ਇਸ ਖੇਤਰ ਦੇ ਵਿੱਚ ਉੱਪਰ ਕੇ ਸਾਹਮਣੇ ਆ ਰਹੇ ਆ, ਕੰਮ ਕਰ ਰਹੇ ਆ, ਚਾਹੇ ਕਿ ਉਹਨਾਂ ਦੇ ਜਿਹੜੇ ਸਫ਼ਰ ਆ ਬਿਲਕੁਲ ਨਵੇਂ ਆ, ਪਰ ਇਸ ਸਫ਼ਰ ਦੇ ਉੱਤੇ ਉਹਨਾਂ ਦੇ ਕੀ ਟੀਚੇ ਨੇ ਔਰ ਇਹਨਾਂ ਟੀਚਿਆਂ ਦੀ ਨੂੰ ਪ੍ਰਾਪਤ ਕਰਨ ਦੇ ਲਈ ਉਹ ਕਿੰਨੇ ਕੁ ਨੇੜੇ ਜਾਂ ਕਿੰਨੇ ਕੁ ਦੂਰ ਨੇ ਹਾਲੇ, ਇਹਦੇ ਬਾਬਤ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਫਿਲਮ ਸਾਜ਼ ਪ੍ਰਭਦੀਪ ਸਿੱਧੂ ਹੋਰਾਂ ਦੇ ਨਾਲ। ਤੇ ਅਗਲੀ ਗੱਲਬਾਤ ਜਿਹੜੀ ਰਿਕਾਰਡ ਭਾਵੇਂ ਪਿਛਲੇ ਕੱਲ ਹੋਈ ਆ ਪਰ ਤੁਹਾਡੀ ਨਜ਼ਰ ਕਰ ਰਹੇ ਹਾਂ ਤੇ ਜ਼ਰੂਰ ਸੁਣੋ। ਪਰਮਾ ਰੇਡੀਓ ਤੇ ਸਾਡਾ ਅਗਲਾ ਸਿਲਸਿਲਾ ਹੈ ਇੱਕ ਮੁਲਾਕਾਤ ਦਾ, ਤੇ ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਸ ਦਾ ਕਲਾ ਦੇ ਖੇਤਰ ਦੇ ਵਿੱਚ ਇੱਕ ਆਪਣਾ ਸਫ਼ਰ ਹੈ ਔਰ ਇਸ ਖੇਤਰ ਦੇ ਵਿੱਚ ਹੌਲੀ ਹੌਲੀ ਸਿਨੇਮਾ ਦੇ ਨਾਲ ਜੁੜ ਕੇ ਆਪਣੀ ਪਛਾਣ ਬਣਾਉਣ ਵਾਲੇ ਨੌਜਵਾਨਾਂ ਦੇ ਵਿੱਚ ਉਹ ਇੱਕ ਅਗਾਂਹ ਵਧੂ ਕਤਾਰ ਦੇ ਵਿੱਚ ਖੜਾ ਦਿਸਦਾ ਨਜ਼ਰ ਆਉਂਦਾ ਹੈ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ, ਇਸ ਸਫ਼ਰ ਦੇ ਉੱਤੇ ਉਸ ਦਾ ਮੁਕਾਮ ਕੀ ਹੈ, ਕੀ ਸੋਚ ਰੱਖਿਆ ਉਸਨੇ, ਇਸ ਵੇਲੇ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਪ੍ਰਭਦੀਪ ਸਿੱਧੂ। ਪ੍ਰਭਦੀਪ ਸਿੱਧੂ ਜਿਹੜੇ ਕਿ ਇੱਕ ਫਿਲਮ ਮੇਕਰ ਵਜੋਂ ਇਸ ਵੇਲੇ ਆਪਣੀ ਜਰਨੀ ਸ਼ੁਰੂ ਕਰ ਚੁੱਕੇ, ਆਪਣਾ ਸਫ਼ਰ ਆਰੰਭ ਕਰ ਚੁੱਕੇ ਆ, ਤੇ ਉਹਨਾਂ ਹੋਰ ਕਿੰਨਾ ਲੰਮਾ ਸੋਚਿਆ ਹੋਇਆ ਇਸ ਦੇ ਬਾਰੇ ਅੱਜ ਉਹਨਾਂ ਨਾਲ ਗੱਲ ਕਰਦੇ ਹਾਂ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰਭਦੀਪ, ਤੁਹਾਨੂੰ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ।
2: ਥੈਂਕ ਯੂ ਜੀ, ਸਾਰੇ ਆਡੀਅੰਸ ਨੂੰ ਜਿਹੜੇ ਵੀ ਹਰਮਨ ਰੇਡੀਓ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਜੀ ਤੇ ਪ੍ਰਭਦੀਪ, ਗੁਰਮੀਤ ਕਲਿਆੜ ਵੀ ਇੱਕ ਜਗ੍ਹਾ ਲਿਖਦੇ ਆ ਕਿ ਮੰਨਿਆ ਤੈਨੂੰ ਉੱਡਣ ਨੂੰ ਅਸਮਾਨ ਵਡੇਰਾ ਚਾਹੀਦਾ, ਮੰਨਿਆ ਤੈਨੂੰ ਉੱਡਣ ਨੂੰ ਅਸਮਾਨ ਵਡੇਰਾ ਚਾਹੀਦਾ ਪਰ ਇਹਦੇ ਲਈ ਸੋਹਣਿਆ ਸੱਜਣਾ ਵੱਡਾ ਜੇਰਾ ਚਾਹੀਦਾ, ਇਉਂ ਨਾ ਸੋਚ ਕੇ ਪਲਾਂ ਛਿਣਾਂ ਵਿੱਚ ਬੱਲੇ ਬੱਲੇ ਹੋਜੂਗੀ, ਇਉਂ ਨਾ ਸੋਚ ਕੇ ਪਲਾਂ ਛਿਣਾਂ ਵਿੱਚ ਬੱਲੇ ਬੱਲੇ ਹੋਜੂਗੀ, ਧਰਤੀ ਵਾਂਗੂ ਇਸ ਦੇ ਲਈ ਵੀ ਸਬਰ ਬਥੇਰਾ ਚਾਹੀਦਾ, ਧਰਤੀ ਵਾਂਗੂ ਇਸ ਦੇ ਲਈ ਵੀ ਸਬਰ ਬਥੇਰਾ ਚਾਹੀਦਾ। ਸੋ ਜਦੋਂ ਅਸੀਂ ਕਲਾ ਦੇ ਖੇਤਰ ਦੀ ਗੱਲ ਕਰਦੇ ਹਾਂ, ਖਾਸ ਤੌਰ ਦੇ ਉੱਤੇ ਜਦੋਂ ਅਸੀਂ ਸਿਨੇਮਾ ਦੀ ਗੱਲ ਕਰਦੇ ਹਾਂ, ਤਾਂ ਇਸ ਖੇਤਰ ਦੇ ਉੱਤੇ ਜਿਹੜੇ ਵੀ ਲੋਕ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਇੱਕ ਸਬਰ, ਇੱਕ ਪੇਸ਼ੈਂਸ ਜਿਹੜਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੁੰਦਾ। ਤੇ ਤੁਹਾਡੇ ਸਫ਼ਰ ਨੂੰ ਜਦੋਂ ਮੈਂ ਦੇਖਦੀ ਹਾਂ, ਮੈਨੂੰ ਨਿੱਜੀ ਤੌਰ ਦੇ ਉੱਤੇ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ, ਤੁਸੀਂ ਇੱਕ ਫਿਲਮ ਮੇਕਰ ਵਜੋਂ ਬਹੁਤ ਸਾਰੇ ਪ੍ਰੋਜੈਕਟਸ ਹੁਣ ਤੱਕ ਕਰ ਵੀ ਚੁੱਕੇ ਹੋ, ਸ਼ੁਰੂਆਤ ਜਿਹੜੀ ਹੈ ਉਹ ਤੁਹਾਡੀ ਸਮੋਕ ਕਿਲਸ ਨਾਲ ਹੁੰਦੀ ਹੈ ਜਿਹੜੀ ਕਿ ਇੱਕ ਬਹੁਤ ਛੋਟੀ ਜਿਹੀ ਫਿਲਮ ਹੈ, ਸ਼ਾਰਟ ਮੂਵੀ ਜਿਹਨੂੰ ਆਪਾਂ ਕਹਿੰਦੇ ਹਾਂ ਹਨਾ, ਔਰ ਉਹਦੇ ਨਾਲ ਸ਼ੁਰੂਆਤ ਕਰਕੇ ਤੁਸੀਂ ਪਹਿਲੀ ਵਾਰ ਦੇ ਵਿੱਚ ਹੀ 3 ਅਵਾਰਡ ਵੀ ਇਸ ਫਿਲਮ ਦੇ ਨਾਲ ਆਪਣੀ ਝੋਲੀ ਪਵਾਉਂਦੇ ਹੋ, ਇਹ ਤਾਂ ਇੱਕ ਮਹਿਜ਼ ਤੁਹਾਡੇ ਬਾਰੇ ਮੈਂ ਛੋਟਾ ਜਿਹਾ ਇਸ਼ਾਰਾ ਕੀਤਾ, ਪਰ ਮੈਂ ਤੁਹਾਡੇ ਤੋਂ ਜਾਣਨਾ ਜ਼ਰੂਰ ਚਾਹਾਂਗੀ, ਸਾਡੇ ਸਰੋਤੇ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਪ੍ਰਭਦੀਪ ਅਸਲ ਦੇ ਵਿੱਚ ਜੇ ਆਸਟ੍ਰੇਲੀਆ ਦੇ ਵਿੱਚ ਇੱਕ ਫਿਲਮ ਮੇਕਰ ਵਜੋਂ ਆਪਣੀ ਪਛਾਣ ਬਣਾ ਰਿਹਾ ਤਾਂ ਪੰਜਾਬ ਤੋਂ ਕਿੱਥੋਂ ਤੁਰਿਆ ਔਰ ਆਸਟ੍ਰੇਲੀਆ ਦੇ ਵਿੱਚ ਕਦੋਂ ਪਹੁੰਚਿਆ?
2: ਹਾਂਜੀ, ਮੈਂ ਐਕਚੁਅਲੀ ਪੰਜਾਬ ਤੋਂ ਬਠਿੰਡਾ ਜ਼ਿਲ੍ਹੇ ਤੋਂ ਹਾਂ ਜੀ। ਮੇਰਾ ਪਿੰਡ ਪੂਲਾ ਬਠਿੰਡੇ ਦੇ ਬਿਲਕੁਲ ਨਜ਼ਦੀਕ 15-30 ਕਿਲੋਮੀਟਰ ਦੇ ਅਦਾਰੇ 'ਚ ਹੀ ਆ ਜਾਂਦਾ ਉਹ, ਤੇ ਉੱਥੋਂ ਮੈਂ 2010 ਦੇ ਵਿੱਚ ਮੈਂ ਮੂਵ ਹੋਇਆ ਜੀ ਆਸਟ੍ਰੇਲੀਆ 'ਚ। ਕੇਨਸ ਮੈਂ ਪਹਿਲਾਂ ਮੂਵ ਹੋਇਆ ਸੀਗਾ ਜੀ, ਕੇਨਸ ਤੋਂ ਮੈਂ 7-8 ਸਾਲ ਕੇਨਸ ਲਾਉਣ ਤੋਂ ਬਾਅਦ ਮੈਂ ਮੈਲਬਰਨ 'ਚ ਮੂਵ ਹੋਇਆ ਸੀਗਾ ਜੀ। ਤੇ ਬੇਸਿਕਲੀ ਮੇਰਾ ਮੂਵ ਹੋਣ ਤੋਂ ਬਾਅਦ ਇੱਥੇ ਹੀ ਮੈਨੂੰ ਥੋੜਾ ਸਕੋਪ ਲੱਗਿਆ ਵੀ ਮੈਂ ਸੋਚਦਾ ਤਾਂ ਸੀਗਾ ਪਰ ਕੇਨਸ ਵਿੱਚ ਥੋੜਾ ਇੱਕ ਛੋਟਾ ਸਿਟੀ ਹੋਣ ਕਰਕੇ ਉੱਥੇ ਹਜੇ ਮੈਨੂੰ ਇੰਨੀ ਓਪਰਚੁਨਿਟੀ ਨਹੀਂ ਸੀ ਮਿਲਦੀ, ਪਰ ਮੇਰੇ ਦਿਮਾਗ ਤੇ ਹਮੇਸ਼ਾ ਹੀ ਇਹ ਇੱਕ ਸ਼ੌਂਕ ਸੀਗਾ ਮੈਨੂੰ ਵੀ ਮੈਂ ਇੱਕ ਫਿਲਮ ਮੇਕਰ ਬਣਨਾ। ਤੇ ਉਸ ਤੋਂ ਬਾਅਦ ਮੈਂ ਜਦੋਂ 2017 ਚ ਇੱਥੇ ਮੈਲਬਰਨ ਮੂਵ ਹੋਇਆ ਜੀ, ਤੇ ਮੇਰੇ ਥੋੜੇ ਥੋੜੇ ਏਦਾਂ ਮਤਲਬ, ਕਿਉਂਕਿ ਫਿਲਮ ਮੇਕਿੰਗ ਤੁਹਾਨੂੰ ਪਤਾ ਇੱਕ ਟੀਮ ਵਰਕ ਹੈ ਹੀ ਇਹ, ਹਨਾ, ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਪਰ ਫਿਰ ਵੀ ਚਲੋ ਮੈਂ ਪਹਿਲਾਂ ਇਕੱਲਾ ਲੱਗਿਆ ਰਿਹਾ। ਤੇ ਉਸ ਵਕਤ ਮੈਂ ਸਭ ਤੋਂ ਪਹਿਲਾਂ ਜਿਹੜੀ ਫਿਲਮ ਬਣਾਈ ਸੀ ਸਮੋਕ ਕਿਲਸ, ਉਹਦੇ ਵਿੱਚ ਸਾਨੂੰ 2 ਕਰੈਕਟਰ ਚਾਹੀਦੇ ਸੀਗੇ। ਇੱਕ ਕਰੈਕਟਰ ਚਾਹੀਦਾ ਸੀਗਾ ਜਿਹਦੇ ਵਿੱਚ ਉਹ ਕਾਰ ਹਿੱਟ ਕਰ ਰਹੀ ਹੈ, ਇੱਕ ਕਰੈਕਟਰ ਚਾਹੀਦਾ ਸੀ ਜਿਹੜਾ ਕਾਰ ਚਲਾ ਰਿਹਾ। ਤੇ ਸਾਨੂੰ ਉਸ ਟਾਈਮ ਦੇ ਉੱਤੇ ਤੁਸੀਂ ਦੇਖ ਲਓ ਵੀ ਇੱਕੋ ਹੀ ਕਰੈਕਟਰ ਤੋਂ ਮੈਂ 2 ਰੋਲ ਕਰਵਾਏ ਸੀਗੇ ਜਿਹਦੇ ਵਿੱਚ ਕਾਰ ਹਿੱਟ ਵੱਜ ਰਹੀ ਹੈ ਤੇ ਜਿਹੜਾ ਕਾਰ ਚਲਾ ਰਿਹਾ। ਬਸ ਇੰਨਾ ਕੀ ਹੈ ਕਿ ਉਹਦੀ ਮੈਂ ਲੁੱਕ ਚੇਂਜ ਕਰਤੀ ਸੀਗੀ ਕਿ ਉਹੀ ਸੇਮ ਬੰਦਾ ਪਹਿਲਾਂ ਬੀਅਰਡ ਸੀਗੀ, ਫਿਰ ਉਹਦੀ ਕਲੀਨ ਸ਼ੇਵ ਕਰਾ ਕੇ ਉਹ ਕਾਰ ਚਲਵਾਈ। ਤੇ ਉਸ ਫਿਲਮ ਵਾਸਤੇ ਮੈਂ ਖੁਦ ਰਿਗ ਡਿਜ਼ਾਇਨ ਕੀਤੀ ਕਿਉਂਕਿ ਕਾਰ ਤੇ ਰਿਗ ਲੱਗਦੀ ਹੈ ਜੀ, ਕਾਰ ਦੇ ਉੱਤੇ ਫਰੰਟ ਤੇ ਰਿਗ ਡਿਜ਼ਾਇਨ ਕੀਤੀ ਮੈਂ, ਬੈਲਡਿੰਗ ਕਰਵਾਈ ਖੁਦ ਪਾਈਪਾਂ ਲੈ ਕੇ ਫਿਰ ਸਾਈਡ ਤੋਂ ਲਵਾਈ, ਤੇ ਉਹਦੇ ਵਾਸਤੇ ਮੈਂ ਕਾਫੀ ਐਫਰਟ ਕੀਤੇ ਤੇ ਉਹ ਐਫਰਟ ਜਦੋਂ ਮੈਂ ਕਰਨ ਤੋਂ ਬਾਅਦ ਮੈਂ ਖੁਦ ਹੀ, ਕਿਉਂਕਿ ਇੰਡੀਪੈਂਡੈਂਟ ਫਿਲਮ ਮੇਕਰ ਜਿਹੜੇ ਹੁੰਦੇ ਨੇ ਨਾ ਜੀ, ਉਹਨਾਂ ਨੂੰ ਸਾਰਾ ਕੁਛ ਲਰਨ ਕਰਨਾ ਪੈ ਜਾਂਦਾ, ਤੇ ਕੈਮਰੇ ਤੋਂ ਲੈ ਕੇ ਲਾਈਟਿੰਗ ਤੋਂ ਲੈ ਕੇ ਐਡੀਟਿੰਗ ਤੋਂ ਲੈ ਕੇ ਜੋ ਵੀ ਡਿਪਾਰਟਮੈਂਟ ਹੈ ਉਹ ਮੈਨੂੰ, ਮੈਂ ਉਹਨਾਂ ਬਾਰੇ ਖਿੱਚ ਰੱਖਦਾ ਸੀਗਾ ਤੇ ਮੈਂ ਕੱਲੇ ਕੱਲੀ ਬਾਰੇ ਲਰਨ ਕਰਦਾ ਰਹਿੰਦਾ ਸੀਗਾ ਯੂਟਿਊਬ ਤੋਂ ਜਾਂ ਫਿਲਮ ਮੇਕਿੰਗ ਦੇਖਣੀ ਆ ਜਾਂ ਹਰ ਇੱਕ ਡਿਪਾਰਟਮੈਂਟ ਬਾਰੇ ਲਰਨ ਕਰਦੇ ਰਹਿਣਾ। ਤੇ ਉਸ ਤੋਂ ਬਾਅਦ ਜਦੋਂ ਫਿਲਮ ਬਣ ਕੇ ਮੈਂ ਐਡਿਟ ਕਰਕੇ ਮੈਂ ਅਵਾਰਡ ਫੰਕਸ਼ਨ ਵਾਸਤੇ ਭੇਜੀ ਤਾਂ ਮੈਂ ਜਿੱਥੇ ਵੀ ਭੇਜੀ, ਕਿਉਂਕਿ ਹਮੇਸ਼ਾ ਫੀਸ ਲੱਗਦੀ ਹੁੰਦੀ ਹੈ ਜੀ, ਤੇ ਮੈਂ ਡਰਦਾ ਵੀ ਸੀਗਾ ਵੀ ਕਿਤੇ ਫੀਸਾਂ ਨਾ ਇੰਨੀਆਂ ਦੇ ਦਾਂ ਮੈਂ, ਤੇ ਪਰ ਜਿੱਥੇ ਵੀ ਮੈਂ ਭੇਜੀ ਉਹ ਸਾਰਿਆਂ ਤੋਂ ਮੈਨੂੰ ਅਵਾਰਡ ਮਿਲੇ। ਮੇਰੀ ਪਹਿਲੀ ਸ਼ਾਰਟ ਫਿਲਮ ਸੀ, ਹਾਂਜੀ ਮਾਈਕਰੋ ਸ਼ਾਰਟ ਫਿਲਮ ਕਹਿ ਦਿੰਦੇ ਆ ਜੀ, ਵਿਦ ਇਨ ਲੈਸ ਦੈਨ 5 ਮਿੰਟ ਦੀ ਸੀਗੀ ਉਹ। ਹਾਂਜੀ ਉਸ ਤੋਂ ਬਾਅਦ ਮੈਂ ਹੋਰ ਵੀ ਸ਼ਾਰਟ ਫਿਲਮਾਂ ਕੀਤੀਆਂ ਜੀ, ਕਈ ਮੇਰੇ ਗੋਰੇ ਫਰੈਂਡ ਨੇ ਆਸਟ੍ਰੇਲੀਆ ਜਿਹਨਾਂ ਨਾਲ ਮਿਲ ਕੇ ਕੀਤੀਆਂ, ਹੋਰ ਵੀ ਕਈ ਕਮਿਊਨਿਟੀ ਦੇ ਲੋਕ ਸੀਗੇ ਬਹੁਤ ਸਾਰੀਆਂ, ਉਹਨਾਂ ਨਾਲ ਫਿਲਮਾਂ ਕੀਤੀਆਂ, ਇੱਕ ਮੇਰਾ ਫਰੈਂਡ ਆਈ ਕਲੇ ਉਹਦੇ ਨਾਲ ਵੀ ਕਾਫੀ ਫਿਲਮਾਂ ਕੀਤੀਆਂ, ਸਾਡੀਆਂ ਤਕਰੀਬਨ ਸਾਰੀਆਂ ਫਿਲਮਾਂ ਨੂੰ ਅਵਾਰਡ ਮਿਲੇ ਹੀ ਮਿਲੇ ਨੇ ਜੀ।
0: ਠੀਕ, ਤੁਸੀਂ ਜਿਵੇਂ ਦੱਸਿਆ ਵੀ ਪਹਿਲਾਂ ਜਦੋਂ ਇੱਥੇ ਆਏ ਹੋ ਤਾਂ ਤੁਹਾਡੀ ਜਿਹੜੀ ਜ਼ਿੰਦਗੀ ਉਹ ਇੱਕ ਪ੍ਰਵਾਸੀ ਵਾਂਗੂ, ਜਿਵੇਂ ਹਰ ਬੰਦਾ ਜਿਹੜਾ ਮਾਈਗ੍ਰੇਟ ਹੋ ਕੇ ਇੱਥੇ ਆਉਂਦਾ ਹਨਾ, ਉਹਦੇ ਲਈ ਥੋੜਾ ਜਿਹਾ ਓਪਰਾ ਤਾਂ ਹੁੰਦਾ ਪਹਿਲਾਂ ਜਿਹੜਾ ਸਮਾਂ ਉਹ ਵੀ ਮੁਸ਼ਕਲ ਹੁੰਦਾ, ਤੇ ਤੁਸੀਂ ਜਿਵੇਂ ਦੱਸਿਆ ਵੀ ਤੁਹਾਡਾ ਜਿਹੜਾ ਇਹ ਸ਼ੌਕ ਹੈ ਇਹ ਇੱਥੇ ਆ ਕੇ ਪ੍ਰਫੁੱਲਤ ਜ਼ਰੂਰ ਹੋਇਆ, ਪਰ ਪ੍ਰਭਦੀਪ ਜਦੋਂ ਆਏ ਸੀ ਕੀ ਉਦੋਂ ਸੋਚਿਆ ਸੀ ਕਿ ਤੁਸੀਂ ਇੱਥੇ ਆ ਕੇ ਐਜ਼ ਅ ਫਿਲਮ ਮੇਕਰ ਹੌਲੀ ਹੌਲੀ ਸਥਾਪਿਤ ਹੋਣਾ, ਜਾਂ ਫਿਰ ਜਦੋਂ ਪੰਜਾਬ ਰਹਿੰਦੇ ਆ ਇਹ ਜਿਹੜੀ ਚਣਗ ਸੀ ਉਹ ਐਜ਼ ਅ ਫਿਲਮ ਮੇਕਰ ਬਣਨ ਦੀ ਸੀ, ਜਾਂ ਫਿਰ ਉੱਥੇ ਰਹਿੰਦੇ ਆ ਸੁਪਨਾ ਕੁਛ ਹੋਰ ਸੀ?
2: ਐਕਚੁਅਲੀ ਸੁਪਨਾ ਤਾਂ ਜਿਹੜਾ ਸੀਗਾ ਜੀ ਪਹਿਲਾਂ ਤੋਂ ਹੀ ਸੀਗਾ ਵੀ ਇਹ ਫਿਲਮਾਂ ਕਿੱਦਾਂ ਬਣਦੀਆਂ, ਇੱਕ ਸ਼ੌਂਕ ਜਿਹਾ ਸੀਗਾ ਵੀ ਜਦੋਂ ਵੀ ਕੋਈ ਫਿਲਮ ਦੇਖਣੀ ਪਹਿਲਾਂ ਹੀ ਦੇਖਣੀ ਵੀ ਇਹ ਕਿੱਦਾਂ ਕੀਤਾ ਹੋਣਾ ਇਹਨਾਂ ਨੇ, ਕਿੱਥੇ ਕੈਮਰਾ ਰੱਖਿਆ ਹੋਣਾ, ਕੀ ਕੀਤਾ ਹੋਣਾ, ਕਿਵੇਂ ਕੈਪਚਰ ਕੀਤਾ ਹੋਣਾ, ਪਹਿਲਾਂ ਹੀ ਸੀਗੀ। ਜਦੋਂ ਵੀ ਕੋਈ ਵੀ ਚੀਜ਼ ਹੈ ਕੁਦਰਤੀ ਹੈ, ਮੈਨੂੰ ਹਰ ਇੱਕ ਚੀਜ਼ ਦੀ ਉਹ ਰਹਿੰਦੀ ਹੈ ਵੈਸੇ ਤਾਂ ਵੀ ਇਹ ਕਿਵੇਂ ਹੋਇਆ ਹੋਊ, ਕੋਈ ਵੀ ਹੈ ਚਾਹੇ ਉਹ ਫਿਲਮ ਤੋਂ ਬਾਹਰ ਹੈ, ਪਰ ਫਿਲਮ ਦੇ ਵਿੱਚ ਮੈਨੂੰ ਏਦਾਂ ਦੀ ਸੀਗੀ। ਪਰ ਹਾਂ ਕਦੇ ਇਹ ਸੋਚਿਆ ਨਹੀਂ ਸੀ ਵੀ ਮੇਰਾ ਇਹ ਲਾਈਨ ਬਣੂਗੀ ਜਾਂ ਮੈਂ ਇਸ ਤਰਫ਼ ਜਾਊਂਗਾ, ਕਿਉਂਕਿ ਮੈਨੂੰ ਜਿੱਦਾਂ ਲੱਗਦਾ ਕਿ ਸ਼ਾਇਦ ਮੈਂ ਆਪਣੇ ਬੱਚਿਆਂ ਨੂੰ ਇੱਦਾਂ ਗਾਈਡ ਕਰਦਾ ਵੀ ਹਨਾ ਵੀ ਮੈਥੋਂ ਆਹ ਚੀਜ਼ਾਂ ਇੱਦਾਂ ਨਹੀਂ ਹੋਈਆਂ ਪਲਾਨ, ਤਾਂ ਤੁਹਾਡੇ ਲਈ ਮੈਂ ਹੈਲਪ ਕਰੂੰਗਾ ਵੀ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਆਹ ਹੁੰਦਾ ਤੇ ਮੈਨੂੰ, ਕਿਉਂਕਿ ਆਪਣੇ ਜਿਹੜੇ ਮੇਰੇ ਪੇਰੈਂਟਸ ਸੀ ਉਹ ਜਿਵੇਂ ਨਾਰਮਲ ਪੇਰੈਂਟਸ ਹੁੰਦੇ ਸਭ ਦੇ ਉਦਾਂ ਹੀ ਸੀਗੇ, ਤਿੰਨ ਚੀਜ਼ਾਂ ਦਾ ਨਹੀਂ ਧਿਆਨ ਦਿੱਤਾ ਜਾਂਦਾ ਵੀ ਹਨਾ ਕੌਣ ਕੀ ਬਣਨਾ ਚਾਹੁੰਦਾ, ਕੌਣ ਕੀ ਕਿੱਧਰਲੇ ਰਾਸਤੇ ਜਾਣਾ ਚਾਹੁੰਦਾ ਗਾ, ਇਹ ਚੀਜ਼ਾਂ ਨਹੀਂ ਆਪਾਂ ਕੈਚ ਕਰ ਪਾਉਂਦੇ ਉਹ, ਤੇ ਚਲੋ ਇਹ ਖੁਦ ਨੂੰ ਨੀ ਪਤਾ ਲੱਗਦਾ, ਅਸੀਂ ਉਸ ਉਮਰ ਦੇ ਵਿੱਚ ਸਾਨੂੰ ਖੁਦ ਨੂੰ ਨੀ ਪਤਾ ਲੱਗਦਾ ਹੁੰਦਾ ਵੀ ਅਸੀਂ ਕਿੱਧਰ ਨੂੰ ਜਾਣਾ ਤੇ ਕੀ ਕਰਨਾ, ਤੇ ਕੋਈ ਰਾਸਤੇ ਇਹ ਇੱਦਾਂ ਇੰਨੀ ਪਲੈਨਿੰਗ ਨੀ ਸੀਗੀ, ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਬੰਦਾ ਬਾਹਰ ਆ ਜਾਂਦਾ ਹੈ ਤੇ ਇੱਥੇ ਦੀਆਂ ਹੋਰ ਸਟ੍ਰੈਸਾਂ ਹੋ ਜਾਂਦੀਆਂ, ਕੰਮਾਂ ਦੀਆਂ, ਖਰਚਿਆਂ ਦੀਆਂ ਤੇ ਪੀਆਰਾਂ ਦੀਆਂ, ਤੇ ਇਹਨਾਂ ਚੀਜ਼ਾਂ ਦੇ ਵਿੱਚ ਸਾਰੇ ਹੀ ਆਪਾਂ ਲੰਘੇ ਆਗੇ, ਤਾਂ ਉਦੋਂ ਜਿਹੜੇ ਸ਼ੌਂਕ ਹੁੰਦੇ ਨੇ ਉਹ ਤਾਂ ਇੱਕ ਪਾਸੇ ਰਹਿ ਜਾਂਦੇ ਨੇ, ਤੇ ਜ਼ਿੰਦਗੀ ਦੇ ਜਿਹੜੇ ਟੀਚੇ ਹੁੰਦੇ ਨੇ ਉਹ ਕੁਛ ਹੋਰ ਹੀ ਬਣ ਕੇ ਰਹਿ ਜਾਂਦੇ ਨੇ। ਚਲੋ ਜਦੋਂ ਮੈਂ ਇਹ ਮੰਨਦਾ ਵੀ ਦੁਨੀਆਂ ਸੁਪਨਿਆਂ ਲੈ ਕੇ ਭਰੀ ਬੈਠੀ ਅੰਦਰੋਂ, ਪਰ ਇਹਨੂੰ ਕੱਢਣ ਵਾਸਤੇ ਮੈਨੂੰ ਲੱਗਦਾ ਵੀ 100 ਚੋਂ ਇੱਕ ਬੰਦਾ ਹੀ ਹੁੰਦਾ ਜਿਹੜਾ ਆਪਣੇ ਕੱਢ ਪਾਉਂਦਾ ਇਹਨੂੰ ਅੰਦਰੋਂ, ਤੇ ਇਸੇ ਕਰਕੇ ਮੈਨੂੰ ਲੱਗਦਾ ਦੁਨੀਆਂ ਇੱਕੋ ਜਿਹੀ ਨਹੀਂ ਹੈਗੀ, ਤੇ ਹਾਂਜੀ ਤੇ ਮੈਂ ਤਾਂ
0: ਸਮਾਂ ਤੇ ਹਾਲਾਤ ਜਿਹੜੇ ਆ ਹਨਾ ਉਹ ਕਿਸ ਤਰ੍ਹਾਂ ਅਸੀਂ ਆਪਣੇ ਪੱਖ ਦੇ ਵਿੱਚ ਕਰਦੇ ਆ ਬਹੁਤ ਹੱਦ ਤੱਕ ਤੁਹਾਡੇ ਆਪਣੇ ਤੇ ਵੀ ਜ਼ਿਆਦਾ ਨਿਰਭਰ ਹੁੰਦਾ ਹਨਾ। ਸੋ ਮੈਂ ਜਦੋਂ ਤੁਹਾਡੀਆਂ ਗੱਲਾਂ ਸੁਣਦੀ ਆ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਜੇ ਸੁਪਨੇ ਵੱਡੇ ਦੇਖਾਂਗੇ ਤਾਂ ਪੂਰੇ ਵੀ ਹੋਣਗੇ ਹਨਾ। ਸੋ ਇਹ ਜਿਹੜਾ ਇੱਕ ਨਿਸ਼ਚਾ ਕਰ ਲੈਣਾ ਹਨਾ ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਤੁਹਾਨੂੰ ਉਸ ਖਿੱਚ ਵੱਲ ਆਪਣੇ ਆਪ ਲੈ ਕੇ ਜਾਂਦਾ। ਤੁਹਾਡੀ ਸਿਖਲਾਈ ਦੀ ਗੱਲ ਜ਼ਰੂਰ ਸਿੱਖਿਆ, ਤੁਸੀਂ ਕਿਹਾ ਵੀ ਯੂਟਿਊਬ ਤੋਂ ਵੀ ਤੁਸੀਂ ਬਹੁਤ ਕੁਛ ਸਿੱਖਿਆ, ਪਰ ਇਹਦੇ ਬਾਵਜੂਦ ਕਈ ਵਾਰ ਹੁੰਦਾ ਕਿ ਤੁਹਾਨੂੰ ਕੋਈ ਖਾਸ ਟ੍ਰੇਨਿੰਗ ਵੀ ਇਸ ਪੱਖ ਤੋਂ ਲੈਣੀ ਪੈਂਦੀ ਆ ਹਨਾ, ਕਿਉਂਕਿ ਫਿਲਮ ਮੇਕਿੰਗ ਆਪਣੇ ਆਪ ਦੇ ਵਿੱਚ ਇੱਕ ਬੜਾ ਕੰਪਲੀਕੇਟਡ ਜਾਂ ਗੁੰਝਲਦਾਰ ਇੱਕ ਪ੍ਰਕਿਰਿਆ ਹੈਗੀ ਆ, ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਬਹੁਤ ਕੁਛ ਇਹਦੇ ਨਾਲ ਨਾਲ ਨਾ ਸਿਰਫ ਡਾਇਰੈਕਸ਼ਨ ਨਾ ਸਿਰਫ ਐਡੀਟਿੰਗ इवन ਤੁਸੀਂ ਆਰਟ ਵਰਕ ਜਿਹੜਾ ਆ ਉਹ ਬਹੁਤ ਅੱਛਾ ਜਾਣਦੇ ਹੋ ਹਨਾ ਫਿਲਮ ਮੇਕਿੰਗ ਦੇ ਵਿੱਚ ਸੋ ਇਹ ਸਾਰਾ ਕੁਝ ਜਿਹੜਾ ਆ ਇਹਦੇ ਲਈ ਕੋਈ ਖਾਸ ਟ੍ਰੇਨਿੰਗ ਵੀ ਲਈ
2: ਹਾਂਜੀ ਮੈਂ ਇੱਕ ਵਾਰ ਇੱਥੇ ਮੈਲਬੋਰਨ ਦੇ ਵਿੱਚ ਹੀ ਇੱਕ ਫਿਲਮ ਸਕੂਲ ਸੀਗਾ ਜੀ ਉਹ ਪ੍ਰਾਈਵੇਟ ਇੰਸਟੀਚਿਊਟ ਸੀਗਾ ਉਹਦੇ ਵਿੱਚ ਕੀ ਹੁੰਦਾ ਕਿ ਉਹ ਕਲਾਸਿਸ ਆਫਰ ਕਰਦੇ ਹੁੰਦੇ ਨੇ ਮਤਲਬ ਪਰਮਾਨੈਂਟ ਨਹੀਂ ਹੁੰਦੀਆਂ ਉਹ ਮਤਲਬ ਕਿ ਥੋੜੇ ਟਾਈਮ ਵਾਸਤੇ ਆਉਂਦੇ ਹੁੰਦੇ ਨੇ ਉਹ ਤੇ ਮੈਂ ਉਹਨਾਂ ਨੂੰ ਜੁਆਇਨ ਕੀਤਾ ਸੀਗਾ ਉੱਥੋਂ ਮੈਨੂੰ ਕਾਫੀ ਟੈਕਨੀਕਲ ਚੀਜ਼ਾਂ ਦਾ ਨੌਲੇਜ ਹੋਈ ਸੀਗੀ ਉੱਥੋਂ ਮੈਨੂੰ ਕਾਫੀ ਕੁਛ ਪਤਾ ਲੱਗਿਆ ਟੈਕਨੀਕਲ ਚੀਜ਼ਾਂ ਦਾ ਬੇਸਿਕ ਚੀਜ਼ਾਂ ਦਾ ਮਤਲਬ ਕਿ ਬੇਸਿਕ ਚੀਜ਼ਾਂ ਦਾ ਵੀ ਪਤਾ ਹੋਣਾ ਬਹੁਤ ਜ਼ਰੂਰੀ ਆ ਕੋਈ ਵੀ ਚੀਜ਼ ਆ ਬੇਸਿਕ ਤੋਂ ਸ਼ੁਰੂ ਹੁੰਦੀ ਆ ਜੀ ਫਿਰ ਉਹਦਾ ਅਗਾਂਹ ਅੱਗੇ ਤੋਂ ਅੱਗੇ ਤੱਕ ਹੀ ਆਪਾਂ ਜਦੋਂ ਬੰਦਾ ਉਸ ਪਾਸੇ ਨੂੰ ਤੁਰ ਪੈਂਦਾ ਫਿਰ ਬਹੁਤ ਨੌਲੇਜ ਆਪਣੇ ਆਪ ਤੇ ਜਿਹੜਾ ਇੰਟਰਸਟ ਹੁੰਦਾ ਨਾ ਤੁਹਾਡਾ ਫਿਰ ਹੋਰ ਤੁਸੀਂ ਰਿਸਰਚਾਂ ਕਰ ਤੱਕ ਪਹੁੰਚ ਜਾਂਦੇ ਹੋ ਬੇਸਿਕਲੀ ਬੇਸਿਕ ਮੈਂ ਉਹ ਉੱਥੋਂ ਮੈਨੂੰ ਕਾਫੀ ਜ਼ਿਆਦਾ ਹੈਲਪ ਹੋਈ ਸੀ ਉਹ ਸਟੱਡੀ ਕਰਕੇ ਜੀ ਮੈਨੂੰ
0: ਠੀਕ ਤੁਹਾਡੇ ਬਹੁਤ ਸਾਰੇ ਗੀਤਾਂ ਦੇ ਵੀ ਮੈਂ ਪ੍ਰੋਜੈਕਟ ਜਿਹੜੇ ਆ ਉਹ ਦੇਖਿਆ ਜਿਨ੍ਹਾਂ ਦੇ ਵਿੱਚ ਤੁਸੀਂ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਜਿਨ੍ਹਾਂ ਦਾ ਹਿੱਸਾ ਤੁਸੀਂ ਬਣੇ ਰਹੇ ਔਰ ਇਸ ਤੋਂ ਇਲਾਵਾ ਤੁਸੀਂ ਸਾਊਥ ਇੰਡੀਅਨ ਸਿਨੇਮਾ ਜਿਹੜਾ ਆ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਸੋ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਸਾਊਥ ਇੰਡੀਅਨ ਸਿਨੇਮਾ ਦੀਆਂ ਜਿਹੜੀਆਂ ਟੀਮ ਜਿਨ੍ਹਾਂ ਨੇ ਪੁਸ਼ਪਾ 1 ਔਰ ਪੁਸ਼ਪਾ 2 ਬਣਾਈ ਹੈ ਨਾ ਸ਼ਾਇਦ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਥੋੜਾ ਜਿਹਾ ਜ਼ਿਕਰ ਉਹਦਾ ਵੀ ਜ਼ਰੂਰ ਕਰੋ
2: ਹਾਂਜੀ ਉਹ ਉਹਨਾਂ ਦਾ ਨਾਮ
0: ਹੈ ਸਾਊਥ ਇੰਡੀਅਨ ਸਿਨੇਮਾ ਜਿਹੜਾ ਆ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਸੋ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਸਾਊਥ ਇੰਡੀਅਨ ਸਿਨੇਮਾ ਦੀਆਂ ਜਿਹੜੀਆਂ ਟੀਮ ਜਿਨ੍ਹਾਂ ਨੇ ਪੁਸ਼ਪਾ 1 ਔਰ ਪੁਸ਼ਪਾ 2 ਬਣਾਈ ਹੈ ਨਾ ਸ਼ਾਇਦ ਉਹਨਾਂ ਦੇ ਨਾਲ ਵੀ ਤੁਸੀਂ ਕੰਮ ਕੀਤਾ ਥੋੜਾ ਜਿਹਾ ਜ਼ਿਕਰ ਉਹਦਾ ਵੀ ਜ਼ਰੂਰ ਕਰੋ
2: ਹਾਂਜੀ ਉਹ ਉਹਨਾਂ ਦਾ ਨਾਮ ਹੈ ਉਹ ਹੈਗੇ ਜੀ ਕੰਪਨੀ ਦਾ ਨਾਮ ਹੈਗਾ ਸਾਊਥ ਇੰਡੀਅਨ ਕਾਫੀ

0: 7:11 PM ਉਹ ਸਾਰੀ ਆਸਟ੍ਰੇਲੀਅਨ ਟੀਮ ਸੀਗੀ, ਡਾਇਰੈਕਟਰ ਵੀ ਆਸਟ੍ਰੇਲੀਆ ਦੇ ਸੀਗੇ ਉਹ, ਤੇ ਉਹ ਕੋਵਿਡ ਟਾਈਮ ਅਸੀਂ ਬਣਾਈ ਸੀਗੀ ਤੇ ਕਾਫੀ ਜ਼ਿਆਦਾ ਸਾਡੇ ਕੋਲ ਕ੍ਰਿਊ ਘੱਟ ਸੀਗਾ, ਤੇ ਕਿਉਂਕਿ ਕੋਵਿਡ ਟਾਈਮ ਉਹਨਾਂ ਦੇ ਵੀਜ਼ੇ ਵੀ ਨਹੀਂ ਸੀ ਲੱਗੇ ਜਿਹੜੇ ਉਧਰੋਂ ਉਹ ਟੈਕਨੀਸ਼ੀਅਨ ਆਉਣੇ ਸੀਗੇ, ਫਿਰ ਅਸੀਂ ਇੱਥੇ ਮਤਲਬ ਕਈ ਕਈ ਜੋਬਾਂ ਕਰਕੇ ਇਹਨੂੰ ਪੂਰਾ ਕੀਤਾ ਸੀਗਾ, ਤੇ ਉਹ ਫਿਰ ਉਸ ਤੋਂ ਬਾਅਦ ਇੱਕ ਦੂਸਰੀ ਜਿਹੜੀ ਰੀਸੈਂਟਲੀ ਅਸੀਂ ਵੱਡੀ ਮੂਵੀ ਕੀਤੀ ਸੀਗੀ ਰੋਬਿਨ ਹੁੱਡ ਕੀਤੀ ਸੀਗੀ। ਰੋਬਿਨ ਹੁੱਡ ਦੇ ਵਿੱਚ ਆਪਣੇ ਇੱਥੋਂ ਦੇ ਕ੍ਰਿਕਟਰ ਜਿਹੜੇ ਡੇਵਿਡ ਵਾਰਨਰ ਨੇ, ਕਾਫੀ ਫੇਮਸ ਕ੍ਰਿਕਟਰ ਨੇ ਜੀ, ਉਹ ਵੀ ਸੀਗੀ ਉਹਦੇ ਵਿੱਚ ਰੋਬਿਨ ਹੁੱਡ ਦੇ ਵਿੱਚ। ਇਹਦੇ ਵਿੱਚ ਮੈਂ ਪ੍ਰੋਡਕਸ਼ਨ ਡਿਜ਼ਾਈਨ ਕੀਤੀ ਸੀਗੀ ਰੋਬਿਨ ਹੁੱਡ ਲਈ ਤੇ ਆਸਟ੍ਰੇਲੀਆ ਵਾਲੇ ਪਾਰਟ ਚ, ਤੇ ਕਾਫੀ ਇੱਥੋਂ ਵੀ ਮੈਨੂੰ ਬਹੁਤ ਕੁਛ ਲਰਨ ਕਰਨ ਨੂੰ ਮਿਲਿਆ ਜੀ, ਤੇ ਕਾਫੀ ਵਧੀਆ ਮੇਰੇ ਰਿਲੇਸ਼ਨ ਵੀ ਬਣੇ ਸਾਊਥ ਇੰਡੀਅਨਸ ਦੇ ਟੈਕਨੀਸ਼ੀਅਨਸ ਨਾਲ ਤੇ ਉਹਨਾਂ ਦੀ ਟੀਮ ਨਾਲ, ਤੇ ਉੱਥੋਂ ਵੀ ਮੈਨੂੰ ਕਾਫੀ, ਕਿਉਂਕਿ ਸਾਊਥ ਇੰਡੀਅਨ ਸਿਨੇਮਾ ਵੀ ਕਾਫੀ ਆਪਣਾ ਗਰੋ ਕੀਤਾ ਹੋਇਆ ਜੀ, ਉੱਥੋਂ ਉਹਨਾਂ ਦਾ ਜਿਹੜਾ ਕੰਮ ਆ ਉਹ ਲੈਵਲ ਤੇ ਆਪਾਂ ਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ ਜੀ, ਤੇ ਉੱਥੇ ਵੀ ਮੈਂ ਹਾਂਜੀ ਉਹਨਾਂ ਨਾਲ ਵੀ ਰਹਿ ਕੇ ਜੀ ਮੈਂ ਮਤਲਬ ਕਹਿ ਸਕਦਾ ਕਿ ਮੈਨੂੰ ਕਰਨ ਚ ਮਤਲਬ ਅੱਜ ਪ੍ਰਾਊਡ ਹੁੰਦਾ ਵੀ ਮੈਂ ਉਹ ਕੰਮ ਕੀਤਾ ਤੇ ਮੈਨੂੰ ਸਿੱਖਿਆ ਵੀ ਤੇ ਇੱਕ ਵੱਡੇ ਟੀਮ ਦਾ ਹਿੱਸਾ ਵੀ ਬਣਿਆ
1: ਜੀ। ਪ੍ਰਭਦੀਪ, ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਸਾਊਥ ਇੰਡੀਅਨ ਸਿਨੇਮਾ ਜਿਹੜਾ ਆ ਉਹ ਹਰ ਸਿਨੇਮਾ ਨੂੰ ਪ੍ਰਭਾਵਿਤ ਕਰਦਾ, ਜਦੋਂ ਅਸੀਂ ਆਪਣੇ ਬਾਲੀਵੁੱਡ ਦੀ ਗੱਲ ਕਰਦੇ ਹਾਂ ਜਾਂ ਬਾਲੀਵੁੱਡ ਜਿਹੜਾ ਉਹ ਵੀ ਸਾਊਥ ਇੰਡੀਅਨ ਸਿਨੇਮਾ ਨੂੰ ਬਹੁਤ ਕਾਪੀ ਕਰਦਾ ਆ ਹਨਾ, ਤੇ ਅਕਸਰ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਕਿ ਉਹਦਾ ਜਿਹੜਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ। ਤੁਸੀਂ ਜਿਵੇਂ ਸਾਊਥ ਇੰਡੀਅਨ ਸਿਨੇਮਾ ਦੇ ਨਾਲ ਜੁੜੇ ਔਰ ਤੁਹਾਨੂੰ ਕੀ ਵੱਡਾ ਫਰਕ ਲੱਗਿਆ, ਕਿਉਂਕਿ ਤੁਸੀਂ ਆਸਟ੍ਰੇਲੀਅਨ ਜਿਹੜੇ ਪ੍ਰੋਜੈਕਟਸ ਆ ਉਹਨਾਂ ਦਾ ਵੀ ਹਿੱਸਾ ਬਣੇ ਰਹੇ ਹੋ, ਤੇ ਇੱਕ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬਾਲੀਵੁੱਡ ਆ ਜਾਂ ਬਾਲੀਵੁੱਡ ਆ ਜਾਂ ਫਿਰ ਜਦੋਂ ਅਸੀਂ ਆਸਟ੍ਰੇਲੀਅਨ ਸਿਨੇਮਾ ਦੀ ਗੱਲ ਕਰਦੇ ਆ ਤਾਂ ਕੀ ਵੱਡਾ ਫਰਕ ਦੇਖਦੇ ਹੋ ਤੁਸੀਂ?
0: ਸਭ ਤੋਂ ਵੱਡਾ ਜੀ ਮੈਂ ਉਹਨਾਂ ਦੇ ਸੈੱਟ ਤੇ ਦੇਖਦਾ ਜੀ, ਉੱਥੇ ਚਾਹੇ ਕੋਈ ਵੀ ਵੱਡਾ ਐਕਟਰ ਹੈ, ਚਾਹੇ ਕੋਈ ਵੀ ਟੈਕਨੀਸ਼ੀਅਨ ਹੈ ਤੇ ਚਾਹੇ ਕੋਈ ਵੀ ਕਰੂ ਮੈਂਬਰ ਆ, ਉਹ ਨਾ ਸਭ ਬਰਾਬਰ ਨੇ। ਮਤਲਬ ਉਹਨਾਂ ਦੀ ਜਿਹੜੀ ਟੀਮ ਆ ਨਾ ਉਹਨਾਂ ਨੂੰ ਲੈ ਕੇ, ਮਤਲਬ ਜੇ ਕੋਈ ਵੱਡਾ ਆਰਟਿਸਟ ਵੀ ਆ ਤੇ ਉਹ ਵੀ ਤੁਹਾਡੇ ਨਾਲ ਹੀ ਬਹਿ ਕੇ ਉਹੀ ਮਤਲਬ ਸਭ ਨੂੰ ਫੂਡ ਤੇ ਉਹੀ ਸਰਵ ਕਰ ਰਿਹਾ, ਉੱਥੇ ਬਹਿ ਕੇ ਖਾ ਰਿਹਾ ਤੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਨੇ ਜੀ ਉਹ। ਮਤਲਬ ਜੇ ਆਪਾਂ ਬ੍ਰੇਕ ਵੀ ਹੋਈ ਆ ਤਾਂ ਬ੍ਰੇਕ ਚ ਇਕੱਠੇ ਬੈਠੇ ਆ ਤੇ ਬ੍ਰੇਕ ਚ ਇਕੱਠੇ ਇੱਕ ਡਿਸਕਸ਼ਨ ਹੋ ਰਹੀ ਹੈ, ਹੈਲਥੀ ਡਿਬੇਟ ਵੀ ਚੱਲ ਰਹੀ ਹੈ, ਤੇ ਇਹ ਸਾਰੀਆਂ ਚੀਜ਼ਾਂ ਆਉਂਦੀਆਂ। ਪੰਜਾਬੀ ਇੰਡਸਟਰੀ ਚ ਵੀ ਮੈਂ ਇੱਕ ਦੋ ਪ੍ਰੋਜੈਕਟ ਕੀਤੇ ਨੇ ਜੀ ਹਨਾ, ਪੰਜਾਬੀ ਦੇ ਵਿੱਚ ਥੋੜੀ ਜਿਹੀ ਇੱਕ ਚੀਜ਼ ਦੀ ਜਿਹੜੀ ਮੈਨੂੰ ਕਮੀ ਲੱਗਦੀ ਹੈ ਉਹ ਸਭ ਤੋਂ ਵੱਡੀ ਇਹੀ ਕਮੀ ਲੱਗਦੀ ਹੈ ਵੀ ਉੱਥੇ ਨਾ ਮਤਲਬ ਆਪਾਂ ਨੂੰ ਸਾਰੀ ਟੀਮ ਨੀ ਟੀਮ ਵਰਕ ਨੀ ਲੱਗਦਾ ਹੁੰਦਾ ਸਮ ਟਾਈਮ, ਉੱਥੇ ਨਾ ਮਤਲਬ ਇੱਕ ਕੈਟੇਗਰੀਜ਼ ਜੀ ਬਣਾ ਦਿੱਤੀਆਂ ਜਾਂਦੀਆਂ ਨੇ ਵੀ ਐਕਟਰਸ ਤੇ ਵੱਡੇ ਟੈਕਨੀਸ਼ੀਅਨਸ ਤੇ ਛੋਟੇ ਟੈਕਨੀਸ਼ੀਅਨਸ ਦੇ ਵਿੱਚ ਇੱਦਾਂ, ਮਤਲਬ
1: ਥੋੜਾ
0: ਜਿਹਾ ਕ੍ਰਿਊ ਮੈਂਬਰਸ ਨਾਲ ਹਾਂਜੀ, ਤੇ ਉਹ ਇਹ ਚੀਜ਼ ਦਾ ਮੈਨੂੰ ਫਰਕ ਲੱਗਿਆ ਜੀ ਕਾਫੀ ਜ਼ਿਆਦਾ। ਗੋਰਿਆਂ ਨਾਲ ਵੀ ਜਿਹੜਾ ਮੈਂ ਕੰਮ ਕੀਤਾ ਉੱਥੇ ਵੀ ਮੈਂ ਇਹ ਚੀਜ਼ ਦੇਖੀ ਹੈ ਵੀ ਸਾਰੇ ਇੱਕ ਮਤਲਬ ਇੰਡੀਵਿਜੁਅਲੀ ਜੋ ਵੀ ਜੋਬ ਕਰ ਰਿਹਾ, ਕੋਈ ਛੋਟੀ ਕਰ ਰਿਹਾ ਚਾਹੇ ਵੱਡੀ ਕਰ ਰਿਹਾ, ਸਭ ਬਰਾਬਰ ਨੇ, ਤੇ ਕੋਈ ਕੋਈ ਉਹ ਨਹੀਂ ਹੈਗਾ ਵੀ ਕੋਈ ਮਤਲਬ ਬਹੁਤ ਵੱਡੇ ਵੱਡੇ ਆਰਟਿਸਟ ਜਿਹੜੇ ਸਾਊਥ ਇੰਡੀਅਨ ਨੇ ਉਹ ਉਹਨਾਂ ਨਾਲ ਬਹਿ ਕੇ ਖਾਣ ਪੀਣ ਨੂੰ ਮੌਕਾ ਮਿਲਿਆ ਸੀ ਬ੍ਰੇਕ ਟਾਈਮ, ਅਸੀਂ ਕਦੇ ਵੀ ਹਰ ਰੋਜ਼ ਜਦੋਂ ਵੀ ਕਿਤੇ ਸੀਗਾ ਤੇ ਠੀਕ ਲੱਗਿਆ ਜੀ, ਬਰਾਬਰ ਸੀਗਾ ਸਾਰਾ ਕੁਛ ਉਹਨਾਂ ਦੇ
1: ਜੀ ਜੀ। ਸੋ ਜਦੋਂ ਅਸੀਂ ਟੈਕਨੀਕ ਦੀ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਜਦੋਂ ਫਿਲਮ ਮੇਕਿੰਗ ਦੀ ਗੱਲ ਕਰਦੇ ਹਾਂ ਤਾਂ ਫਿਲਮ ਮੇਕਿੰਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟੈਕਨੀਕਸ ਆ ਉਹ ਕੰਮ ਕਰਦੀਆਂ, ਤੇ ਇਸ ਵੇਲੇ ਜੇ ਅਸੀਂ ਸਾਊਥ ਇੰਡੀਅਨ ਸਿਨੇਮਾ ਦੀ ਗੱਲ ਕਰੀਏ ਤਾਂ ਟੈਕਨੀਕ ਵਜੋਂ ਵੀ ਉਹ ਜਿਹੜਾ ਸਿਨੇਮਾ ਆ ਇਸ ਵੇਲੇ ਜੇ ਭਾਰਤੀ ਸਿਨੇਮਾ ਨੂੰ ਉਸ ਦੇ ਨਾਲ ਤੁਲਨਾ ਕੇ ਦੇਖੀਏ ਤਾਂ ਬਹੁਤ ਉਹਨੂੰ ਅਸੀਂ ਉੱਚ ਪੱਧਰ ਦਾ ਸਿਨੇਮਾ ਵੀ ਕਈ ਵਾਰ ਹਨਾ ਜਾਣਦੇ ਹਾਂ, ਚਾਹੇ ਕਿ ਇਹ ਗੱਲ ਕਿਤੇ ਵੀ ਅਣਗੌਲਿਆਂ ਕਰਨ ਵਾਲੀ ਨਹੀਂ ਹੈਗੀ ਕਿ ਜਿਹੜਾ ਸਾਊਥ ਇੰਡੀਅਨ ਸਿਨੇਮਾ ਆ ਉਹਦੇ ਵਿੱਚ ਬਹੁਤ ਹੱਦ ਤੱਕ ਗਲਪ ਜਿਹੜਾ ਆ ਹਨਾ ਜਾਂ ਕਲਪਨਾ ਜਿਹੜੀ ਆ ਉਹ ਜ਼ਿਆਦਾ ਭਾਰੂ ਹੁੰਦੀ ਆ, ਪਰ ਇਹਦੇ ਬਾਵਜੂਦ ਉਹ ਹਰ ਇੱਕ ਦਾ ਬੜਾ ਮਨਪਸੰਦ ਸਿਨੇਮਾ ਆ। ਜਦੋਂ ਅਸੀਂ ਹੁਣ ਪੰਜਾਬੀ ਸਿਨੇਮਾ ਦੀ ਗੱਲ ਕਰੀਏ, ਤੁਸੀਂ ਪੰਜਾਬੀ ਸਿਨੇਮਾ ਦੀ ਗੱਲ ਕੀਤੀ ਵੀ ਤੁਸੀਂ ਦੋ ਪ੍ਰੋਜੈਕਟਸ ਆਲਰੇਡੀ ਕਰ ਚੁੱਕੇ ਹੋ ਜਿਨ੍ਹਾਂ ਦੇ ਵਿੱਚ ਤੂੰ ਬਣਦਾ ਵੇਖੀ ਕੀ ਹਨਾ, ਤੁਸੀਂ ਇਹਦੇ ਮੇਰਾ ਖਿਆਲ ਅਸਿਸਟੈਂਟ ਸ਼ੌਂਕੀ ਸਰਦਾਰ ਦੇ ਵਿਚ ਵੀ ਤੁਸੀਂ ਉਸ ਹਿੱਸਾ
0: ਬਣੇ
1: ਜੀ ਜੀ ਜੀ ਜੀ ਥੋੜਾ ਜਿਹਾ ਜ਼ਿਕਰ ਕਰੋ ਕਿ ਤੁਹਾਡੇ ਜਿਹੜੇ ਪੰਜਾਬ

0: ਪੰਜਾਬੀ ਸਿਨੇਮਾ ਨੂੰ ਲੈ ਕੇ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਦੇ ਵਿੱਚ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?
1: ਅਨੁਪਮ ਠੀਕ ਸੀਗਾ ਜੀ। ਹੁਣ ਮੈਂ ਦੇਖੋ ਇੱਥੇ ਮੈਂ ਜੇ ਗੱਲ ਕਰੂੰਗਾ ਤਾਂ ਫਿਰ ਕੰਪੈਰੀਜ਼ਨ ਵਾਲੀ ਗੱਲ ਹੋ ਜਾਣੀ ਹੈ ਤੇ ਮੈਂ ਉਹ ਉਸ ਪਾਸੇ ਨਹੀਂ ਜਾਊਂਗਾ। ਹਾਂਜੀ
0: ਹਾਂਜੀ ਨਹੀਂ ਅਸੀਂ ਜਿਹੜਾ ਕੰਮ ਕਿਉਂਕਿ ਫਿਲਮਾਂ ਦੇ ਵਿੱਚ ਜਿਹੜਾ ਜਦੋਂ ਅਸੀਂ ਐਜ਼ ਅ ਫਿਲਮ ਮੇਕਰ ਤੁਹਾਨੂੰ ਅੱਜ ਦੇਖ ਰਹੇ ਹਾਂ ਇੱਥੇ ਤਾਂ ਉਸ ਵਜੋਂ ਤੁਸੀਂ ਜ਼ਰੂਰ ਦੱਸੋ ਕਿ ਜਿਹੜੇ ਹੋਰ ਲੋਕ ਆ ਜਿਹੜੇ ਇਸ ਏਰੀਆ ਦੇ ਵਿੱਚ ਇਸ ਫੀਲਡ ਦੇ ਵਿੱਚ ਹਨਾ ਆਉਣ ਦੀ ਤਮੰਨਾ ਰੱਖਦੇ ਆ ਇੱਛਾ ਰੱਖਦੇ ਆ ਮੈਂ ਥੋੜਾ ਜਿਹਾ ਉਸ ਪੁਆਇੰਟ ਆਫ ਵਿਊ ਤੋਂ ਜ਼ਰੂਰ
1: ਹਾਂਜੀ ਉਹਨਾਂ ਨੂੰ ਮੈਂ ਜ਼ਰੂਰ ਦੱਸੂਗਾ ਵੀ ਨਾ ਇੱਕ ਤਾਂ ਪ੍ਰੋਫੈਸ਼ਨਲਿਜ਼ਮ ਬਹੁਤ ਜ਼ਰੂਰੀ ਹੈ ਜਿਹੜੀ ਆਪਣੇ ਪੰਜਾਬੀ ਇੰਡਸਟਰੀ ਚ ਬਹੁਤ ਵੱਡੇ ਲੈਵਲ ਤੇ ਮਿਸਿੰਗ ਹੁੰਦੀ ਹੈ ਜੀ। ਪਲੈਨਿੰਗ ਬਹੁਤ ਜ਼ਰੂਰੀ ਹੈ ਫਿਲਮ ਮੇਕਿੰਗ ਵਿੱਚ। ਜੇ ਤੁਹਾਡੀ ਪ੍ਰੀ ਪ੍ਰੋਡਕਸ਼ਨ ਵੱਡੀ ਹੈ ਨਾ, ਪ੍ਰੀ ਪ੍ਰੋਡਕਸ਼ਨ ਪ੍ਰੋਪਰ ਹੋਣਾ, ਤੁਹਾਡੇ ਕੋਲ ਸਾਰਾ ਕੁਝ ਪੇਪਰ ਵਰਕ ਹੈ, ਤੁਹਾਡੇ ਕੋਲ ਸਾਰਾ ਏ ਟੂ ਜੈਡ, ਤੁਹਾਡਾ ਪਹਿਲਾਂ ਪ੍ਰੋਡਕਸ਼ਨ ਸ਼ੁਰੂ ਹੋਣ ਤੋਂ ਜਦੋਂ ਫਿਲਮ ਦਾ ਜਦੋਂ ਕੈਮਰਾ ਰੋਲ ਹੋਣ ਤੋਂ ਪਹਿਲਾਂ ਤੁਹਾਡੀ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੁੰਦੀ ਹੈ ਉਹ ਪ੍ਰੀ ਪ੍ਰੋਡਕਸ਼ਨ ਹੁੰਦੀ ਹੈ। ਤੇ ਆਪਣੇ ਜਿਹੜੇ ਨਵੇਂ ਜੇ ਕੋਈ ਵੀ ਪੰਜਾਬੀ ਆਪਣਾ ਇਸ ਫਿਲਮ ਮੇਕਿੰਗ ਚ ਆਉਣਾ ਚਾਹੁੰਦਾ ਤੇ ਮੈਂ ਉਹਨੂੰ ਸਭ ਤੋਂ ਪਹਿਲਾਂ ਇਹੀ ਰਾਏ ਦੂੰਗਾ ਜਿੰਨੀ ਕੁ ਮੇਰੀ ਮਤਲਬ ਜਿੰਨਾ ਕੁ ਮੈਂ ਲਰਨ ਕੀਤਾ, ਹਜੇ ਮੈਂ ਵੀ ਲਰਨ ਕਰ ਰਿਹਾ ਗਾ, ਮੈਂ ਉੱਥੇ ਪਹੁੰਚਿਆ ਨੀ ਪਰ ਮੈਂ ਡਰਦਾ ਵੀ ਹਾਂ ਕਿਸੇ ਨੂੰ ਰਾਏ ਦੇਣ ਤੋਂ। ਪਰ ਮੈਂ ਇੱਕ ਫਿਰ ਵੀ ਐਡਵਾਈਸ ਦੂੰਗਾ ਵੀ ਪ੍ਰੀ ਪ੍ਰੋਡਕਸ਼ਨ ਤਿਆਰੀ ਬਹੁਤ ਜ਼ਰੂਰੀ ਹੈ। ਤਿਆਰੀ ਜੇ ਤੁਸੀਂ ਮਤਲਬ ਟਾਈਮ ਜ਼ਿਆਦਾ ਲੈ ਲਓਗੇ ਨਾ ਤਿਆਰੀ ਕਰਨ ਤੇ, ਤੁਹਾਨੂੰ ਫੋਰ ਐਗਜ਼ਾਮਪਲ ਤੁਹਾਨੂੰ ਤੁਹਾਡੇ ਲੋਕੇਸ਼ਨਸ ਦਾ ਪਤਾ, ਫਿਰ ਲੋਕੇਸ਼ਨਸ ਦੇ ਵਿੱਚ ਤੁਹਾਡੇ ਕਰੈਕਟਰ ਲਿਸਟ ਤੋਂ ਪਤਾ ਲੱਗਦਾ ਹਰ ਇੱਕ ਚੀਜ਼ ਜਿਹੜੀ ਤੁਹਾਡੀ ਰੈਡੀ ਹੈ, ਤੁਹਾਡੀ ਪ੍ਰੋਡਕਸ਼ਨ ਡਿਜ਼ਾਈਨ, ਤੁਹਾਡਾ ਆਰਟ ਡਿਪਾਰਟਮੈਂਟ ਰੈਡੀ ਆ, ਆਰਟ ਡਿਪਾਰਟਮੈਂਟ ਨੂੰ ਕਿਹੜੇ ਪ੍ਰੋਪਸ ਚਾਹੀਦੇ ਨੇ, ਫਲਾਨੇ ਸੀਨ ਚ ਆਪਾਂ ਨੂੰ ਇੱਕ ਬੰਦੂਕ ਚਾਹੀਦੀ ਆ, ਪੱਥਰ ਚਾਹੀਦਾ, ਚਾਕੂ ਚਾਹੀਦਾ, ਹਰ ਇੱਕ ਚੀਜ਼। ਜੇ ਤੁਹਾਡੀ ਪੇਪਰ ਵਰਕ ਰੈਡੀ ਹੈ ਨਾ, ਤੁਹਾਨੂੰ ਪਤਾ ਵੀ ਮੈਨੂੰ ਕੀ ਚਾਹੀਦਾ, ਪੈਨ ਚਾਹੀਦਾ, ਗਲਾਸ ਚਾਹੀਦੇ ਨੇ, ਫਿਰ ਕੋਸਟਿਊਮ ਡਿਜ਼ਾਈਨ ਨੂੰ ਪਤਾ ਵੀ ਕਿਹੜੇ ਸੀਨ ਚ ਕੀ ਆ, ਤੁਹਾਡੀ ਹਰੇਕ ਕੱਲੀ ਕੱਲੀ ਪ੍ਰੀ ਪ੍ਰੋਡਕਸ਼ਨ। ਫਿਰ ਪ੍ਰੀ ਪ੍ਰੋਡਕਸ਼ਨ ਇੱਥੋਂ ਤੱਕ ਹੁੰਦੀ ਹੈਗੀ, ਹੁਣ ਜਿਹੜੀ ਫਿਲਮ ਅਸੀਂ ਕਰ ਰਹੇ ਹਾਂ ਜੀ ਹੁਣ ਬਾਲੀਵੁੱਡ ਦੇ ਵਿੱਚ, ਸਾਡੀ ਪ੍ਰੀ ਪ੍ਰੋਡਕਸ਼ਨ ਇਸ ਲੈਵਲ ਤੱਕ ਆ ਵੀ ਸਾਨੂੰ ਇਹ ਪਤਾ ਵੀ ਕਿਹੜੇ ਸੀਨ ਚ ਕਿਹੜਾ ਸ਼ਾਟ ਤੇ ਕਿਹੜਾ ਲੈਂਸ ਯੂਜ ਕਰਨਾ, 30mm ਯੂਜ ਕਰਨਾ, 100mm ਯੂਜ ਕਰਨਾ, ਕਿਹੜੀ ਟਰਾਈਪੋਡ ਤੇ ਯੂਜ ਕਰਨਾ, ਸਲਾਈਡ ਤੇ ਯੂਜ ਕਰਨਾ, ਹੈਂਡ ਹਿਲਡ ਕਰਨਾ, ਉਹ ਹਰ ਇੱਕ ਚੀਜ਼ ਸਾਡੀ ਪ੍ਰੀ ਪਲੈਨਿੰਗ ਹੈ। ਪਰ ਜਿਹੜੀ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਕੋਈ ਕੰਮ ਕਰਨਾ ਚਾਹੁੰਦਾ ਤੇ ਉਹ ਮੈਨੂੰ ਲੱਗਦਾ ਵੀ ਉਹ ਇਹ ਚੀਜ਼ ਪ੍ਰੀ ਪ੍ਰੋਡਕਸ਼ਨ ਬਹੁਤ ਜ਼ਰੂਰੀ ਹੈ ਜਿਹੜੀ ਕਿ ਜ਼ੀਰੋ ਹੁੰਦੀ ਹੈ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ। ਉਹ ਸਿਰਫ ਪਹਿਲਾਂ ਲੋਕੇਸ਼ਨ ਤੇ ਜਾਂਦੇ ਨੇ, ਫਿਰ ਉੱਥੇ ਜਾ ਕੇ ਕਹਿ ਲੈਂਦੇ ਆ ਇੱਥੇ ਆਪਾਂ ਐਂ ਕੈਮਰਾ ਰੱਖ ਲੈਣੇ ਆ, ਯਾਰ ਐਂ ਕਰਦੇ ਹਾਂ, ਫਿਰ ਆਪਾਂ ਇੱਥੋਂ ਐਂ ਕਰ ਲੈਣੇ ਆ, ਜੇ ਨਹੀਂ ਹੁੰਦਾ ਤਾਂ ਐਂ ਕਰ ਲੈਣੇ ਆ। ਮਤਲਬ ਇਹ ਚੀਜ਼ ਮੈਨੂੰ ਸਭ ਤੋਂ ਵੱਡਾ ਫਰਕ ਲੱਗਿਆ ਵੀ ਪ੍ਰੀ ਪ੍ਰੋਡਕਸ਼ਨ ਆਪਣੀ ਜਿਹੜੀ ਨਾਰਥ ਇੰਡੀਆ ਦਾ ਜਿਹੜਾ ਹੈਗਾ ਗਾ ਜਿਵੇਂ ਪੰਜਾਬੀ ਇੰਡਸਟਰੀ ਦਾ ਤੇ ਸਾਊਥ ਇੰਡੀਆ ਦਾ ਤੇ ਜਾਂ ਗੋਰਿਆਂ ਨਾਲ ਮੈਂ ਕੰਮ ਕੀਤਾ ਜਾਂ ਬਾਲੀਵੁੱਡ ਦਾ, ਹੁਣ ਮੈਂ ਕੰਮ ਪ੍ਰੋਜੈਕਟ ਕਰ ਰਿਹਾ, ਖੁਦ ਪ੍ਰੋਡਿਊਸ ਕਰ ਰਿਹਾ ਤੇ ਖੁਦ ਹੀ ਲਿਖੀ ਹੋਈ ਫਿਲਮ ਹੈ ਜੀ, ਖੁਦ ਡਾਇਰੈਕਟ ਕਰ ਰਿਹਾ ਤੇ ਖੁਦ ਵੀ ਐਕਟ ਕਰ ਰਿਹਾ
0: ਜੀ।
1: ਹਾਂਜੀ ਮੇਰੀ ਟੀਮ ਹੈਗੀ ਮੇਰੇ ਨਾਲ, ਮੇਰਾ ਫਰੈਂਡ ਜੈ ਹੈਗਾ ਜੀ, ਉਹ ਵੀ ਸਾਊਥ ਇੰਡੀਆ ਤੋਂ, ਅਸੀਂ ਦੋਨੇ ਮਿਲ ਕੇ ਡਾਇਰੈਕਟ ਕਰ ਰਹੇ ਹਾਂ ਫਿਲਮ। ਤੇ ਸਾਡੀ ਸਭ ਤੋਂ ਬੇਸਿਕ ਗੱਲ ਹੈ ਵੀ ਅਸੀਂ ਪ੍ਰੀ ਪ੍ਰੋਡਕਸ਼ਨ ਜਿਹੜੀ ਹੈਗੀ ਸਾਡੀ ਵੀ ਪੇਪਰ ਵਰਕ ਜਿਹੜਾ ਹੈਗਾ ਸਾਡੇ ਕੋਲ ਪ੍ਰੋਪਰ ਹੋਊਗਾ, ਅਸੀਂ ਜਿੱਦਣ ਸਾਡਾ ਕੈਮਰਾ ਰੋਲ ਹੋਊਗਾ ਨਾ ਉਸ ਦਿਨ ਤੱਕ ਸਾਡਾ ਹਰ ਇੱਕ ਚੀਜ਼ ਰੈਡੀ ਹੋਊਗੀ
0: ਜੀ। ਜੀ ਅੱਛਾ ਪ੍ਰਦੀਪ, ਇਸ ਸਾਰੇ ਸਮੇਂ ਦੌਰਾਨ ਪ੍ਰੇਰਣਾ ਕੌਣ ਬਣਿਆ ਰਿਹਾ, ਇੰਸਪੀਰੇਸ਼ਨ ਜਿਹੜੀ ਹੈ, ਕਈ ਵਾਰ ਹੁੰਦਾ ਨਾ ਕਿ ਕੋਈ ਨਾ ਕੋਈ ਇੰਸਪੀਰੇਸ਼ਨ ਜ਼ਰੂਰ ਹੁੰਦੀ ਆ ਜਿਹੜੀ ਤੁਹਾਨੂੰ ਅੱਗੇ ਤੋਰੀ ਰੱਖਦੀ ਆ?
1: ਮੈਨੂੰ ਐਕਚੁਅਲੀ ਨਾ ਸਟੋਰੀ ਟੈਲਿੰਗ ਕਰਨ ਚ ਨਾ ਮੈਨੂੰ ਮਤਲਬ ਬਹੁਤ ਸਾਰੀਆਂ ਚੀਜ਼ਾਂ ਇੰਸਪਾਇਰ ਕਰਦੀਆਂ ਜੀ ਮੈਨੂੰ। ਤੁਸੀਂ ਮੈਨੂੰ ਕਹਿੰਦੇ ਆ ਮੈਨੂੰ ਜਿੱਦਾਂ ਮੈਂ ਕੋਈ ਫਿਲਮ ਦੇਖਦਾ ਸੀ, ਤੁਹਾਨੂੰ ਦੱਸਿਆ ਮੈਨੂੰ ਵੀ ਇਹ ਕਿੱਦਾਂ ਹੋਊਗਾ, ਕਿੱਦਾਂ ਹੋਊਗਾ, ਇਹ ਕਿੰਨਾ ਟਫ ਸੀਗਾ ਸੀਨ, ਇਹ ਕਿਵੇਂ ਕੀਤਾ, ਜਾਂ ਜਿੱਦਾਂ ਕਈ ਐਕਟਰ ਨੇ ਬਹੁਤ ਇੰਸਪਾਇਰ ਕਰਦੇ ਨੇ, ਜਿੱਦਾਂ ਟੋਮ ਹੈਂਕ ਸੀਗਾ, ਉਹਨੂੰ ਕਿੰਨੇ ਸਾਰੇ ਆਸਕਰ ਅਵਾਰਡ ਮਿਲੇ, ਉਹਦੀਆਂ ਕਿੰਨੀਆਂ ਫਿਲਮਾਂ ਨੇ, ਉਹ ਜਿੱਦਾਂ ਕਈ ਵਾਰ ਬੱਚੇ ਵੀ ਮੈਨੂੰ ਇੰਸਪਾਇਰ ਕਰਦੇ, ਆਪਾਂ ਸੀਡਸ ਫਿਲਮ ਕੀਤੀ, ਉਹਦੇ ਬੱਚਿਆਂ ਨੇ ਮੈਨੂੰ ਬਹੁਤ ਇੰਸਪਾਇਰ ਕੀਤਾ ਜਦੋਂ ਮੈਂ ਬੱਚਿਆਂ ਨੂੰ ਕੋਈ ਚੀਜ਼ ਸਿੱਖੀ, ਐਡੀ ਛੇਤੀ ਲਰਨ ਕੀਤਾ, ਸਭ ਕੁਛ ਕੀਤਾ, ਇਹ ਸਾਰੀਆਂ ਚੀਜ਼ਾਂ ਮੈਨੂੰ ਜੇ ਤੁਸੀਂ ਤੁਹਾਨੂੰ ਮੈਂ ਦੱਸਾਂ ਤਾਂ ਮੈਂ ਕਈ ਵਾਰ ਜੇ ਮੈਂ ਕਿਤੇ ਖੜਾ ਨਾ, ਮੈਂ ਸਿਟੀ ਦੇ ਵਿੱਚ ਬੈਠਾ ਵੀ ਹਾਂ ਤੇ ਮੈਨੂੰ ਮੈਂ ਏਦਾਂ ਦੇਖਦਾ ਰਹਿੰਦਾ ਨਾ ਦੁਨੀਆ, ਤਾਂ ਜੇ ਮੈਨੂੰ ਕੋਈ ਏਦਾਂ ਲੱਗੇ ਨਾ ਵੀ ਯਾਰ ਇਹ ਕਰੈਕਟਰ ਆ, ਮਤਲਬ ਮੇਰੇ ਲਈ ਸਾਮ ਦੁਨੀਆ ਇੱਕੋ ਜਿਹੀ ਹੁੰਦੀ ਹੈ, ਇੱਕ ਅੱਧਾ ਕੁਛ ਕੱਪੜੇ ਡਿਫਰੈਂਟ ਪਾ ਕੇ ਜਾਂ ਕੁਛ ਉਹਦਾ ਹੇਅਰ ਸਟਾਈਲ ਜਾਂ ਕੁਛ, ਉਹ ਚੀਜ਼ ਮੈਨੂੰ ਉਹ ਕਰੈਕਟਰ ਦੀ ਤਰ੍ਹਾਂ ਲੱਗ ਰਿਹਾ ਹੁੰਦਾ ਤੇ ਮੈਨੂੰ ਉਹ ਵੀ ਇੰਸਪਾਇਰ ਕਰ ਰਿਹਾ ਹੁੰਦਾ ਕਈ ਵਾਰ ਵੀ ਯਾਰ ਆਹ ਦੇਖ ਇਹ ਤੁਰਿਆ ਜਾਂਦਾ ਕਰੈਕਟਰ ਆ, ਵੀ ਇਹਦੇ ਤੇ ਏਦਾਂ ਫਿਲਮ ਬਣ ਸਕਦੀ ਹੈ, ਇਹ फलानी स्टोरी दे विच इक इदां दा करैक्टर लै सकदे आ, मतलब हर वक्त जो थोड़ा दिमाग किस जिस पासे चलन लग जाए ना जी, फिर ओदां ही सोचदा रहिंदा, हर एक चीज इंस्पायर हुंदी रहिंदी है थोनू। थोनू सम टाइम कोई बार आवाज आ रही है ना, कोई साउंड आ रही है, कोई कोई साउंड भी थोनू कई बार इंस्पायर करन लग जांदी है यार, भी ए फिल्म दे विच जदों आपां शूट करांगे उत्थे फलानी थां ते आपां ए साउंड पिछे इंजन टुट्टिया गड्डी दी आवाज जां कोई ए जी पा सकदे आ, कि मतलब ए चीजा नी इंस्पायर तो मेनू की मेनू हूं समझ नहीं आती मैं किदा, मैं सही भी कह रहा या नहीं कह रहा, पर मैं अपने दिल दी गल्लां दस रही जी।
0: बिलकुल बिलकुल मैं समझ सकती हूँ, क्योंकि जिस तरीके तुसी है ना इस वेले अपना ए जनून लेके चल रहे हैं, ता शायद कोई भी सिचुएशन कोई भी स्थिति जिहड़ी है ओ तुहाडे ज़हन दे विच जदों आउंदी आ तां ओ तुहानू एक फिल्म मेकर बनाउण वल पुश करदी आ, धक्कदी आ। सो मैनू लगदा इस तों होर वड्डी नियामत कोई नहीं हो सकती, क्योंकि ए भी कई बार हुंदा कि गॉड गिफ्टेड हुंदा परमात्मा वलों अपने आप है ना, हर इंसान दे विच इहो जिही सोचण समझण दी शक्ति नहीं हुंदी है ना, कि ओ किसी भी स्थिति नूं किवें ढाल सकदा है फिल्म मेकिंग दे विच, या फिल्म किस तरह है ना ओह एक बना के थोड़े सामने रख सकदा। सो शायद परमात्मा वलों जिहड़ी बख्शी हुई एक कला या एक गुण जिहड़ा है ना ओ ਤੁਹਾਡੇ ਅੰਦਰ ਹੈ, ਔਰ ਉਸੇ ਗੁਣ ਕਾਰਨ ਤੁਸੀਂ ਜਨੂਨੀ ਹੋ ਕੇ ਇਸ ਵਿੱਚ ਕੰਮ ਕਰ ਰਹੇ ਹੋ। ਮੈਂ ਜਾਣਨਾ ਚਾਹੁੰਦਾ ਆ ਹੁਣ ਕਿ ਲੌਂਗ ਰੋਡ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹੁਣ ਅੱਗੇ ਜਿਹੜਾ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ, ਇਹ ਜਿਹੜਾ ਪ੍ਰੋਜੈਕਟ ਆ ਇਹ ਕਦੋਂ ਤੁਸੀਂ ਬਣਾਉਣ ਬਾਰੇ ਸੋਚਿਆ, ਔਰ ਇਹਦੇ ਪਿੱਛੇ ਕੀ ਕਹਾਣੀ ਰਹੀ ਆ?
1: ਹਾਂਜੀ, ਇਹ ਐਕਚੁਲੀ ਜੀ ਮੈਂ ਇਹ ਸਕਰੀਨ ਪਲੇ ਨਾ ਇਸ ਕਰਕੇ ਲਿਖਿਆ ਸੀਗਾ ਕਿ ਮੈਨੂੰ ਮੈਂ ਫਿਲਮ ਬਣਾਉਣਾ ਚਾਹੁੰਦਾ ਸੀਗਾ, ਤੇ ਪਰ ਤੁਹਾਨੂੰ ਪਤਾ ਫਿਲਮ ਦਾ ਹਮੇਸ਼ਾ ਹੀ ਬਜਟ ਅੱਗੇ ਚਲੇ ਜਾਂਦਾ, ਤੇ ਮੈਂ ਕੋਈ ਏਦਾਂ ਦੀ ਫਿਲਮ ਲਿਖਣਾ ਚਾਹੁੰਦਾ ਸੀ ਜਿਹਦਾ ਬਜਟ ਥੋੜਾ ਜਾ ਸਹੀ ਰਹਿ ਸਕੇ ਤੇ ਇਹਨੂੰ ਅਸੀਂ ਬਣਾ ਲਈਏ, ਮਤਲਬ ਕਿਤੇ ਬਜਟ ਨਾ ਕੋਈ ਸ਼ੋਰਟ ਚ ਰਵੇ, ਤੇ ਮੈਂ ਇਹ ਏਦਾਂ ਦੀ ਲੋਕੇਸ਼ਨਾਂ ਦੇ ਹਿਸਾਬ ਨਾਲ ਤੇ ਹਰ ਇੱਕ ਚੀਜ਼ ਤੇ ਇਹ ਫੋਕਸ ਰੱਖ ਕੇ ਫਿਲਮ ਲਿਖੀ ਸੀਗੀ। ਇਹ ਫਿਲਮ ਬੇਸਿਕਲੀ ਮਤਲਬ ਇੱਕ ਪਰਿਵਾਰ ਆ ਜੀ, ਦੋ ਮੀਆਂ ਬੀਬੀ ਤੇ ਉਹਨਾਂ ਦੇ ਬੱਚੇ ਨੇ, ਤੇ ਉਹ ਉਦੋਂ ਬਾਅਦ ਉਹਨਾਂ ਦੀ ਜਿਹੜੀ ਪੀਆਰ ਨਹੀਂ ਹੈਗੀ ਤੇ ਉਹਨਾਂ ਨੂੰ ਕੰਟਰੀ ਸਾਈਡ ਜਾਣ ਵਾਸਤੇ ਕਿਹਾ ਜਾਂਦਾ, ਫਿਰ ਉਹਨਾਂ ਦੇ ਨਾਲ ਰਸਤੇ ਚ ਮਤਲਬ ਕਿ ਇੱਕ ਜਣਾ ਉਹਦੀ ਵਾਈਫ ਜਾਂਦੀ ਆ, ਤੇ ਉਦਾਂ ਕਰਕੇ ਮਤਲਬ ਉਹਨਾਂ ਰੋਡ ਰੇਂਜ ਵਗੈਰਾ ਹੋ ਜਾਂਦੀ ਆ ਜੀ। ਇਹ ਉਸ ਲੈਵਲ ਦੀ ਸਟੋਰੀ ਆ, ਤੇ ਉਸ ਕਰਕੇ ਸਸਪੈਂਸ ਥ੍ਰਿਲਰ ਆ ਜੀ ਬੇਸਿਕਲੀ। ਲਿਖਿਆ ਇਹ ਜਦੋਂ ਮੈਂ ਲਿਖੀ ਸੀਗੀ ਤੇ ਮੈਂ ਲਿਖ ਕੇ ਮੈਨੂੰ ਪਤਾ ਲੱਗ ਜਾਂਦਾ, ਮੈਂ ਹਮੇਸ਼ਾ ਅਵਾਰਡ ਫੰਕਸ਼ਨ ਚ ਭੇਜਣ ਦੀ ਕੋਸ਼ਿਸ਼ ਕਰਦਾ, ਫਿਰ ਤੁਹਾਨੂੰ ਉੱਥੇ ਪਤਾ ਲੱਗ ਜਾਂਦਾ ਵੀ ਕੀ ਹਿਸਾਬ ਕਿਤਾਬ ਆ। ਤੇ ਤੁਸੀਂ ਦੇਖ ਲਓ ਵੀ ਮੇਰੇ ਸਕਰੀਨ ਪਲੇ ਨੂੰ ਕਹਿੰਦੇ ਆ, ਮੈਂ ਤਿੰਨ ਥਾਂ ਤੇ ਭੇਜੀ, ਦੋ ਥਾਂ ਤੇ ਭੇਜੀ, ਮੈਨੂੰ ਤਿੰਨ ਅਵਾਰਡ ਮਿਲੇ। ਇਹਦੇ ਵਿੱਚ ਇੱਕ ਅਵਾਰਡ ਇਹ ਸੀਗਾ ਵੀ ਜਿਊਰੀ ਨੇ ਤੇ ਆਡੀਅੰਸ ਨੇ ਦੋਨਾਂ ਨੇ ਦਿੱਤਾ ਹੋਇਆ ਸੀਗਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈਗੀ।
0: ਜਦੋਂ ਆਡੀਅੰਸ ਸਕਰੀਨ ਪਲੇ ਦਾ ਅਵਾਰਡ ਆਲਰੇਡੀ ਤੁਹਾਨੂੰ ਮਿਲ ਚੁੱਕਿਆ ਇਹਦੇ ਲਈ?
1: ਹਾਂਜੀ, ਇਸ ਫਿਲਮ ਦੇ ਉੱਤੇ ਸਕਰੀਨ ਪਲੇ ਦੇ ਉੱਤੇ ਮੈਨੂੰ ਤਿੰਨ ਅਵਾਰਡ ਮਿਲੇ ਹੋਏ ਨੇ ਜੀ। ਇਸ ਪਰ ਇਹ ਪਹਿਲਾਂ ਮੈਂ ਪੰਜਾਬੀ ਚ ਲਿਖੀ ਸੀਗੀ, ਪਰ ਫਿਰ ਸਾਡੀ ਜਿਹੜੀ ਟੀਮ ਹੈ, ਜਿੱਦਾਂ ਮੇਰੇ ਨਾਲ ਟੀਮ ਜਿਹੜੇ ਕੰਮ ਕਰਦੇ ਨੇ ਉਹ ਸਾਊਥ ਇੰਡੀਅਨ ਨੇ ਤੇ ਜਾਂ ਗੋਰੇ ਨੇ, ਸਾਰੇ ਐਕਟਰ ਤੇ ਜਿਹੜੇ DOP ਵਗੈਰਾ ਹੈਲਪ ਕਰ ਰਹੇ ਨੇ, ਫਿਰ ਸਾਰਿਆਂ ਨੇ ਰੈਕਮੈਂਡ ਕੀਤਾ ਵੀ ਆਪਾਂ ਇਹਨੂੰ ਬਾਲੀਵੁੱਡ ਚ ਬਣਾਈਏ ਤਾਂ ਕਿ ਥੋੜਾ ਇਹਦਾ ਅਦਾਰਾ ਵੱਡਾ ਹੋ ਜਾਏ, ਤੇ ਨਾਲੇ ਏਦਾਂ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਬਾਲੀਵੁੱਡ ਦੇ ਵਿੱਚ ਚੱਲ ਜਾਂਦੀਆਂ ਨੇ, ਥ੍ਰਿਲਰ ਸਸਪੈਂਸ ਤੇ ਪੰਜਾਬੀ ਫਿਲਮ ਦੇ ਵਿੱਚ ਹਜੇ ਪੰਜਾਬੀ ਇੰਡਸਟਰੀ ਦੇ ਵਿੱਚ ਥੋੜਾ ਜਿਹਾ ਮਤਲਬ ਨਹੀਂ ਪਤਾ ਹਜੇ ਕਿ ਏਦਾਂ ਦੀਆਂ ਫਿਲਮਾਂ ਚੱਲਦੀਆਂ ਨਹੀਂ ਚੱਲਦੀਆਂ, ਤੇ ਹੁਣ ਪਹਿਲੀ ਵਾਰ ਜੇ ਬਣਾਈਏ ਤਾਂ ਉਹ ਵੀ ਏਡੇ ਰਿਸਕ ਲੈ ਲਈਏ, ਤਾਂ ਫਿਰ ਇਸ ਕਰਕੇ ਅਸੀਂ ਇਹਨੂੰ ਹਿੰਦੀ ਚ ਟਰਾਂਸਲੇਟ ਕਰਕੇ ਜੀ ਹੁਣ ਇਹਨੂੰ ਹਿੰਦੀ ਚ ਬਣਾ ਰਹੇ ਹਾਂ ਜੀ। ਤੇ ਇਹਦੀਆਂ ਜਿਹੜੀਆਂ ਲੋਕੇਸ਼ਨ ਨੇ ਉਹ ਸਾਰੀਆਂ ਤਕਰੀਬਨ ਮੈਲਬਰਨ ਦੇ ਨੇੜੇ ਤੇੜੇ ਨੇ, ਤੇ ਕੁਛ ਮੈਲਬਰਨ ਦੀਆਂ ਨੇ ਜੀ। ਤੇ ਫਿਰ ਇਹ ਕਹਿੰਦੇ ਆਪਣਾ ਜਿਹੜੇ ਐਕਟਰ ਨੇ ਜੀ ਉਹ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਨੇ ਜੀ, ਤੇ ਇੱਥੇ ਰਹਿ ਰਹੇ ਨੇ, ਕੋਈ ਆਪਾਂ ਬਾਹਰੋਂ ਨਹੀਂ ਬੁਲਾ ਰਹੇ। ਫਿਰ ਜਿਹੜੇ ਟੈਕਨੀਸ਼ੀਅਨਸ ਨੇ ਉਹ ਵੀ ਸਾਰੇ ਇੱਥੇ ਨੇ ਜੀ, ਤੇ ਮੇਰੇ ਮਤਲਬ ਜ਼ਿਆਦਾਤਰ ਗੋਰੇ ਨੇ ਇੱਥੋਂ ਦੇ ਆਸਟ੍ਰੇਲੀਆ ਤੇ, ਜਾਂ ਫਿਰ ਕਹਿੰਦੇ ਆ ਮੇਰੇ ਫਰੈਂਡ ਸਾਊਥ ਇੰਡੀਆ ਤੇ, ਜਾਂ ਆਪਣੇ ਕਈ ਪੰਜਾਬੀ ਵੀ ਹੈਗੇ ਨੇ ਇਹਦੇ ਵਿੱਚ, ਸਾਰੀ ਜਿਹੜੀ ਇੱਥੋਂ ਦੀ ਲੋਕਲ ਟੀਮ ਆ, ਤਾਂ ਕਿ ਆਪਣੀ ਇੱਕ ਵੱਡੀ ਟੀਮ ਬਣ ਸਕੇ, ਕੱਲ ਨੂੰ ਆਪਾਂ ਹੋਰ ਵੀ ਇੱਥੇ ਪ੍ਰੋਜੈਕਟ ਕਰ ਸਕੀਏ ਜੀ। ਸਾਰੇ ਬਹੁਤ ਹੈਲਪ ਕਰ ਰਹੇ ਨੇ ਜੀ, ਸਾਰੀ ਟੀਮ ਮਿਲ ਜੁਲ ਕੇ ਜੀ ਤੋਂ ਜੋ ਕੁਛ ਹੋ ਰਿਹਾ ਉਸ ਤੋਂ ਵੀ ਜ਼ਿਆਦਾ ਵੱਧ ਕੇ ਕੰਮ ਕਰ ਰਹੇ ਨੇ ਜੀ। ਇਹ ਇੱਕ ਫਿਲਮ ਕੋਈ ਵੀ ਬੰਦਾ ਕਹਿ ਲੋ ਵੀ ਇੱਕ ਜੋਬ ਦੀ ਤਰ੍ਹਾਂ ਨਹੀਂ ਕਰ ਰਿਹਾ, ਇੱਕ ਹਰੇਕ ਬੰਦਾ ਆਪਣਾ ਸ਼ੌਂਕ ਜਾਂ ਮਤਲਬ ਆਪਣਾ ਜਿਹੜਾ ਵੀ ਫੀਲਡ ਚ ਕਰ ਰਿਹਾ, ਜਿਹੜੇ ਵੀ ਡਿਪਾਰਟਮੈਂਟ ਚ ਕਰ ਰਿਹਾ, ਦਿਲੋਂ ਕਰ ਰਿਹਾ ਜੀ ਕੰਮ ਇਸ ਫਿਲਮ ਲਈ
0: ਜੀ। ਬਹੁਤ ਖੂਬ ਪਰਮਾਤਮਾ ਤੁਹਾਡੇ ਇਸ ਪ੍ਰੋਜੈਕਟ ਨੂੰ ਵੀ ਹੋਰ ਸਫਲਤਾ ਦੇਵੇ, ਅਸੀਂ ਇਹ ਦੁਆ ਵੀ ਕਰਦੇ ਹਾਂ। ਮੈਂ ਦਰਸ਼ਕਾਂ ਨੂੰ ਵੀ ਇੱਥੇ ਦੱਸ ਦੇਣਾ ਚਾਹੁੰਦੀ ਹਾਂ ਕਿ ਪਿਛਲੇ ਸਮੇਂ 'ਚ ਜਿਹੜੀ ਅਸੀਂ